ਇਹ ਆਕਾਸ਼ਵਾਣੀ ਏ ਐਫਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੋਇਆ ਹੈ ਆਕਾਸ਼ਵਾਣੀ ਐਫਐਮ ਬਠਿੰਡਾ। ਅੱਜ ਦਿਨ ਸੋਮਵਾਰ ਸ਼ੱਕ ਸੰਵਤ 1948 ਦੇ ਸਾਉਣ ਮਹੀਨੇ ਦੀ 17 ਤਾਰੀਖ ਏ ਅਤੇ ਈਸਵੀ ਸੰਨ 2026 ਦੇ ਅਗਸਤ ਮਹੀਨੇ ਦੀ 10 ਤਾਰੀਖ ਹੈ। ਹੁਣ ਸਾਡੀ ਅੱਜ ਦੀ ਪਹਿਲੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਹੈ। ਇਸ ਅੱਜ ਦੀ ਸਭਾ ਵਿੱਚ ਮੈਂ ਸੁਮਨਪ੍ਰੀਤ ਕੌਰ ਸਾਰੇ ਹੀ ਸਰੋਤਿਆਂ ਨੂੰ ਖੁਸ਼ਾਮਦੀਦ ਆਖਦੀ ਹਾਂ।

0: 2 days. In squash, India settled for the silver medal in the team event at the FISU World University Championships in Mumbai yesterday. The Indian quartet of Om Sainwal, Shamina Riaz, Suraj Kumar Chand and Nirupama Dubey lost the final to Hong Kong, China on game difference after the tie ended 2-2. Despite missing out on gold, a silver medal is India's best ever finish in the team event at the championship. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੋਇਆ ਹੈ ਆਕਾਸ਼ਵਾਣੀ ਐਫਐਮ ਬਠਿੰਡਾ। ਸਾਡੇ ਸਟੂਡੀਓ ਦੀ ਘੜੀ ਅਨੁਸਾਰ ਸਮਾਂ ਹੋ ਰਿਹਾ ਹੈ 6:10 ਦਾ। ਆਓ ਹੁਣ ਨਜ਼ਰ ਮਾਰਦੇ ਹਾਂ ਸਾਡੇ ਅੱਜ ਪ੍ਰਸਾਰਿਤ ਅਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ 'ਤੇ। ਹੁਣ ਤੋਂ ਕੁਝ ਪਲਾਂ ਬਾਅਦ ਯਾਨੀ ਠੀਕ 6:15 'ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। ਠੀਕ 7 ਤੁਸੀਂ ਸੁਣੋਗੇ ਪ੍ਰੋਗਰਾਮ ਸਜਰੀ ਸਵੇਰ, ਸਿਲਸਿਲਾ ਹੋਵੇਗਾ ਸਾਇੰਸ ਐਂਡ ਟੈਕਨੋਲੋਜੀ। 8 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਸਮਾਚਾਰ ਪ੍ਰਭਾਤ, 8:15 ਅੰਗਰੇਜ਼ੀ ਵਿੱਚ ਖਬਰਾਂ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, 8:30 ਹੋਵੇਗਾ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਅੱਠ 40 ਤੇ ਹਾਜ਼ਰ ਹੋਵਾਂਗੇ ਲੈ ਕੇ ਪ੍ਰੋਗਰਾਮ ਮਹਿਕ ਪੰਜਾਬ ਦੀ, ਜਿਸ ਵਿੱਚ ਅੱਜ ਤੁਸੀਂ ਸੁਣੋਗੇ ਪੰਜਾਬੀ ਫਿਲਮੀ ਗੀਤ। 9 ਤੋਂ 10 ਤੱਕ ਤੁਸੀਂ ਆਨੰਦ ਮਾਣ ਸਕੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। ਠੀਕ 10 ਹੋਵੇਗਾ ਪੰਜਾਬੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ। 11 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 11:05 ਤੋਂ 12 ਤੱਕ ਤੁਸੀਂ ਸੁਣ ਸਕੋਗੇ FM ਰੇਨਬੋ ਦਿੱਲੀ ਦੇ ਪ੍ਰਸਾਰਣ। ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ 12:05 ਦੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 12:10 ਤੇ ਤੁਸੀਂ ਆਨੰਦ ਮਾਣੋਗੇ ਪੰਜਾਬੀ ਬੀਟ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ। 12:30 ਹੋਵੇਗਾ ਪ੍ਰੋਗਰਾਮ ਘਰ ਪਰਿਵਾਰ, ਜਿਸ ਦੇ ਤਹਿਤ ਸਿਲਸਿਲਾ ਹੋਵੇਗਾ ਸਿਹਤ ਸੰਭਾਲ ਵਿਸ਼ਾ, ਅੱਖਾਂ ਦੀਆਂ ਬਿਮਾਰੀਆਂ, ਕਾਰਨ, ਪਰਹੇਜ਼ ਅਤੇ ਇਲਾਜ। ਮਹਿਮਾਨ ਹੋਣਗੇ ਡਾਕਟਰ ਸੁਮੀਤ ਗੋਇਲ। ਪ੍ਰੋਗਰਾਮ ਦੇ ਸਪੌਂਸਰ ਹੋਣਗੇ ਪਾਰਕ ਹਸਪੀਟਲ ਬਠਿੰਡਾ। ਠੀਕ 1:10 ਤੇ ਤੁਸੀਂ ਸੁਣ ਸਕੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 1:15 ਤੇ ਹੋਵੇਗਾ ਸਰੋਤਿਆਂ ਦਾ ਪਸੰਦੀਦਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, ਜੋ ਕਿ ਤੁਹਾਡੀਆਂ ਫੋਨ ਕਾਲਸ 'ਤੇ ਆਧਾਰਿਤ ਹੋਵੇਗਾ। 2 ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਮਿਡ ਡੇ ਨਿਊਜ਼। 2:15 ਤੇ ਹਿੰਦੀ ਵਿੱਚ ਖਬਰਾਂ ਦੁਪਹਿਰ ਸਮਾਚਾਰ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 2:30 ਦੇ ਪ੍ਰੋਗਰਾਮ ਹੋਵੇਗਾ ਸੁਰੀਲੀ ਦੁਪਹਿਰ, ਜੋ ਕਿ ਸਰੋਤਿਆਂ ਦੁਆਰਾ ਭੇਜੇ ਗਏ ਖਤਾਂ ਅਤੇ ਵਟਸਐਪ ਸੁਨੇਹਾਂ 'ਤੇ ਆਧਾਰਿਤ ਹੋਵੇਗਾ। 3 ਤੋਂ ਸ਼ਾਮ 5 ਤੱਕ ਤੁਸੀਂ ਆਨੰਦ ਮਾਣ ਸਕੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। ਸਰੋਤਿਆਂ ਦੀ ਖਿਦਮਤ ਵਿੱਚ ਮੁੜ ਹਾਜ਼ਰ ਹੋਵਾਂਗੇ ਲੈ ਕੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ, ਵਿਸ਼ਾ ਵਣ ਵਿਭਾਗ ਦੀਆਂ ਯੋਜਨਾਵਾਂ। ਜਾਣਕਾਰੀ ਦੇਣਗੇ ਵਣ ਰੇਂਜ ਅਫਸਰ ਅਮਰਿੰਦਰ ਸਿੰਘ। 5:30 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ ਤਹਿਤ ਆਪਣਾ ਵਿਰਸਾ ਆਪਣਾ ਸੱਭਿਆਚਾਰ। ਵਿਸ਼ਾ ਰਹੇਗਾ ਸ਼ੇਰ ਮੁਹੰਮਦ ਖਾਨ ਦਾ ਵਤਨੀ, ਰੋਹੀ ਦਾ ਸ਼ਹਿਰੀਆ ਕੇਸੂ, ਸਭ ਦੇ ਮਨਾਂ ਨੂੰ ਮੋਹਣ ਵਾਲਾ ਡਾਕਟਰ ਦੀਪਕ ਮਨਮੋਹਨ। ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਸਤਪਾਲ ਬਰਾੜ ਅਤੇ ਮਮਤਾ ਅਰੋੜਾ ਜੀ ਦਾ। 6:20 ਤੇ ਰਿਲੇਅ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 6:30 ਹੋਵੇਗਾ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵ ਵਾਣੀ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਮਨਦੀਪ ਰਜ਼ੌਰਾ ਅਤੇ ਸਿਮਰਨ ਕੌਰ। 7 ਸਮਾਂ ਰਹੇਗਾ ਸਰੋਤਿਆਂ ਦੇ ਪਸੰਦੀਦਾ ਪ੍ਰੋਗਰਾਮ ਸ਼ਾਮ ਸੁਹਾਨੀ ਦਾ, ਜੋ ਕਿ 8 ਤੱਕ ਜਾਰੀ ਰਹੇਗਾ। ਪ੍ਰੋਗਰਾਮ ਸ਼ਾਮ ਸੁਹਾਨੀ ਦੇ ਦੌਰਾਨ ਹੀ 7:30 ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

8 ਵਜੇ ਪ੍ਰਸਾਰਿਤ ਕਰਾਂਗੇ ਐਨਸੀਆਰਟੀ ਦੁਆਰਾ ਸਪੌਂਸਰਡ ਪ੍ਰੋਗਰਾਮ ਉਮੰਗ, ਜਿਸ ਦਾ ਅੱਜ ਤੁਸੀਂ 1346ਵਾਂ ਭਾਗ ਸੁਣੋਗੇ। 8:30 ਤੇ ਤੁਸੀਂ ਸੁਣ ਸਕੋਗੇ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। 8:45 ਤੇ ਹੋਵੇਗਾ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ। 9 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਨਿਊਜ਼ ਐਟ 9 ਆਕਾਸ਼ਵਾਣੀ ਦਿੱਲੀ ਤੋਂ। 9:15 ਤੋਂ 11 ਤੱਕ ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। 9:15 ਹੋਵੇਗਾ ਪ੍ਰੋਗਰਾਮ ਆਪਕੇ ਲਈ। 9:30 ਆਜ ਕੇ ਫਨਕਾਰ। 10 ਪ੍ਰੋਗਰਾਮ ਰਹੇਗਾ ਛਾਇਆ ਗੀਤ ਅਤੇ 10:30 ਤੇ ਢਲਤੀ ਜਾਏ ਰਾਤ। ਇਸ ਦੇ ਨਾਲ ਹੀ ਠੀਕ 11 ਸਾਡੀ ਅੱਜ ਦੀ ਪ੍ਰਸਾਰਣ ਸਭਾ ਦੀ ਸਮਾਪਤੀ ਹੋ ਜਾਵੇਗੀ। ਧੰਨਵਾਦ। ਇਹ ਸੀ ਸਾਡੇ ਅੱਜ ਪ੍ਰਸਾਰਿਤ ਅਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਸੰਬੰਧੀ ਜਾਣਕਾਰੀ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੋਇਆ ਹੈ ਆਕਾਸ਼ਵਾਣੀ FM ਬਠਿੰਡਾ। ਸਾਡੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 6:15 ਅਤੇ 40 ਸਕਿੰਟ ਦਾ। ਹੁਣ ਵੇਲਾ ਹੋ ਰਿਹਾ ਹੈ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ। ਆਓ ਸਰਵਣ ਕਰਦੇ ਹਾਂ ਭਾਈ ਨਿਰਮਲ ਸਿੰਘ ਖਾਲਸਾ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਅਨੁਸਾਰ ਸਮਾਂ ਹੋ ਰਿਹਾ ਹੈ ਠੀਕ 7:28 ਦਾ, ਅਤੇ ਹੁਣ ਵੇਲਾ ਹੋ ਰਿਹਾ ਹੈ ਪ੍ਰੋਗਰਾਮ ਸੱਜਰੀ ਸਵੇਰ ਦਾ। ਪ੍ਰੋਗਰਾਮ ਲੈ ਕੇ ਹਾਜ਼ਰ ਨੇ ਮਮਤਾ ਅਰੋੜਾ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੱਜਰੀ ਸਵੇਰ, ਜਿੱਥੇ ਹਰ ਸਵੇਰ ਬਣਦੀ ਹੈ ਖੁਸ਼ੀਆਂ, ਪ੍ਰੇਰਣਾ ਅਤੇ ਸੋਹਣੇ ਸੰਗੀਤ ਨਾਲ ਭਰੀ ਹੋਈ ਤੰਦਰੁਸਤ ਸਵੇਰ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਜਰੀ ਸਵੇਰ ਆਪਣੀ ਰੇਡੀਓ ਦੋਸਤ ਮਮਤਾ ਅਰੋੜਾ ਦੇ ਨਾਲ। ਦੋਸਤੋ, ਜਦੋਂ ਮੈਂ ਕਾਲਜ ਵਿੱਚ ਪੜ੍ਹਦੀ ਸੀ ਉਦੋਂ ਇੱਕ ਕਵਿਤਾ ਮੈਨੂੰ ਬਹੁਤ ਪਸੰਦ ਸੀ। ਇਹ ਕਵਿਤਾ ਅਮਰੀਕੀ ਕਵੀ ਰਾਬਰਟ ਫ੍ਰੋਸਟ ਦੀ ਕਵਿਤਾ ਸਟੋਪਿੰਗ ਬਾਏ ਵੁਡਸ ਔਨ ਏ ਸਨੋਵੀ ਇਵਨਿੰਗ ਦੀਆਂ ਆਖਰੀ ਸਤਰਾਂ ਨੇ। ਕਵਿਤਾ ਕੁਝ ਇੰਜ ਸੀ: ਦ ਵੁਡਸ ਆਰ ਲਵਲੀ ਡਾਰਕ ਐਂਡ ਡੀਪ ਐਂਡ ਆਈ ਹੈਵ ਪ੍ਰੋਮਿਸਿਸ ਟੂ ਕੀਪ ਐਂਡ ਮਾਈਲਸ ਟੂ ਗੋ ਬਿਫੋਰ ਆਈ ਸਲੀਪ ਐਂਡ ਮਾਈਲਸ ਟੂ ਗੋ ਬਿਫੋਰ ਆਈ ਸਲੀਪ। ਕਾਲਜ ਦੇ ਦਿਨਾਂ ਵਿੱਚ ਇਹ ਕਵਿਤਾ ਮੈਨੂੰ ਬਹੁਤ ਚੰਗੀ ਲੱਗਦੀ ਸੀ ਤੇ ਉਦੋਂ ਮੈਨੂੰ ਲੱਗਦਾ ਸੀ ਕਿ ਜ਼ਿੰਦਗੀ ਇੱਕ ਲੰਬਾ ਸਫ਼ਰ ਹੈ ਔਰ ਮੈਂ ਅਜੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਹੈ। ਪਰ ਜਿਵੇਂ ਜਿਵੇਂ ਜ਼ਿੰਦਗੀ ਦੇ ਤਜਰਬੇ ਵਧੇ, ਇਹਨਾਂ ਲਾਈਨਾਂ ਦਾ ਅਸਲ ਮਤਲਬ ਹੋਰ ਵੀ ਡੂੰਘਾ ਸਮਝ ਆਇਆ। ਦ ਵੁਡਸ ਆਰ ਲਵਲੀ ਡਾਰਕ ਐਂਡ ਡੀਪ, ਇਸ ਦਾ ਮਤਲਬ ਹੈ ਜ਼ਿੰਦਗੀ ਵਿੱਚ ਕਈ ਵਾਰ ਆਰਾਮ, ਸੁੰਦਰਤਾ ਜਾਂ ਠਹਿਰ ਜਾਣ ਨੂੰ ਮਨ ਕਰਦਾ ਹੈ, ਪਰ ਕਵੀ ਤੁਰੰਤ ਆਪਣੇ ਆਪ ਨੂੰ ਯਾਦ ਕਰਾਉਂਦਾ ਹੈ ਬਟ ਆਈ ਹੈ ਪ੍ਰੋਮਿਸਿਸ ਟੂ ਕੀਪ, ਮਤਲਬ ਮੇਰੇ ਉੱਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨੇ, ਮੈਂ ਬਹੁਤ ਵਾਅਦੇ ਕੀਤੇ ਨੇ ਜਿਹੜੇ ਮੈਂ ਨਿਭਾਣੇ ਨੇ। ਤੇ ਅੱਗੋ ਫਿਰ ਉਹ ਕਹਿੰਦਾ ਐਂਡ ਮਾਈਲਸ ਟੂ ਗੋ ਬਿਫੋਰ ਆਈ ਸਲੀਪ, ਹਾਲੇ ਮੇਰਾ ਸਫ਼ਰ ਮੁੱਕਿਆ ਨਹੀਂ, ਮੈਂ ਬਹੁਤ ਦੂਰ ਤੱਕ ਜਾਣਾ ਹੈ, ਬਹੁਤ ਸੁਪਨੇ ਪੂਰੇ ਕਰਨੇ ਨੇ, ਬਹੁਤ ਕੰਮ ਕਰਨੇ ਨੇ। ਇੱਥੇ ਸਲੀਪ ਸਿਰਫ ਰਾਤ ਦੀ ਨੀਂਦ ਨਹੀਂ, ਸਗੋਂ ਜੀਵਨ ਦੇ ਅੰਤ ਦਾ ਵੀ ਪ੍ਰਤੀਕ ਮੰਨਿਆ ਜਾਂਦਾ ਹੈ। ਕਵੀ ਕਹਿੰਦਾ ਹੈ ਉਸ ਤੋਂ ਪਹਿਲਾਂ ਮੇਰੇ ਕੋਲ ਕਰਨ ਲਈ ਬਹੁਤ ਕੁਝ ਹੈ। ਇਹੀ ਇਸ ਕਵਿਤਾ ਦਾ ਸਭ ਤੋਂ ਵੱਡਾ ਸੰਦੇਸ਼ ਹੈ। ਥੱਕ ਜਾਓ ਤਾਂ ਥੋੜਾ ਰੁਕ ਸਕਦੇ ਹੋ, ਪਰ ਆਪਣੇ ਸੁਪਨਿਆਂ ਅਤੇ ਜ਼ਿੰਮੇਵਾਰੀਆਂ ਤੋਂ ਕਦੇ ਪਿੱਛੇ ਨਾ ਹਟੋ। ਕਿਹਾ ਜਾਂਦਾ ਹੈ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੂੰ ਵੀ ਇਹ ਲਾਈਨਾਂ ਬਹੁਤ ਪਸੰਦ ਸਨ। ਉਹਨਾਂ ਨੇ ਆਪਣੇ ਹੱਥ ਨਾਲ ਲਿਖ ਕੇ ਸਟੱਡੀ ਟੇਬਲ ਤੇ ਰੱਖੀਆਂ ਹੋਈਆਂ ਸਨ ਤਾਂ ਜੋ ਹਰ ਰੋਜ਼ ਆਪਣੇ ਫਰਜ਼ ਅਤੇ ਮੰਜ਼ਿਲ ਦੀ ਯਾਦ ਬਣੀ ਰਹੇ। ਸਰੋਤਿਓ, ਜੇ ਤੁਸੀਂ ਵੀ ਜ਼ਿੰਦਗੀ ਵਿੱਚ ਕੋਈ ਵੱਡਾ ਸੁਪਨਾ ਰੱਖਦੇ ਹੋ ਤਾਂ ਕਿਸੇ ਵੀ ਕੰਧ ਤੇ ਇਹ ਸਤਰਾਂ ਆਪਣੇ ਹੱਥ ਨਾਲ ਲਿਖ ਕੇ ਚਿਪਕਾ ਲਓ। ਹਰ ਰੋਜ਼ ਜਦੋਂ ਤੁਹਾਡੀ ਨਜ਼ਰ ਇਹਨਾਂ ਤੇ ਪਵੇਗੀ, ਇਹ ਤੁਹਾਨੂੰ ਯਾਦ ਕਰਾਉਣਗੀਆਂ ਹਾਲੇ ਰੁਕਣ ਦਾ ਸਮਾਂ ਨਹੀਂ ਆਇਆ। ਮੈਨੂੰ ਹਮੇਸ਼ਾ ਲੱਗਦਾ ਹੈ ਕਿ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਕੁਝ ਅਜਿਹੀਆਂ ਲਾਈਨਾਂ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਜੋ ਉਸ ਨੂੰ ਹੌਸਲਾ ਦੇਣ, ਪ੍ਰੇਰਣਾ ਦੇਣ ਅਤੇ ਮੁਸ਼ਕਿਲ ਸਮੇਂ ਦੁਬਾਰਾ ਖੜਾ ਹੋਣ ਦੀ ਤਾਕਤ ਦੇਣ। ਮੇਰੇ ਲਈ ਉਹ ਲਾਈਨਾਂ ਹਨ and miles to go before I sleep and miles to go before I sleep, kyunki main mandi ha ki apni zindagi de ant to pehla main ਬਹੁਤ ਕੁਝ ਕਰਨਾ ਹੈ, ਬਹੁਤ ਕੁਝ ਸਿੱਖਣਾ ਹੈ ਅਤੇ ਬਹੁਤ ਸਾਰੇ ਸੁਪਨੇ ਸਾਕਾਰ ਕਰਨੇ ਨੇ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਜਰੀ ਸਵੇਰ ਆਪਣੀ ਰੇਡੀਓ ਦੋਸਤ ਮਮਤਾ ਅਰੋੜਾ ਦੇ ਨਾਲ। ਹੁਣ ਸਮਾਂ ਆ ਗਿਆ ਅੱਜ ਦੇ ਇਤਿਹਾਸ ਜਾਣਨ ਦਾ, ਆਓ ਇੱਕ ਨਜ਼ਰ ਮਾਰਦੇ ਹਾਂ 10 ਅਗਸਤ ਨੂੰ ਵਿਸ਼ਵ ਅਤੇ ਭਾਰਤ ਦੇ ਇਤਿਹਾਸ ਵਿੱਚ ਦਰਜ ਕੁਝ ਮਹੱਤਵਪੂਰਨ ਘਟਨਾਵਾਂ ਤੇ। ਈਸਾ ਪੂਰਵ 30 ਵਿੱਚ ਮਿਸਰ ਦੀ ਆਖਰੀ ਰਾਣੀ ਕਲੀਓਪੈਟਰਾ ਦਾ ਦੇਹਾਂਤ ਹੋਇਆ। ਉਹਨਾਂ ਦਾ ਨਾਮ ਅੱਜ ਵੀ ਇਤਿਹਾਸ ਦੇ ਸਭ ਤੋਂ ਪ੍ਰਭਾਵਸ਼ਾਲੀ ਸ਼ਾਸਕਾਂ ਵਿੱਚ ਸ਼ਾਮਿਲ ਹੈ। 10 ਅਗਸਤ 1792 ਵਿੱਚ ਫਰਾਂਸੀਸੀ ਕ੍ਰਾਂਤੀ ਦੌਰਾਨ ਰਾਜਾ ਲੂਈ 16 ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ

ਨਾਲ ਫਰਾਂਸ ਵਿੱਚ ਰਾਜਸ਼ਾਹੀ ਦੇ ਅੰਤ ਦੀ ਸ਼ੁਰੂਆਤ ਹੋਈ। 10 ਅਗਸਤ 1793 ਵਿੱਚ ਦੁਨੀਆ ਦੇ ਮਸ਼ਹੂਰ ਲੂਵਰ ਮਿਊਜ਼ੀਅਮ ਨੂੰ ਆਮ ਲੋਕਾਂ ਲਈ ਖੋਲਿਆ ਗਿਆ। 10 ਅਗਸਤ 1942 ਵਿੱਚ ਭਾਰਤ ਛੱਡੋ ਅੰਦੋਲਨ ਦੇ ਇੱਕ ਦਿਨ ਬਾਅਦ ਮਹਾਤਮਾ ਗਾਂਧੀ ਅਤੇ ਜਵਾਹਰਲਾਲ ਨਹਿਰੂ ਜੀ ਸਮੇਤ ਕਈ ਆਜ਼ਾਦੀ ਸੈਨਾਨੀਆਂ ਨੂੰ ਬ੍ਰਿਟਿਸ਼ ਸਰਕਾਰ ਨੇ ਗ੍ਰਿਫਤਾਰ ਕਰ ਲਿਆ। 10 ਅਗਸਤ 1945 ਵਿੱਚ ਦੂਜੇ ਵਿਸ਼ਵ ਯੁੱਧ ਦੌਰਾਨ ਜਾਪਾਨ ਨੇ ਪੋਟਸਡਮ ਘੋਸ਼ਣਾ ਨੂੰ ਸਵੀਕਾਰ ਕਰਦੇ ਹੋਏ ਆਤਮ ਸਮਰਪਣ ਦੀ ਪ੍ਰਕਿਰਿਆ ਸ਼ੁਰੂ ਕੀਤੀ, ਜਿਸ ਨਾਲ ਯੁੱਧ ਦੇ ਅੰਤ ਦਾ ਰਾਹ ਖੁੱਲਿਆ। ਹੁਣ ਗੱਲ ਕਰਦੇ ਹਾਂ ਅੱਜ ਦੇ ਜਨਮੇ ਮਹਾਨ ਵਿਅਕਤੀਆਂ ਦੀ। 10 ਅਗਸਤ 1860 ਵਿੱਚ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਮਹਾਨ ਵਿਦਵਾਨ ਪੰਡਿਤ ਵਿਸ਼ਨੂੰ ਨਾਰਾਇਣ ਬਾਤਖੰਡੇ ਜੀ ਦਾ ਜਨਮ ਹੋਇਆ। ਉਹਨਾਂ ਨੇ ਭਾਰਤੀ ਸੰਗੀਤ ਨੂੰ ਵਿਗਿਆਨਿਕ ਢੰਗ ਨਾਲ ਵਿਵਸਥਿਤ ਕਰਨ ਵਿੱਚ ਅਹਿਮ ਯੋਗਦਾਨ ਦਿੱਤਾ। 10 ਅਗਸਤ 1894 ਵਿੱਚ ਭਾਰਤ ਦੇ ਚੌਥੇ ਰਾਸ਼ਟਰਪਤੀ ਯਾਨੀ ਕਿ ਵੀਵੀ ਗਿਰੀ ਜੀ ਦਾ ਜਨਮ ਹੋਇਆ। 10 ਅਗਸਤ 1960 ਵਿੱਚ ਪ੍ਰਸਿੱਧ ਸਪੇਨੀ ਅਦਾਕਾਰ ਐਂਟੀਨੀਓ ਬੈਨੇਰਾਸ ਦਾ ਵੀ ਜਨਮ ਹੋਇਆ। ਹੁਣ ਗੱਲ ਕਰਦੇ ਹਾਂ ਅੱਜ ਦੇ ਖਾਸ ਦਿਨ ਦੀ। ਜੀ ਬਿਲਕੁਲ, 10 ਅਗਸਤ ਵਿਸ਼ਵ ਸ਼ੇਰ ਦਿਵਸ ਯਾਨੀ ਕਿ ਵਰਲਡ ਲਾਇਨ ਡੇ ਵਜੋਂ ਮਨਾਇਆ ਜਾਂਦਾ ਹੈ, ਜਿਹੜਾ ਕਿ ਸ਼ੇਰਾਂ ਅਤੇ ਉਹਨਾਂ ਦੀ ਕੁਦਰਤੀ ਆਵਾਜ਼ ਦੀ ਸੰਭਾਲ ਬਾਰੇ ਜਾਗਰੂਕਤਾ ਫੈਲਾਉਣ ਲਈ ਮਨਾਇਆ ਜਾਂਦਾ ਹੈ। 10 ਅਗਸਤ ਵਿਸ਼ਵ ਬਾਇਓਫਿਊਲ ਦਿਵਸ ਯਾਨੀ ਕਿ ਵਰਲਡ ਬਾਇਓਫਿਊਲ ਡੇ ਮਨਾਇਆ ਜਾਂਦਾ ਹੈ, ਜਿਹੜਾ ਕਿ ਵਾਤਾਵਰਨ ਅਨੁਕੂਲ ਇੰਧਨ ਦੇ ਮਹੱਤਵ ਨੂੰ ਉਜਾਗਰ ਕਰਨ ਲਈ ਮਨਾਇਆ ਜਾਂਦਾ ਹੈ। ਦੋਸਤੋ, ਇਤਿਹਾਸ ਸਾਨੂੰ ਸਿਰਫ ਬੀਤੇ ਸਮੇਂ ਦੀ ਜਾਣਕਾਰੀ ਨਹੀਂ ਦਿੰਦਾ, ਸਗੋਂ ਭਵਿੱਖ ਨੂੰ ਹੋਰ ਬਿਹਤਰ ਬਣਾਉਣ ਦੀ ਪ੍ਰੇਰਣਾ ਵੀ ਦਿੰਦਾ ਹੈ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੱਜਰੀ ਸਵੇਰ ਆਪਣੀ ਰੇਡੀਓ ਦੋਸਤ ਮਮਤਾ ਅਰੋੜਾ ਦੇ ਨਾਲ, ਤੇ ਅਗਲਾ ਸੈਗਮੈਂਟ ਹੈ ਜੀ ਬਿਲਕੁਲ, ਅਗਲਾ ਸੈਗਮੈਂਟ ਹੋਵੇਗਾ ਸਾਇੰਸ ਐਂਡ ਟੈਕਨੋਲੋਜੀ ਦਾ ਦਿਲਚਸਪ ਸਿਲਸਿਲਾ। ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਇਹ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਜਰੀ ਸਵੇਰ ਆਪਣੀ ਰੇਡੀਓ ਦੋਸਤ ਮਮਤਾ ਅਰੋੜਾ ਦੇ ਨਾਲ। ਹੁਣ ਵੱਧਦੇ ਹਾਂ ਅਗਲੇ ਸੈਗਮੈਂਟ ਵੱਲ। ਦੋਸਤੋ, ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ, ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੀ ਟੈਕਨੋਲੋਜੀ ਜੋ ਸਾਡੇ ਘਰਾਂ, ਹਸਪੀਟਲਸ, ਸਕੂਲਸ, ਖੇਤਾਂ, ਉਦਯੋਗਾਂ ਅਤੇ ਪੂਰੇ ਸ਼ਹਿਰ ਨੂੰ ਸਮਾਰਟ ਬਣਾ ਰਹੀ ਹੈ। ਜੀ, ਇਸ ਦਾ ਨਾਮ ਹੈ ਇੰਟਰਨੈਟ ਆਫ ਥਿੰਗਸ, ਸੰਖੇਪ ਵਿੱਚ ਜਾਣੀਏ ਤਾਂ IoT। ਤੇ ਅੱਜ ਦਾ ਵਿਸ਼ਾ IoT ਯਾਨੀ ਕਿ ਇੰਟਰਨੈਟ ਆਫ ਥਿੰਗਸ, ਸਮਾਰਟ ਦੁਨੀਆ ਵੱਲ ਇੱਕ ਨਵਾਂ ਕਦਮ।

ਅੱਜ ਕੱਲ ਅਸੀਂ ਆਪਣੇ ਮੋਬਾਈਲ ਨਾਲ ਬਲਬ ਚਲਾ ਲੈਂਦੇ ਹਾਂ, ਘਰ ਦਾ ਸੀਸੀਟੀਵੀ ਕੈਮਰਾ ਕਿਤੇ ਵੀ ਬੈਠੇ ਦੇਖ ਸਕਦੇ ਹਾਂ। ਘੜੀ ਸਾਡੀ ਦਿਲ ਦੀ ਧੜਕਣ ਮਾਪਦੀ ਹੈ ਅਤੇ ਕਿਸਾਨ ਮੋਬਾਈਲ ਰਾਹੀਂ ਖੇਤ ਦੀ ਨਮੀ ਦੀ ਜਾਣਕਾਰੀ ਲੈ ਲੈਂਦੇ ਨੇ। ਕੀ ਤੁਸੀਂ ਸੋਚਿਆ ਇਹ ਸਭ ਕਿਵੇਂ ਸੰਭਵ ਹੈ? ਇਸ ਦਾ ਜਵਾਬ ਹੈ ਇੰਟਰਨੈਟ ਆਫ ਥਿੰਗਸ, ਜੀ ਹਾਂ IoT। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਜਾਣਾਂਗੇ IoT ਹੈ ਕੀ, ਇਹ ਕੰਮ ਕਿਵੇਂ ਕਰਦੀ ਹੈ, ਇਹ ਸੁਰੱਖਿਅਤ ਹੈ ਜਾਂ ਨਹੀਂ, ਇਸ ਦੇ ਫਾਇਦੇ ਜਾਂ ਨੁਕਸਾਨ, ਜਾਂ ਫਿਰ ਵਿਦਿਆਰਥੀ ਅਤੇ ਕਿਸਾਨਾਂ ਲਈ ਇਹ ਕਿਵੇਂ ਲਾਭਦਾਇਕ ਹੈ, ਕੀ ਭਵਿੱਖ ਦੀ ਹਰ ਚੀਜ਼ ਇੰਟਰਨੈਟ ਨਾਲ ਜੁੜ ਜਾਵੇਗੀ। ਅੱਜ ਦੁਨੀਆ ਭਰ ਵਿੱਚ ਅਰਬਾਂ ਡਿਵਾਈਸ ਇੰਟਰਨੈਟ ਨਾਲ ਜੁੜੇ ਹੋਏ ਹਨ। ਮੋਬਾਈਲ, ਸਮਾਰਟ ਵਾਚ, ਕੈਮਰੇ, ਟ੍ਰੈਫਿਕ ਸਿਗਨਲ, ਕਾਰਾਂ, ਮੈਡੀਕਲ ਉਪਕਰਨ ਅਤੇ ਇੱਥੋਂ ਤੱਕ ਕਿ ਖੇਤੀ ਵਿੱਚ ਵਰਤੇ ਜਾਣ ਵਾਲੇ ਸੈਂਸਰ ਵੀ ਆਪਸ ਵਿੱਚ ਜਾਣਕਾਰੀ ਸਾਂਝੀ ਕਰ ਸਕਦੇ ਨੇ। ਇਹੀ ਤਾਂ ਹੈ ਇੰਟਰਨੈਟ ਆਫ ਥਿੰਗਸ ਦੀ ਤਾਕਤ।

ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਇੰਟਰਨੈਟ ਆਫ ਥਿੰਗਸ ਹੈ ਕੀ। ਇਸ ਦਾ ਅਰਥ ਹੈ ਰੋਜ਼ਾਨਾ ਵਰਤੋਂ ਵਾਲੀਆਂ ਵਸਤੂਆਂ ਨੂੰ ਇੰਟਰਨੈਟ ਨਾਲ ਜੋੜ ਕੇ ਉਹਨਾਂ ਨੂੰ ਸਮਾਰਟ ਬਣਾਉਣਾ। ਇਹਨਾਂ ਵਸਤੂਆਂ ਵਿੱਚ ਸੈਂਸਰ ਅਤੇ ਛੋਟੇ ਕੰਪਿਊਟਰ ਲੱਗੇ ਹੁੰਦੇ ਹਨ। ਇਹ ਸੈਂਸਰ ਆਪਣੇ ਆਲੇ ਦੁਆਲੇ ਦੀ ਜਾਣਕਾਰੀ ਇਕੱਠੀ ਕਰਦੇ ਨੇ, ਫਿਰ ਇਹ ਜਾਣਕਾਰੀ ਇੰਟਰਨੈਟ ਰਾਹੀਂ ਕਿਸੇ ਹੋਰ ਡਿਵਾਈਸ ਜਾਂ ਕੰਪਿਊਟਰ ਤੱਕ ਭੇਜਦੇ ਨੇ। ਉੱਥੇ ਇਸ ਦਾ ਵਿਸ਼ਲੇਸ਼ਣ ਹੁੰਦਾ ਹੈ ਅਤੇ ਲੋੜ ਪੈਣ ਤੇ ਆਪਣੇ ਆਪ ਕਾਰਵਾਈ ਕੀਤੀ ਜਾਂਦੀ ਹੈ। ਇੱਕ ਸੌਖੀ ਜੀ ਉਦਾਹਰਨ ਨਾਲ ਸਮਝਦੇ ਹਾਂ। ਮੰਨ ਲਓ ਤੁਹਾਡੇ ਘਰ ਵਿੱਚ ਇੱਕ ਸਮਾਰਟ ਏਸੀ ਹੈ, ਜਿਵੇਂ ਕਿ ਕਮਰੇ ਦਾ ਤਾਪਮਾਨ 32 ਡਿਗਰੀ ਤੋਂ ਉੱਪਰ ਜਾਂਦਾ ਹੈ, ਸੈਂਸਰ ਇਹ ਜਾਣਕਾਰੀ ਲੈਂਦਾ ਹੈ, ਉਹ ਇੰਟਰਨੈਟ ਰਾਹੀਂ ਕੰਟਰੋਲ ਸਿਸਟਮ ਨੂੰ ਦੱਸਦਾ ਹੈ ਅਤੇ ਏਸੀ ਆਪਣੇ ਆਪ ਚਾਲੂ ਹੋ ਜਾਂਦਾ ਹੈ। ਤੁਹਾਨੂੰ ਬਟਨ ਦਬਾਉਣ ਦੀ ਵੀ ਲੋੜ ਨਹੀਂ ਪੈਂਦੀ। ਇਹੀ ਤਾਂ ਹੈ ਇੰਟਰਨੈਟ ਆਫ ਥਿੰਗਸ। ਹੁਣ ਸਮਝਦੇ ਹਾਂ ਕਿ ਇੰਟਰਨੈਟ ਆਫ ਥਿੰਗਸ ਯਾਨੀ ਕਿ IoT ਕੰਮ ਕਿਵੇਂ ਕਰਦਾ ਹੈ। ਇਸ ਦੇ 4 ਮੁੱਖ ਹਿੱਸੇ ਹੁੰਦੇ ਹਨ। ਪਹਿਲਾ ਸੈਂਸਰ। ਸੈਂਸਰ ਸਾਰੀ ਜਾਣਕਾਰੀ ਇਕੱਠੀ ਕਰਦਾ ਹੈ, ਤਾਪਮਾਨ, ਨਮੀ, ਰੋਸ਼ਨੀ, ਦਿਲ ਦੀ ਧੜਕਣ, ਮਿੱਟੀ ਦੀ ਨਮੀ, ਪਾਣੀ ਦਾ ਪੱਧਰ। ਦੂਜਾ ਇੰਟਰਨੈਟ ਕੁਨੈਕਸ਼ਨ। ਸੈਂਸਰ ਇਹ ਜਾਣਕਾਰੀ ਇੰਟਰਨੈਟ ਰਾਹੀਂ ਭੇਜਦਾ ਹੈ। ਤੀਸਰਾ ਕਲਾਉਡ ਜਾਂ ਸਰਵਰ, ਇੱਥੇ ਡਾਟਾ ਸੁਰੱਖਿਅਤ ਕੀਤਾ ਜਾਂਦਾ ਹੈ, ਫਿਰ ਇਸ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਚੌਥਾ ਯੂਜ਼ਰ, ਅੰਤ ਵਿੱਚ ਜਾਣਕਾਰੀ ਮੋਬਾਈਲ ਜਾਂ ਕੰਪਿਊਟਰ ਤੇ ਪਹੁੰਚਦੀ ਹੈ, ਲੋੜ ਹੋਵੇ ਤਾਂ ਮਸ਼ੀਨ ਆਪਣੇ ਆਪ ਫੈਸਲਾ ਵੀ ਲੈ ਸਕਦੀ ਹੈ। ਮਤਲਬ ਸੈਂਸਰ, ਇੰਟਰਨੈਟ, ਕਲਾਉਡ ਅਤੇ ਯੂਜ਼ਰ, ਇਹ ਚਾਰੇ ਮਿਲ ਕੇ IoT ਨੂੰ ਚਲਾਉਂਦੇ ਨੇ। ਹੁਣ ਸਵਾਲ, IoT ਸਿਰਫ ਵੱਡੀਆਂ ਕੰਪਨੀਆਂ ਲਈ ਹੈ? ਜੀ ਨਹੀਂ, ਅਸੀਂ ਇਸ ਦੀ ਹਰ ਰੋਜ਼ ਵਰਤੋਂ ਕਰਦੇ ਹਾਂ, ਜਿਸ ਤਰ੍ਹਾਂ ਕਿ ਸਮਾਰਟ ਵਾਚ, ਫਿਟਨੈਸ ਬੈਂਡ, ਸਮਾਰਟ TV, ਸਮਾਰਟ ਡੋਰ ਲੌਕ, CCTV ਕੈਮਰਾਸ, ਸਮਾਰਟ ਰੈਫਰੀਜਰੇਟਰ, ਸਮਾਰਟ ਬਲਬ, ਅਲੈਕਸਾ ਅਤੇ ਗੂਗਲ ਅਸਿਸਟੈਂਟ ਜਾਂ ਫਿਰ ਸਮਾਰਟ ਕਾਰ। ਹੁਣ ਦੋਸਤੋ, ਸ਼ਾਇਦ ਤੁਹਾਨੂੰ ਅਹਿਸਾਸ ਹੋ ਰਿਹਾ ਹੋਵੇਗਾ ਕਿ IoT ਕੋਈ ਭਵਿੱਖ ਦੀ ਗੱਲ ਨਹੀਂ ਹੈ, ਸਗੋਂ ਇਹ ਤਾਂ ਅੱਜ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ ਹੈ।

ਹੁਣ ਗੱਲ ਕਰਦੇ ਹਾਂ ਸਮਾਰਟ ਹੋਮ ਸ਼ਬਦ ਬਹੁਤ ਸੁਣਨ ਨੂੰ ਮਿਲਦਾ ਹੈ, ਇਸ ਦਾ ਅਰਥ ਕੀ ਹੈ? ਸਮਾਰਟ ਹੋਮ ਉਹ ਘਰ ਹੁੰਦਾ ਹੈ ਜਿੱਥੇ ਬਿਜਲੀ ਦੇ ਉਪਕਰਨ ਇੰਟਰਨੈਟ ਨਾਲ ਜੁੜੇ ਹੁੰਦੇ ਹਨ ਅਤੇ ਮੋਬਾਈਲ ਜਾਂ ਆਵਾਜ਼ ਦੇ ਹੁਕਮ ਨਾਲ ਕੰਟਰੋਲ ਕੀਤੇ ਜਾ ਸਕਦੇ ਹਨ। ਮਿਸਾਲ ਵਜੋਂ ਘਰ ਤੋਂ ਬਾਹਰ ਹੋ ਕੇ ਵੀ ਬਲਬ ਚਲਾ ਲੈਣਾ ਜਾਂ ਬੰਦ ਕਰਨਾ, ਸੀਸੀਟੀਵੀ ਕੈਮਰੇ ਰਾਹੀਂ ਘਰ ਦੀ ਨਿਗਰਾਨੀ ਰੱਖਣਾ, ਸਮਾਰਟ ਡੋਰ ਲੌਕ, ਗੈਸ ਲੀਕ ਹੋਣ ਤੇ ਮੋਬਾਈਲ ਤੇ ਅਲਰਟ, ਤਾਪਮਾਨ ਅਨੁਸਾਰ ਏਸੀ ਆਪਣੇ ਆਪ ਚਾਲੂ ਹੋ ਜਾਣਾ ਜਾਂ ਫਿਰ ਬੰਦ ਹੋਣਾ, ਇਸ ਨਾਲ ਸਮੇਂ ਵੀ ਬਚਦਾ ਹੈ, ਊਰਜਾ ਦੀ ਵੀ ਬਚਤ ਹੁੰਦੀ ਹੈ। ਸਾਡੇ ਬਹੁਤ ਸਾਰੇ ਸਰੋਤੇ ਕਿਸਾਨ ਹਨ, ਹੁਣ ਜਾਣਦੇ ਹਾਂ IoT ਖੇਤੀ ਵਿੱਚ ਕਿਵੇਂ ਮਦਦ ਕਰਦਾ ਹੈ। ਜੀ, ਇਹ ਖੇਤੀ ਵਿੱਚ ਬਹੁਤ ਵੱਡਾ ਬਦਲਾਵ ਲਿਆ ਰਿਹਾ ਹੈ। ਖੇਤਾਂ ਵਿੱਚ ਲੱਗੇ ਸੈਂਸਰ ਮਿੱਟੀ ਦੀ ਨਮੀ, ਤਾਪਮਾਨ ਤੇ ਪਾਣੀ ਦੀ ਲੋੜ ਬਾਰੇ ਜਾਣਕਾਰੀ ਦਿੰਦੇ ਨੇ। ਜਿਵੇਂ ਮਿੱਟੀ ਸੁੱਕ ਜਾਵੇ ਤਾਂ ਸਿੰਚਾਈ ਸਿਸਟਮ ਆਪਣੇ ਆਪ ਚਾਲੂ ਹੋ ਜਾਂਦਾ ਹੈ। ਕਿਸਾਨ ਮੋਬਾਈਲ ਤੇ ਦੇਖ ਸਕਦਾ ਹੈ ਕਦੋਂ ਪਾਣੀ ਦੇਣਾ ਹੈ, ਖਾਦ ਦੀ ਕਿੰਨੀ ਲੋੜ ਹੈ, ਮੌਸਮ ਵਿੱਚ ਕੀ ਤਬਦੀਲੀ ਆ ਰਹੀ ਹੈ। ਇਸ ਨਾਲ ਪਾਣੀ ਦੀ ਬਚਤ ਹੁੰਦੀ ਹੈ, ਖਰਚ ਘਟਦਾ ਹੈ ਅਤੇ ਪੈਦਾਵਾਰ ਵਧਦੀ ਹੈ। ਯਾਨੀ ਕਿ IoT ਸਿਰਫ ਸ਼ਹਿਰਾਂ ਲਈ ਨਹੀਂ ਸਗੋਂ ਪਿੰਡਾਂ ਅਤੇ ਖੇਤੀਬਾੜੀ ਲਈ ਵੀ ਬਹੁਤ ਲਾਭਦਾਇਕ ਹੈ।

ਜਾਣਦੇ ਹਾਂ IoT ਦੇ ਨੁਕਸਾਨ ਜੀ। ਜੇ ਅਸੀਂ ਸਾਵਧਾਨ ਨਾ ਰਹੀਏ ਤਾਂ ਕੁਝ ਸਮੱਸਿਆਵਾਂ ਆ ਸਕਦੀਆਂ ਨੇ। ਪਹਿਲਾ, ਪ੍ਰਾਈਵੇਸੀ ਯਾਨੀ ਕਿ ਨਿੱਜਤਾ। ਸਮਾਰਟ ਡਿਵਾਈਸ ਸਾਡੀ ਕਾਫੀ ਜਾਣਕਾਰੀ ਇਕੱਠੀ ਕਰਦੇ ਨੇ। ਇਸ ਡਾਟਾ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ। ਸਾਈਬਰ ਅਟੈਕ ਯਾਨੀ ਕਿ ਸਾਈਬਰ ਹਮਲੇ, ਜੇ ਡਿਵਾਈਸ ਸੁਰੱਖਿਅਤ ਨਾ ਹੋਣ ਤੇ ਹੈਕਰ ਉਹਨਾਂ ਵਿੱਚ ਦਾਖਲ ਹੋ ਸਕਦੇ ਨੇ। ਤੀਸਰਾ, ਇੰਟਰਨੈਟ ਤੇ ਨਿਰਭਰਤਾ। ਇੰਟਰਨੈਟ ਬੰਦ ਹੋਣ ਤੇ ਕਈ ਸਮਾਰਟ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਨੇ। ਚੌਥਾ, ਲਾਗਤ। ਕਈ ਸਮਾਰਟ ਡਿਵਾਈਸ ਆਪਣੇ ਉਪਕਰਨਾਂ ਨਾਲੋਂ ਮਹਿੰਗੇ ਹੁੰਦੇ ਨੇ। ਫਿਰ ਆ ਗਿਆ ਸਵਾਲ ਸਾਈਬਰ ਸਿਕਿਉਰਿਟੀ ਦਾ। ਕੁਝ ਸਧਾਰਨ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਮਜ਼ਬੂਤ ਪਾਸਵਰਡ, ਸਮੇਂ ਸਮੇਂ ਤੇ ਸੋਫਟਵੇਅਰ ਅਪਡੇਟ, ਅਣਜਾਣ ਵਾਈਫਾਈ ਨਾਲ ਨਾ ਜੁੜਨਾ, ਸਿਰਫ ਭਰੋਸੇਯੋਗ ਐਪ ਹੀ ਵਰਤਣਾ, ਦੋ ਪੜਾਅ ਵਾਲੀ ਸੁਰੱਖਿਆ ਯਾਨੀ ਕਿ 2-ਫੈਕਟਰ ਅਥੈਂਟੀਕੇਸ਼ਨ ਦੀ ਵਰਤੋਂ। ਇਹ ਛੋਟੇ ਕਦਮ ਸਾਨੂੰ ਕਾਫੀ ਹੱਦ ਤੱਕ ਸੁਰੱਖਿਅਤ ਰੱਖ ਸਕਦੇ ਹਨ।

AI ਪਹਿਲਾਂ ਹੀ ਚੇਤਾਵਨੀ ਦੇ ਸਕਦੀ ਹੈ। ਇਸ ਨਾਲ ਵੱਡੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਇੱਕ ਅਧਿਆਪਕ ਨੇ ਆਪਣੇ ਵਿਦਿਆਰਥੀ ਨੂੰ ਪੁੱਛਿਆ, ਸਭ ਤੋਂ ਵੱਡੀ ਖੋਜ ਕੀ ਹੈ? ਕਿਸੇ ਨੇ ਕਿਹਾ ਬਿਜਲੀ, ਕਿਸੇ ਨੇ ਕਿਹਾ ਕੰਪਿਊਟਰ। ਇੱਕ ਵਿਦਿਆਰਥੀ ਨੇ ਜਵਾਬ ਦਿੱਤਾ, ਸਭ ਤੋਂ ਵੱਡੀ ਖੋਜ ਹੈ ਸਿੱਖਣ ਦੀ ਇੱਛਾ। ਅਧਿਆਪਕ ਮੁਸਕਰਾਇਆ ਤੇ ਕਿਹਾ, ਜਿਸ ਦਿਨ ਇਨਸਾਨ ਸਿੱਖਣਾ ਛੱਡ ਦੇਗਾ ਉਸ ਦਿਨ ਤਰੱਕੀ ਵੀ ਰੁਕ ਜਾਵੇਗੀ। ਯਾਨੀ ਕਿ ਟੈਕਨੋਲੋਜੀ ਤਦੋਂ ਹੀ ਲਾਭਦਾਇਕ ਹੈ ਜਦੋਂ ਉਹ ਮਨੁੱਖਤਾ ਦੀ ਸੇਵਾ ਕਰੇ, ਅਤੇ ਗਿਆਨ ਉਹ ਨਿਵੇਸ਼ ਹੈ ਜਿਸ ਦਾ ਲਾਭ ਸਾਰੀ ਉਮਰ ਮਿਲਦਾ ਹੈ।

ਹੁਣ ਅਸੀਂ ਜਾਣਦੇ ਹਾਂ ਭਾਰਤ ਵਿੱਚ IoT ਦਾ ਭਵਿੱਖ, ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਅਤੇ ਭਾਰਤ ਤੇਜ਼ੀ ਨਾਲ ਡਿਜੀਟਲ ਟੈਕਨੋਲੋਜੀ ਵੱਲ ਵਧ ਰਿਹਾ ਹੈ। ਅੱਜ ਕਈ ਸ਼ਹਿਰਾਂ ਵਿੱਚ ਸਮਾਰਟ ਸਿਟੀ ਪ੍ਰੋਜੈਕਟ ਚੱਲ ਰਹੇ ਨੇ, ਹਸਪਤਾਲ ਡਿਜੀਟਲ ਹੋ ਰਹੇ ਨੇ, ਫੈਕਟਰੀਜ਼ ਆਟੋਮੇਸ਼ਨ ਅਪਣਾ ਰਹੇ ਨੇ, ਖੇਤੀ ਵਿੱਚ ਸਮਾਰਟ ਸੈਂਸਰਸ ਦੀ ਵਰਤੋਂ ਹੋ ਰਹੀ ਹੈ। 5G ਇੰਟਰਨੈਟ ਆਉਣ ਨਾਲ IoT ਹੋਰ ਤੇਜ਼ ਅਤੇ ਪ੍ਰਭਾਵਸ਼ਾਲੀ ਹੋਵੇਗਾ। ਆਉਣ ਵਾਲੇ ਸਾਲਾਂ ਵਿੱਚ ਲਗਭਗ ਹਰ ਖੇਤਰ ਵਿੱਚ IoT ਦੀ ਮੰਗ ਵਧੇਗੀ। ਵਿਦਿਆਰਥੀਆਂ ਲਈ IoT ਨਾਲ ਜੁੜੇ ਕਈ ਕਰੀਅਰ ਹਨ। IoT ਇੰਜੀਨੀਅਰ, ES ਇੰਜੀਨੀਅਰ, ਰੋਬੋਟਿਕ ਇੰਜੀਨੀਅਰ, AI ਇੰਜੀਨੀਅਰ, ਸਾਈਬਰ ਸਿਕਿਉਰਿਟੀ ਐਕਸਪਰਟਸ, ਕਲਾਊਡ ਇੰਜੀਨੀਅਰ, ਆਟੋਮੇਸ਼ਨ ਇੰਜੀਨੀਅਰ, ਸਮਾਰਟ ਐਗਰੀਕਲਚਰ ਕੰਸਲਟੈਂਟ। ਅੱਜ ਕਈ ਕੰਪਨੀਆਂ ਅਜਿਹੇ ਨੌਜਵਾਨਾਂ ਦੀ ਭਾਲ ਕਰ ਰਹੀਆਂ ਨੇ ਜਿਨ੍ਹਾਂ ਕੋਲ IoT ਅਤੇ AI ਦਾ ਗਿਆਨ ਹੈ।

ਕੀ ਭਵਿੱਖ ਦੀ ਹਰ ਚੀਜ਼ ਇੰਟਰਨੈਟ ਨਾਲ ਜੁੜ ਜਾਵੇਗੀ? ਜੀ, ਸੰਭਾਵਨਾ ਤਾਂ ਇਸੇ ਪਾਸੇ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਹਰ ਚੀਜ਼ ਨੂੰ ਇੰਟਰਨੈਟ ਨਾਲ ਜੋੜਨਾ ਲਾਜ਼ਮੀ ਹੈ। ਜਿੱਥੇ ਇਸ ਨਾਲ ਲੋਕਾਂ ਦੀ ਜ਼ਿੰਦਗੀ ਬਹੁਤ ਆਸਾਨ, ਸੁਰੱਖਿਅਤ ਅਤੇ ਬਿਹਤਰ ਬਣਦੀ ਹੈ, ਉੱਥੇ IoT ਬਹੁਤ ਲਾਭਦਾਇਕ ਹੈ। ਪਰ ਹਰ ਨਵੀਂ ਟੈਕਨੋਲੋਜੀ ਨਾਲ ਸੁਰੱਖਿਆ ਅਤੇ ਜ਼ਿੰਮੇਵਾਰੀ ਵੀ ਜ਼ਰੂਰੀ ਹੈ। ਇੱਕ ਸਕੂਲ ਵਿੱਚ 2 ਵਿਦਿਆਰਥੀ ਪੜ੍ਹਦੇ ਸਨ। ਪਹਿਲਾ ਹਮੇਸ਼ਾ ਕਹਿੰਦਾ ਸੀ, ਮੇਰੇ ਕੋਲ ਸਾਧਨ ਨਹੀਂ, ਮੈਂ ਕੁਝ ਨਹੀਂ ਕਰ ਸਕਦਾ। ਦੂਸਰਾ ਕਹਿੰਦਾ ਸੀ, ਜੋ ਹੈ ਉਸੇ ਨਾਲ ਸ਼ੁਰੂ ਕਰਨਾ ਹੈ। ਇੱਕ ਦਿਨ ਸਕੂਲ ਵਿੱਚ

ਤਾਂ ਫੇਰ ਸਰੋਤਿਓ, ਅੱਜ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਜਾਣਿਆ ਕਿ IoT ਦਾ ਅਰਥ ਹੈ ਵਸਤੂਆਂ ਨੂੰ ਇੰਟਰਨੈਟ ਨਾਲ ਜੋੜਨਾ। IoT ਦੇ ਵਿੱਚ ਸੈਂਸਰ, ਇੰਟਰਨੈਟ, ਕਲਾਊਡ ਅਤੇ ਯੂਜ਼ਰ ਮਿਲ ਕੇ ਕੰਮ ਕਰਦੇ ਨੇ। ਸਮਾਰਟ ਹੋਮ, ਸਮਾਰਟ ਫਾਰਮਿੰਗ, ਸਮਾਰਟ ਹੈਲਥ ਕੇਅਰ ਅਤੇ ਸਮਾਰਟ ਸਿਟੀਜ਼ ਇਸ ਦੀਆਂ ਮੁੱਖ ਵਰਤੋਂ ਹਨ। ਇਸ ਨਾਲ ਸਮਾਂ, ਊਰਜਾ, ਪੈਸੇ ਦੀ ਬਚਤ ਹੁੰਦੀ ਹੈ, ਪਰ ਧਿਆਨ ਵੀ ਰੱਖਣਾ ਬਹੁਤ ਜ਼ਰੂਰੀ ਹੈ। AI ਅਤੇ IoT ਨਾਲ ਮਿਲ ਕੇ ਭਵਿੱਖ ਨੂੰ ਹੋਰ ਸਮਾਰਟ ਬਣਾਇਆ ਜਾ ਸਕਦਾ ਹੈ। ਨੌਜਵਾਨਾਂ ਲਈ ਇਸ ਖੇਤਰ ਵਿੱਚ ਰੁਜ਼ਗਾਰ ਦੇ ਬਹੁਤ ਮੌਕੇ ਨੇ। ਤਾਂ ਫਿਰ ਪ੍ਰੋਗਰਾਮ ਦੇ ਅੰਤ ਵਿੱਚ ਮੇਰਾ ਇਹ ਸੰਦੇਸ਼, ਟੈਕਨੋਲੋਜੀ ਤੋਂ ਡਰਨ ਦੀ ਲੋੜ ਨਹੀਂ, ਇਸ ਨੂੰ ਸਮਝਣ ਅਤੇ ਸਹੀ ਢੰਗ ਨਾਲ ਵਰਤਣ ਦੀ ਲੋੜ ਹੈ। ਸਾਇੰਸ ਐਂਡ ਟੈਕਨੋਲੋਜੀ ਸਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦਾ ਸਾਧਨ ਹੈ। ਇਹਨਾਂ ਦਾ ਸਹੀ ਉਪਯੋਗ ਹੀ ਸਾਨੂੰ ਇੱਕ ਸੁਰੱਖਿਅਤ, ਸਮਾਰਟ ਅਤੇ ਵਿਕਸਿਤ ਸਮਾਜ ਵੱਲ ਲੈ ਕੇ ਜਾ ਸਕਦਾ ਹੈ।

ਜੀ ਸਰੋਤਿਓ, ਉਮੀਦ ਕਰਦੀ ਹਾਂ ਕਿ ਅੱਜ ਦਾ ਸੱਜਰੀ ਸਵੇਰ ਦਾ ਇਹ ਅੰਕ ਤੁਹਾਡੇ ਲਈ ਜਾਣਕਾਰੀ ਭਰਪੂਰ, ਪ੍ਰੇਰਣਾਦਾਇਕ ਅਤੇ ਮਨੋਰੰਜਕ ਰਿਹਾ ਹੋਵੇਗਾ। ਅੱਜ ਅਸੀਂ ਕੀਤੀਆਂ ਇਤਿਹਾਸ ਦੀਆਂ ਕੁਝ ਦਿਲਚਸਪ ਗੱਲਾਂ, ਸਾਂਝੇ ਕੀਤੇ ਪ੍ਰੇਰਣਾਦਾਇਕ ਵਿਚਾਰ, ਜਾਣੀਆਂ ਸਾਇੰਸ ਐਂਡ ਟੈਕਨੋਲੋਜੀ ਨਾਲ ਜੁੜੀਆਂ ਨਵੀਆਂ ਜਾਣਕਾਰੀਆਂ ਅਤੇ ਸੁਣੇ ਕੁਝ ਮੇਰੀ ਪਸੰਦ ਦੇ ਗੀਤ। ਤੁਹਾਡੇ ਪਿਆਰ, ਵਿਸ਼ਵਾਸ ਅਤੇ ਸਾਥ ਲਈ ਦਿਲੋਂ ਧੰਨਵਾਦ। ਤੇ ਆਪਾਂ ਫੇਰ ਮਿਲਾਂਗੇ ਅਗਲੇ ਅੰਕ ਵਿੱਚ ਇੱਕ ਨਵੀਂ ਸਵੇਰ, ਨਵੇਂ ਵਿਸ਼ੇ ਅਤੇ ਨਵੇਂ ਉਤਸ਼ਾਹ ਦੇ ਨਾਲ। ਉਦੋਂ ਤੱਕ ਆਪਣੇ ਅਤੇ ਆਪਣੇ ਪਰਿਵਾਰ ਦਾ ਰੱਖੋ ਖਿਆਲ, ਮੁਸਕਰਾਉਂਦੇ ਰਹੋ, ਤੰਦਰੁਸਤ ਰਹੋ, ਜ਼ਿੰਦਗੀ ਨੂੰ ਸਕਾਰਾਤਮਕ ਸੋਚ ਨਾਲ ਜੀਓ। ਮੈਨੂੰ ਮਮਤਾ ਅਰੋੜਾ ਨੂੰ ਦਿਓ ਇਜਾਜ਼ਤ। ਧੰਨਵਾਦ ਕਰਦੀ ਆਪਣੀ ਟੈਕਨੀਕਲ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ।

0: ਜੀ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸੱਜਰੀ ਸਵੇਰ ਦਾ, ਅਤੇ ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਦੇ ਵਿੱਚ ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ, ਜੋ ਕਿ ਪੇਸ਼ ਕਰ ਰਹੇ ਸਨ ਮਮਤਾ ਅਰੋੜਾ। ਸਟੂਡੀਓ ਦੇ ਘੜੇ ਦੇ ਅਨੁਸਾਰ ਸਮਾਂ ਹੋ ਰਿਹਾ ਜੀ 7:46 ਅਤੇ 27 ਸਕਿੰਟ ਦਾ। ਬਸ ਹੁਣ ਤੋਂ ਕੁਛ ਹੀ ਪਲਾਂ ਬਾਅਦ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਰਹੇ ਹਾਂ ਅੱਜ ਦੀਆਂ ਅਖਬਾਰੀ ਸੁਰਖੀਆਂ। ਉਸ ਤੋਂ ਪਹਿਲਾਂ ਸੁਣ ਲੈਂਦੇ ਹਾਂ ਕੁਝ ਸੰਦੇਸ਼।
1: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 11 ਅਗਸਤ ਦਿਨ ਮੰਗਲਵਾਰ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਤੁਸੀਂ ਸਰਵਨ ਕਰੋਗੇ ਸ਼੍ਰੀਮਦ ਭਾਗਵਤ ਗੀਤਾ ਦਾ ਅਗਲਾ ਅੰਕ, ਜਿਸ ਦਾ ਸੰਦੇਸ਼ ਸਾਡੇ ਜੀਵਨ ਨੂੰ ਸਹੀ ਦਿਸ਼ਾ ਦੇਣ ਵਾਲਾ ਅਮੋਲਕ ਮਾਰਗ ਦਰਸ਼ਨ ਪ੍ਰਦਾਨ ਕਰਦਾ ਹੈ।

0: ਕੀਤੇ ਰੱਦ।
1: ਜੀ ਤੇ ਅਗਲੀ ਸੁਰਖੀ ਲੈਣ ਜਾ ਰਹੇ ਹਾਂ ਪੰਜਾਬੀ ਟ੍ਰਿਬਿਊਨ ਦੇ ਸਫ਼ੇ ਦੇ ਉੱਪਰ। ਸੁਰਖੀ ਹੈ ਜੀ, ਅੰਤਰਰਾਸ਼ਟਰੀ ਸੁਰਖੀ ਦੁਬਈ ਤੋਂ, ਹਰਮੁਜ਼ ਜਲ ਮਾਰਗ ਸਮਝੌਤਾ ਵਾਰਤਾ ਨੂੰ ਝਟਕਾ। ਅਮਰੀਕਾ ਨੇ ਵਤੀਰਾ ਨਾ ਸੁਧਾਰਿਆ ਤਾਂ ਜਲ ਮਾਰਗ ਨਹੀਂ ਖੁੱਲੇਗਾ, ਇਹ ਕਹਿਣਾ ਹੈ ਜੀ ਈਰਾਨ ਦਾ। ਤੇ ਇਸੇ ਸਫ਼ੇ ਦੇ ਉੱਪਰ ਅਗਲੀ ਸੁਰਖੀ ਪੇਚਿੰਗ ਤੋਂ, ਡੋਲਫਿਨ ਕਾਰਨ ਸ਼ੰਘਾਈ ਵਿੱਚ 1300 ਉਡਾਨਾਂ ਰੱਦ। ਥੋੜਾ ਜਿਹਾ ਵਿਸਥਾਰ 'ਚ ਖਬਰ ਨੂੰ ਲਈਏ ਤਾਂ ਲਿਖਿਆ ਹੈ, ਉੱਤਰੀ ਤਾਇਵਾਨ ਵਿੱਚ ਭਾਰੀ ਮੀਂਹ ਮਗਰੋਂ ਡੋਲਫਿਨ ਤੂਫਾਨ ਹੁਣ ਚੀਨ ਵੱਲ ਵੱਧ ਰਿਹਾ ਹੈ। ਇਸ ਦੇ ਖਤਰੇ ਨਾਲ ਨਜਿੱਠਣ ਲਈ ਸ਼ੰਘਾਈ ਦੇ ਦੋ ਹਵਾਈ ਅੱਡਿਆਂ ਤੋਂ 1300 ਤੋਂ ਵੱਧ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਤੇ ਆਲੇ ਦੁਆਲੇ ਦੇ ਇਲਾਕਿਆਂ 'ਚੋਂ ਕਰੀਬ 3 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਏ। ਤੇ ਇਸੇ ਸਫ਼ੇ ਦੇ ਉੱਪਰ ਅਗਲੀ ਸੁਰਖੀ, ਅੰਤਰਰਾਸ਼ਟਰੀ ਵੈਨਕੂਵਰ ਤੋਂ, ਬ੍ਰਿਟਿਸ਼ ਕੋਲੰਬੀਆ ਨੇ ਜੰਗਲੀ ਅੱਗ ਕਾਰਨ ਐਮਰਜੈਂਸੀ ਲਾਈ। ਕਰੀਬ 20,000 ਵਿਅਕਤੀ ਘਰ ਬਾਰ ਛੱਡਣ ਲਈ ਮਜਬੂਰ। ਪ੍ਰਭਾਵਿਤ ਲੋਕਾਂ ਨੂੰ ਰੋਜ਼ਾਨਾ $200 ਦੇਣ ਦਾ, ਜਿਹੜਾ ਮਦਦ ਦੇਣ ਦਾ ਐਲਾਨ ਕੀਤਾ ਗਿਆ ਏ।

0: ਅਗਲੀ ਖਬਰ ਜੋ ਸਾਂਝੀ ਕਰਨ ਲੱਗੇ ਹਾਂ ਉਹ ਲੱਗੀ ਹੈ ਜੀ ਅਜੀਤ ਅਖਬਾਰ ਦੇ ਮੁੱਖ ਸਫ਼ੇ 'ਤੇ। ਖਬਰ ਹੈ ਜੀ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੀਫ਼ ਜਸਟਿਸ ਨਿਯੁਕਤ ਕਰਨ ਦੀ ਸਿਫਾਰਿਸ਼।
1: ਜੀ ਤੇ ਇਸੇ ਹੀ ਖਬਰ ਨੂੰ ਪੰਜਾਬੀ ਟ੍ਰਿਬਿਊਨ ਨੇ ਵੀ ਆਪਣੇ ਮੁੱਖ ਸਫ਼ੇ ਦੇ ਉੱਪਰ ਜਗ੍ਹਾ ਦਿੱਤੀ ਹੈ, ਸੁਰਖੀ ਬਣੀ ਹੈ। ਜਸਟਿਸ ਮਿਸ਼ਰਾ ਹੋਣਗੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਵੇਂ ਚੀਫ ਜਸਟਿਸ। ਥੋੜਾ ਜਿਹਾ ਵਿਸਥਾਰ 'ਚ ਖਬਰ ਨੂੰ ਲਈਏ ਤਾਂ ਲਿਖਿਆ ਕਿ ਸੁਪਰੀਮ ਕੋਰਟ ਕੋਲਜੀਅਮ ਨੇ 4 ਜੱਜਾਂ ਨੂੰ ਵੱਖ ਵੱਖ ਹਾਈ ਕੋਰਟਾਂ ਦੇ ਚੀਫ ਜਸਟਿਸਾਂ ਵਜੋਂ ਤਰੱਕੀ ਦੇਣ ਦੀ ਸਿਫਾਰਿਸ਼ ਕੀਤੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੂੰ ਇਸੇ ਹਾਈ ਕੋਰਟ ਦਾ ਚੀਫ ਜਸਟਿਸ ਨਿਯੁਕਤ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ।
0: ਅਜੀਤ ਅਖਬਾਰ ਦੇ ਮੁੱਖ ਸਫ਼ੇ ਤੋਂ ਇੱਕ ਖਬਰ ਹੋਰ ਸਾਂਝੀ ਕਰਨ ਲੱਗੇ ਹਾਂ। ਖਬਰ ਲੱਗੀ ਹੈ ਜੀ ਦਿੱਲੀ ਫੋਕਟ ਉਡਾਨ ਦੇ ਪਾਇਲਟ ਦਾ ਡੋਪ ਟੈਸਟ ਪੋਜ਼ਿਟਿਵ। ਖਬਰ ਨਵੀਂ ਦਿੱਲੀ ਤੋਂ ਲੱਗੀ ਹੈ ਜੀ। ਇਸ ਨੂੰ ਥੋੜ੍ਹਾ ਵਿਸਥਾਰ ਵਿੱਚ ਲਈਏ ਤਾਂ ਲਿਖਿਆ ਹੈ ਕਿ 4 ਅਗਸਤ ਨੂੰ ਫੋਕਟ ਤੋਂ ਦਿੱਲੀ ਆ ਰਹੀ ਫਲਾਈਟ ਜਿਸ 'ਚ ਭਾਰੀ ਝਟਕਿਆਂ ਕਾਰਨ ਜਹਾਜ਼ 300 ਫੁੱਟ ਹੇਠਾਂ ਡਿੱਗ ਗਿਆ ਅਤੇ ਦਿੱਲੀ ਪਹੁੰਚਣ 'ਤੇ 13 ਮੁਸਾਫਰਾਂ ਅਤੇ 4 ਮੈਂਬਰਾਂ ਨੂੰ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ। ਉਡਾ ਰਹੇ ਦੋਵਾਂ ਪਾਇਲਟਾਂ ਦਾ ਡੋਪ ਟੈਸਟ ਕਰਵਾਇਆ ਗਿਆ। ਹਲਕਿਆਂ ਮੁਤਾਬਿਕ SOP ਤਹਿਤ ਕਰਵਾਏ ਗਏ ਪਾਇਲਟਾਂ ਦੇ ਡੋਪ ਟੈਸਟਾਂ 'ਚੋਂ ਇੱਕ ਦਾ ਟੈਸਟ ਹੈ ਜਿਹੜਾ ਉਹ ਪੋਜ਼ਿਟਿਵ ਆਇਆ ਹੈ, ਭਾਵ ਕਿ ਉਹ ਪਾਇਲਟ ਨਸ਼ੇ ਦੇ ਵਿੱਚ ਜਹਾਜ਼ ਉਡਾ ਰਿਹਾ ਸੀ।
1: ਜੀ ਅਗਲੀ ਸੁਰਖੀ ਸਾਂਝੀ ਕਰਾਂਗੇ ਪੰਜਾਬੀ ਟ੍ਰਿਬਿਊਨ ਦੇ ਮੁੱਖ ਸਫ਼ੇ ਦੀ ਸੁਰਖੀ ਤਿਰਵਨੰਤਪੁਰਮ ਤੋਂ। ਕੇਰਲਾ ਵਿੱਚ ਵੰਦੇ ਮਾਤਰਮ ਨੂੰ ਪੂਰਾ ਨਹੀਂ ਗਾਇਆ ਜਾਏਗਾ। ਥੋੜਾ ਜਿਹਾ ਵਿਸਥਾਰ 'ਚ ਖਬਰ ਨੂੰ ਲਈਏ ਤਾਂ ਲਿਖਿਆ ਕਿ ਕੇਰਲਾ ਦੇ ਸਿਹਤ ਮੰਤਰੀ ਕੇ ਮੁਰਲੀਧਰਨ ਤੇ ਕਾਂਗਰਸ ਦੇ ਸੰਸਦ ਮੈਂਬਰ ਰਾਜਮੋਹਨ ਉਨਿਤਨ ਨੇ ਕਿਹਾ ਕਿ ਕੇਰਲਾ ਵਿੱਚ ਰਾਸ਼ਟਰੀ ਗੀਤ ਵੰਦੇ ਮਾਤਰਮ ਦਾ ਪੂਰਾ ਰੂਪ ਨਹੀਂ ਗਾਇਆ ਜਾਏਗਾ। ਹਮੇਸ਼ਾ ਵਾਂਗ ਗੀਤ ਦੇ ਸਿਰਫ ਪਹਿਲੇ 2 ਬੰਦ ਹੀ ਗਾਏ ਜਾਣਗੇ। ਸਰਕਾਰ ਦੇ ਸਾਰੇ ਸਮਾਗਮਾਂ ਵਿੱਚ ਅਤੀਤ 'ਚ ਵੀ ਸਿਰਫ ਪਹਿਲੇ 2 ਬੰਦ ਹੀ ਗਾਏ ਜਾਂਦੇ ਹਨ। ਤੇ ਅਗਲੀ ਸੁਰਖੀ ਵੀ ਇਸੇ ਹੀ ਸਫ਼ੇ ਦੀ। ਨਵੀਂ ਦਿੱਲੀ ਤੋਂ ਆਬਕਾਰੀ ਨੀਤੀ ED ਦੀ ਅਰਜ਼ੀ ਤੇ ਸੁਣਵਾਈ ਅੱਜ। ਥੋੜਾ ਜਿਹਾ ਵਿਸਥਾਰ 'ਚ ਖਬਰ ਨੂੰ ਲਈਏ ਤੇ ਲਿਖਿਆ ਹੈ ਦਿੱਲੀ ਹਾਈ ਕੋਰਟ ਸੋਮਵਾਰ ਯਾਨੀ ਕਿ ਅੱਜ 2021-22 ਦੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲੀ ਜ਼ਮਾਨਤ ਨੂੰ ਚੁਣੌਤੀ ਦੇਣ ਵਾਲੀ ED ਦੀ ਅਰਜ਼ੀ ਤੇ ਸੁਣਵਾਈ ਕਰੇਗਾ। 2024 ਵਿੱਚ ਦਾਇਰ ਕੀਤੀ ਗਈ ED ਦੀ ਇਹ ਪਟੀਸ਼ਨ ਜਸਟਿਸ ਮਨੋਜ ਜੈਨ ਦੇ ਸਾਹਮਣੇ ਸੁਣਵਾਈ ਲਈ ਸੂਚੀਬੱਧ ਹੈ।
0: ਅਗਲੀ ਖਬਰ ਸਾਂਝੀ ਕਰਨ ਲੱਗੇ ਹਾਂ ਅਜੀਤ ਦੇ ਮੁੱਖ ਸਫ਼ੇ ਤੋਂ। ਮੁੱਖ ਮੰਤਰੀ ਨੇ ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ ਦਾ ਰੱਖਿਆ ਨੀਂਹ ਪੱਥਰ। ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁਨਾਰਾ ਬਣੇਗਾ ਅਧਿਐਨ ਕੇਂਦਰ, ਇਹ ਕਹਿਣਾ ਹੈ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ। ਸਾਢੇ 600ਵੇਂ ਜਨਮਦਿਨ ਦਿਵਸ ਸਮਾਗਮਾਂ ਸਬੰਧੀ ਵੀ 100 ਕਰੋੜ ਦੀ ਰਾਸ਼ੀ ਰੱਖਣ ਦਾ ਕੀਤਾ ਐਲਾਨ।
1: ਜੀ ਤੇ ਅਗਲੀ ਸੁਰਖੀ ਸਾਂਝੀ ਕਰਾਂਗੇ ਪੰਜਾਬੀ ਟ੍ਰਿਬਿਊਨ ਦੇ ਮੁੱਖ ਸਫ਼ੇ ਦੀ ਸੁਰਖੀ ਨਵੀਂ ਦਿੱਲੀ ਤੋਂ। ਮੌਨਸੂਨ ਸੈਸ਼ਨ ਤੇ ਬੇਯਕੀਨੀ ਦੇ ਬੱਦਲ, ਕਾਂਗਰਸ ਸਣੇ ਹੋਰ ਧਿਰਾਂ ਵੱਲੋਂ ਹਲਕਾਬੰਦੀ ਤੇ FCRA ਸੋਧ ਬਿੱਲਾਂ ਦਾ ਵਿਰੋਧ, ਸਰਕਾਰ ਵੱਲੋਂ ਸਹਿਮਤੀ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਾ ਪਿਆ। ਅੱਗੇ ਨਾਲ ਇਹਨਾਂ ਨੇ ਜੀ ਅੰਡਰਲਾਈਨ ਕਰਕੇ ਖਬਰਾਂ ਲਿਖੀਆਂ ਨੇ, ਕਹਿੰਦੇ ਜੀ ਮੌਨਸੂਨ ਇਜਲਾਸ ਰੌਲੇ ਰੱਪੇ ਦਰਮਿਆਨ ਹੀ ਖਤਮ ਹੋਣ ਦਾ ਖਦਸ਼ਾ, ਬਿੱਲ ਗੈਰ ਸੰਵਿਧਾਨਿਕ ਤੇ ਲੋਕ ਵਿਰੋਧੀ ਹੋਣ ਦਾ ਦਾਅਵਾ, ਮੈਂਬਰ ਮੁਅੱਤਲ ਕਰਕੇ ਬਿੱਲ ਪਾਸ ਨਾ ਕਰਵਾਉਣ ਦੀ ਚੇਤਾਵਨੀ। ਤੇ ਇਸੇ ਸਫ਼ੇ ਦੀ ਅਗਲੀ ਸੁਰਖੀ ਚੰਡੀਗੜ੍ਹ ਤੋਂ। ਵਿਧਾਨ ਸਭਾ ਦੇ ਸੈਸ਼ਨ ਦਾ ਆਖਰੀ ਦਿਨ ਅੱਜ, ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਬਿੱਲ ਲਿਆਂਦਾ ਜਾਏਗਾ। ਮੁਲਾਜ਼ਮ ਮੋਰਚਾ 27 ਦੇ ਮਹਾਂਬੰਦ ਦੇ ਸੱਦੇ ਤੇ

0: time.
1: ਅਗਲੀ ਖਬਰ ਲੱਗੀ ਹੈ ਜੀ ਅਜੀਤ ਦੇ ਸਫਾ ਨੰਬਰ 3 ਤੇ, ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੰਜਾਬ ਯੂਥ ਰਨ 2026 ਮੈਰਾਥਨ। ਖਬਰ ਲੱਗੀ ਹੈ ਜੀ SAS ਨਗਰ ਮੋਹਾਲੀ ਤੋਂ
0: ਜੀ ਤੇ ਪੰਜਾਬੀ ਟ੍ਰਿਬਿਊਨ ਦੇ ਮੁੱਖ ਸਫੇ ਦੀ ਸੁਰਖੀ ਚੰਡੀਗੜ੍ਹ ਤੋਂ, ਪੰਜਾਬ ਸਰਕਾਰ 1,000 ਕਰੋੜ ਦਾ ਹੋਰ ਕਰਜ਼ਾ ਲਏਗੀ। ਥੋੜਾ ਜਿਹਾ ਵਿਸਥਾਰ ਚ ਖਬਰ ਨੂੰ ਲਈਏ ਤਾਂ ਲਿਖਿਆ ਪੰਜਾਬ ਸਰਕਾਰ ਵੱਲੋਂ 1,000 ਕਰੋੜ ਰੁਪਏ ਦਾ ਹੋਰ ਕਰਜ਼ਾ ਲਿਆ ਜਾਏਗਾ। ਇਹ ਕਰਜ਼ਾ ਮਾਰਕੀਟ ਚੋਂ 11 ਅਗਸਤ ਨੂੰ ਲਿਆ ਜਾਣਾ ਹੈ। ਇਸ ਤਰ੍ਹਾਂ ਸਾਲ 2026-27 ਦੌਰਾਨ ਹੁਣ ਤੱਕ ਕੁੱਲ ਕਰਜ਼ਾ ਅੰਦਾਜ਼ਨ 7,500 ਕਰੋੜ ਰੁਪਏ ਹੋ ਜਾਏਗਾ। ਤੇ ਆਪਣਾ ਸੁਮਨ, ਹੁਣ ਤੁਸੀਂ ਖੇਡਾਂ ਨਾਲ ਜੁੜੀਆਂ ਖਬਰਾਂ ਸਾਡੇ ਸਰੋਤਿਆਂ ਨਾਲ ਸਾਂਝੀਆਂ ਕਰ ਦਿਓ ਜੀ।
1: ਜੀ ਜ਼ਰੂਰ, ਹੁਣ ਖਬਰਾਂ ਸਾਂਝੀਆਂ ਕਰਨ ਲੱਗੀਆਂ ਖੇਡ ਸੰਸਾਰ ਤੋਂ ਜੀ। ਅਜੀਤ ਅਖਬਾਰ ਦੇ ਪੰਨੇ ਤੇ ਲੱਗੀ ਹੈ ਜੀ ਖਬਰ, ਅਸ਼ਮਿਤਾ ਨੇ ਬੈਡਮਿੰਟਨ ਕੋਰੀਆ ਮਾਸਟਰਸ ਖਿਤਾਬ ਜਿੱਤਿਆ। ਇਹ ਖਬਰ ਲੱਗੀ ਹੈ ਆਸਨ ਕੋਰੀਆ ਤੋਂ। ਭਾਰਤੀ ਬੈਡਮਿੰਟਨ ਖਿਡਾਰਨ ਅਸ਼ਮਿਤਾ ਚਲੀਹਾ ਨੇ ਕੋਰੀਆ ਮਾਸਟਰਸ 2026 ਚ ਯਾਦਗਾਰੀ ਪ੍ਰਦਰਸ਼ਨ ਕੀਤਾ। ਅਸਾਮ ਦੀ 26 ਸਾਲਾ ਸ਼ਟਲਰ ਨੇ ਮਹਿਲਾ ਸਿੰਗਲਜ਼ ਫਾਈਨਲ ਚ ਚੀਨ ਦੀ 4th ਦਰਜਾ ਪ੍ਰਾਪਤ ਹਾਨ ਕਿਆਨ ਸ਼ੀ ਨੂੰ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ ਹੈ। ਤੇ ਅਗਲੀ ਖਬਰ ਵੀ ਖੇਡ ਸੰਸਾਰ ਦੇ ਨਾਲ ਸੰਬੰਧਿਤ ਹੈ ਜੀ। ਵਿਸ਼ਵ ਅਥਲੈਟਿਕਸ ਅੰਡਰ 20 ਚੈਂਪੀਅਨਸ਼ਿਪ, ਮੇਘਵਾਲ ਨੇ ਉੱਚੀ ਛਾਲ 'ਚ ਚਾਂਦੀ ਦਾ ਤਗਮਾ ਜਿੱਤ ਕੇ ਇਤਿਹਾਸ ਰਚਿਆ। ਸ਼ਾਨਵਾਜ ਨੇ ਲੰਬੀ ਛਾਲ 'ਚ ਜਿੱਤਿਆ ਕਾਂਸੀ ਦਾ ਤਗਮਾ।
0: ਤੇ ਅਜੀਤ ਅਖਬਾਰ ਦੇ ਮੁੱਖ ਸਫੇ ਦੀ ਸੁਰਖੀ ਖੇਡਾਂ ਨਾਲ ਜੁੜੀ ਹੋਈ ਜੀ। ਨਵੀਂ ਦਿੱਲੀ ਤੋਂ ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰਮੰਡਲ ਖੇਡਾਂ ਦੇ ਤਗਮਾ ਜੇਤੂ ਖਿਡਾਰੀਆਂ ਨਾਲ ਮੁਲਾਕਾਤ, ਦੇਸ਼ ਨੂੰ ਮਾਣ ਦਿਵਾਉਣ ਲਈ ਅਥਲੀਟਾਂ ਦੀ ਕੀਤੀ ਪ੍ਰਸ਼ੰਸਾ। ਤੇ ਜਲਦੀ ਨਾਲ ਜੇ ਸਥਾਨਕ ਸਫਿਆਂ ਦੇ ਉੱਪਰ ਨਿਗਾਹ ਮਾਰੀਏ ਤਾਂ
1: ਅਜੀਤ ਦੇ ਬਠਿੰਡਾ ਮਾਨਸਾ ਸਫੇ ਤੇ ਜਿਹੜੀ ਖਬਰ ਲੱਗੀ ਹੈ ਜੀ, ਪੰਜਾਬ ਸਰਕਾਰ ਵੱਲੋਂ ਸੂਬੇ ਭਰ 'ਚ ਹਮਾਰੇ ਰਾਮ ਦੇ 41 ਸ਼ੋਅ ਕਰਵਾਏ ਜਾਣਗੇ। ਇਹ ਕਹਿਣਾ ਹੈ ਜੀ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਜੀ ਦਾ।
0: ਜੀ ਤੇ ਪੰਜਾਬੀ ਟ੍ਰਿਬਿਊਨ ਦੇ ਮਾਲਵਾ ਸਫੇ ਦੀ ਸੁਰਖੀ ਬਠਿੰਡਾ ਤੋਂ, ਪ੍ਰਤਾਪ ਬਠਿੰਡਾ ਰਾਇਲ 'ਚ ਸ਼ਾਮਲ। ਥੋੜਾ ਜਿਹਾ ਵਿਸਥਾਰ 'ਚ ਖਬਰ ਨੂੰ ਲਈਏ ਤਾਂ ਲਿਖਿਆ ਹੈ ਸ਼ੇਰੇ ਪੰਜਾਬ T20 ਕ੍ਰਿਕਟ ਲੀਗ ਦੀ ਖਿਡਾਰੀ ਨਿਲਾਮੀ ਵਿੱਚ ਬਠਿੰਡਾ ਦੇ ਨੌਜਵਾਨ ਕ੍ਰਿਕਟਰ ਉਦੇ ਪ੍ਰਤਾਪ ਸਹਾਰਨ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਨਾਲ ਸਭ ਦਾ ਧਿਆਨ ਖਿੱਚਿਆ। ਬਠਿੰਡਾ ਰਾਇਲਸ ਨੇ ਉਦੇ ਨੂੰ 4,20,000 ਰੁਪਏ ਵਿੱਚ ਆਪਣੀ ਟੀਮ ਦਾ ਹਿੱਸਾ ਬਣਾਇਆ ਹੈ। ਜੀ ਇਹ ਸਨ ਅੱਜ ਦੀਆਂ ਅਖਬਾਰੀ ਸੁਰਖੀਆਂ।
1: ਤੇ ਇਸ ਦੇ ਨਾਲ ਹੀ ਮੈਨੂੰ ਸੁਮਨਪ੍ਰੀਤ ਕੌਰ ਨੂੰ ਅੱਜ ਦਾ ਪ੍ਰੋਗਰਾਮ ਸੱਜਰੀ ਸਵੇਰ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਖੁਸ਼ ਰਹੋ, ਆਬਾਦ ਰਹੋ, ਜੁੜੇ ਰਹੋ ਆਕਾਸ਼ਵਾਣੀ ਬਠਿੰਡਾ ਦੇ ਨਾਲ। ਨਮਸਕਾਰ
0: ਜੀ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਅਨੁਸਾਰ ਸਮਾਂ ਹੋ ਰਿਹਾ ਹੈ 7:59 ਦਾ, ਤੇ ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 8:15 ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 8:30 ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਸਾਡੇ ਨਾਲ ਇੰਤਜ਼ਾਰ।

0: Piranga,
1: ਸੱਭਿਆਚਾਰ ਮੰਤਰਾਲੇ ਨੇ ਕਿਹਾ ਕਿ ਇਸ ਸਾਲ ਦੀ ਹਰ ਘਰ ਤਿਰੰਗਾ ਮੁਹਿੰਮ, ਤਿਰੰਗਾ ਯਾਤਰਾਵਾਂ, ਤਿਰੰਗਾ ਰੈਲੀਆਂ, ਤਿਰੰਗਾ ਸੰਗੀਤ ਸਮਾਰੋਹਾਂ ਅਤੇ ਵੰਦੇ ਮਾਤਰਮ ਦੇ ਸਮੂਹਕ ਗਾਇਨ ਰਾਹੀਂ ਦੇਸ਼ ਭਗਤੀ ਦੀ ਭਾਵਨਾ ਨੂੰ ਦੇਸ਼ ਭਰ ਦੀਆਂ ਗਲੀਆਂ ਅਤੇ ਘਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ। ਮੰਤਰਾਲੇ ਨੇ ਕਿਹਾ ਕਿ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਨਾਗਰਿਕਾਂ ਨੂੰ ਸੁਤੰਤਰਤਾ ਦਿਵਸ ਦੇ ਜਸ਼ਨਾਂ ਦੇ ਹਿੱਸੇ ਵਜੋਂ ਰਾਸ਼ਟਰੀ ਗੀਤ ਦਾ ਉਤਸਵ ਮਨਾਉਣ ਦਾ ਮੌਕਾ ਪ੍ਰਦਾਨ ਕਰੇਗੀ। ਇਸ ਸਾਲ ਦੇ ਜਸ਼ਨਾਂ ਦਾ ਇੱਕ ਮੁੱਖ ਆਕਰਸ਼ਣ ਸੂਰੇ ਪਥ ਤਿਰੰਗਾ ਹੋਏਗਾ। ਇਸ ਦਾ ਉਦੇਸ਼ ਦੁਨੀਆ ਭਰ ਵਿੱਚ ਰਹਿੰਦੇ ਪ੍ਰਵਾਸੀ ਭਾਰਤੀਆਂ ਨੂੰ ਤਿਰੰਗੇ ਦੇ ਵਿਸ਼ਵ ਵਿਆਪੀ ਉਤਸਵ ਵਿੱਚ ਇਕਜੁੱਟ ਕਰਨਾ ਹੈ। ਮੰਤਰਾਲੇ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਵਿੱਚ ਰਾਸ਼ਟਰੀ ਝੰਡਾ ਲਹਿਰਾਉਣ ਅਤੇ ਹਰ ਘਰ ਤਿਰੰਗਾ ਵੈਬਸਾਈਟ 'ਤੇ ਆਪਣੀਆਂ ਸੈਲਫੀਆਂ ਅਪਲੋਡ ਕਰਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਦਿੱਲੀ 'ਚ ਆਪਣੇ ਨਿਵਾਸ ਸਥਾਨ 'ਤੇ 2026 ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂਆਂ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨਾਲ ਗੱਲਬਾਤ ਦੌਰਾਨ ਤਮਗਾ ਜੇਤੂਆਂ ਨੇ ਖੇਡਾਂ ਨਾਲ ਸੰਬੰਧਿਤ ਆਪਣੇ ਅਨੁਭਵ ਸਾਂਝੇ ਕੀਤੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਸਾਰੇ ਖਿਡਾਰੀਆਂ ਨੇ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਨਾਲ ਦੇਸ਼ ਦਾ ਮਾਣ ਵਧਾਇਆ ਅਤੇ ਉਨ੍ਹਾਂ ਦੀ ਸਫਲਤਾ ਬਹੁਤ ਸਾਰੇ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ। ਇੱਕ ਵੀਡੀਓ ਸੰਦੇਸ਼ ਸਾਂਝਾ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਜੋ ਖੇਡਣਗੇ ਉਹ ਅੱਗੇ ਵਧਣਗੇ। ਉਨ੍ਹਾਂ ਨਾਗਰਿਕਾਂ ਨੂੰ ਹਮੇਸ਼ਾ ਭਾਰਤ ਦਾ ਉਤਸ਼ਾਹ ਵਧਾਉਣ ਦੀ ਅਪੀਲ ਕੀਤੀ।
2: ਜੋ ਖੇਲੇਗਾ ਵੋ ਖਿਲੇਗਾ। ਆਲਵੇਜ ਚੀਅਰ ਫਾਰ ਭਾਰਤ। ਭਾਰਤ ਮਾਤਾ ਕੀ ਜੈ। ਭਾਰਤ ਮਾਤਾ ਕੀ ਜੈ। ਭਾਰਤ ਮਾਤਾ ਕੀ ਜੈ।
1: ਭਾਰਤ 23 ਜੁਲਾਈ ਤੋਂ 2 ਅਗਸਤ ਤੱਕ ਸਕਾਟਲੈਂਡ ਦੇ ਗਲਾਸਗੋ ਵਿੱਚ ਹੋਈਆਂ ਖੇਡਾਂ ਵਿੱਚ ਤਮਗਾ ਸੂਚੀ ਵਿੱਚ 4th ਸਥਾਨ ਤੇ ਰਿਹਾ ਸੀ। ਅੱਜ ਲੋਕ ਸਭਾ ਵਿੱਚ 4 ਬਿੱਲ ਪਿੱਛੇ ਪੇਸ਼ ਕੀਤੇ ਜਾਣ ਲਈ ਸੂਚੀਬੱਧ ਨੇ। ਇਹਨਾਂ ਵਿੱਚ ਟ੍ਰਿਬਿਊਨਲ ਸੁਧਾਰ ਬਿੱਲ 2026, ਖਾਣਾ ਤੇ ਖਣਿਜ ਵਿਕਾਸ ਤੇ ਨਿਯਮ ਸੋਧ ਬਿੱਲ 2026, ਕੇਰਲਾ ਦਾ ਨਾਂ ਬਦਲਣ ਬਾਰੇ ਬਿੱਲ 2026 ਤੇ ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ ਸੋਧ ਬਿੱਲ 2026 ਸ਼ਾਮਲ ਨੇ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਰਾਜ ਸਭਾ ਵਿੱਚ ਵਿਚਾਰ ਅਤੇ ਪਾਸ ਕਰਨ ਲਈ ਬੈਂਕਰਸ ਬੁੱਕਸ ਐਵੀਡੈਂਸ ਬਿੱਲ 2026 ਪੇਸ਼ ਕਰਨਗੇ। ਇਸ ਬਿੱਲ ਦਾ ਉਦੇਸ਼ ਬੈਂਕਰਾਂ ਦੇ ਬਹੀ ਖਾਤਿਆਂ ਨਾਲ ਸੰਬੰਧਿਤ ਸਬੂਤਾਂ ਨੂੰ ਕਾਨੂੰਨ ਬਣਾਉਣਾ ਅਤੇ ਇਸ ਨੂੰ ਸਮਕਾਲੀ ਡਿਜੀਟਲ ਬੈਂਕਿੰਗ ਅਭਿਆਸ ਨਾਲ ਜੋੜਨਾ ਹੈ। ਟੈਕਸੇਸ਼ਨ ਐਂਡ ਅਦਰ ਲਾਜ਼ ਸੋਧ ਬਿੱਲ 2026 ਵੀ ਸਦਨ ਵਿੱਚ ਵਿਚਾਰ ਤੇ ਪਾਸ ਕਰਨ ਲਈ ਸੂਚੀਬੱਧ ਹੈ। ਇਹ ਦੋਵੇਂ ਬਿੱਲ ਲੋਕ ਸਭਾ ਵੱਲੋਂ ਪਹਿਲਾਂ ਹੀ ਪਾਸ ਕੀਤੇ ਜਾ ਚੁੱਕੇ ਨੇ। ਭਾਰਤ ਨੇ ਗੈਰ ਜੀਵਾਸ਼ਮ ਇੰਧਨ ਆਧਾਰਿਤ ਸਥਾਪਿਤ ਬਿਜਲੀ ਉਤਪਾਦਨ ਸਮਰੱਥਾ ਵਿੱਚ 300 ਗੀਗਾਵਾਟ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਪਿਛਲੇ ਮਹੀਨੇ ਦੀ 31 ਤਰੀਕ ਨੂੰ ਪ੍ਰਾਪਤ ਕੀਤਾ ਗਿਆ ਇਤਿਹਾਸਕ ਮੀਲ ਪੱਥਰ 2030 ਲਈ ਨਿਰਧਾਰਿਤ 500 ਗੀਗਾਵਾਟ ਟੀਚੇ ਦੇ 60% ਤੋਂ ਵੱਧ ਨੂੰ ਦਰਸਾਉਂਦਾ ਹੈ। ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਦੇਸ਼ ਦੀ ਕੁੱਲ ਸਥਾਪਿਤ ਬਿਜਲੀ ਉਤਪਾਦਨ ਸਮਰੱਥਾ ਵਿੱਚ ਗੈਰ ਜੀਵਾਸ਼ਮ ਇੰਧਨ ਆਧਾਰਿਤ ਬਿਜਲੀ ਸਮਰੱਥਾ ਦਾ ਹਿੱਸਾ 54% ਤੋਂ ਵੱਧ ਹੋ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਸਾਫ਼ ਸੁਥਰੀ ਊਰਜਾ ਉਤਪਾਦਨ ਵਿੱਚ ਵਾਧਾ ਵੱਖ ਵੱਖ ਖੇਤਰਾਂ ਦੇ ਮਜ਼ਬੂਤ ਯੋਗਦਾਨ ਕਾਰਨ ਸੰਭਵ ਹੋਇਆ ਹੈ। ਸੂਰਜ ਊਰਜਾ ਮੁੱਖ ਵਿਕਾਸ ਇੰਜਣ ਬਣੀ ਹੋਈ ਹੈ, ਜਿਸ ਦੀ ਮੌਜੂਦਾ ਸਥਾਪਿਤ ਸਮਰੱਥਾ ਲਗਭਗ 165 ਗੀਗਾਵਾਟ ਹੈ, ਜੋ 2014 ਵਿੱਚ ਸਿਰਫ 2.8 ਗੀਗਾਵਾਟ ਸੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਭਾਰਤੀ ਤੇ ਅਮਰੀਕੀ ਸਮੁੰਦਰੀ ਫੌਜ ਦਾ ਸਾਂਝਾ ਵਿਸਫੋਟਕ ਆਰਡੀਨੈਂਸ ਡਿਸਪੋਜ਼ਲ EOD ਅਭਿਆਸ 2026 ਅੱਜ ਤੋਂ ਕੋਚੀ ਦੀ ਦੱਖਣੀ ਜਲ ਸੈਨਾ ਕਮਾਂਡ ਵਿਖੇ ਸ਼ੁਰੂ ਹੋਏਗਾ। ਇਹ 14 ਅਗਸਤ ਤੱਕ ਜਾਰੀ ਰਹੇਗਾ। ਰੱਖਿਆ ਮੰਤਰਾਲੇ ਨੇ ਕਿਹਾ ਕਿ ਇਸ ਦੁਵੱਲੇ ਅਭਿਆਸ ਦਾ ਉਦੇਸ਼ ਦੋਹਾਂ ਸੈਨਾਵਾਂ ਦੀਆਂ EOD ਟੀਮਾਂ ਅਤੇ ਮਾਹਰ ਗੋਤਾਖੋਰਾਂ ਵਿਚਕਾਰ ਅੰਤਰ ਕਾਰਜਸ਼ੀਲਤਾ ਨੂੰ ਵਧਾਉਣਾ ਅਤੇ ਪੇਸ਼ੇਵਰ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ। 5 ਦਿਨਾਂ ਅਭਿਆਸ ਵਿੱਚ ਵਿਸ਼ਵ ਵਸਤੂ ਮਾਹਰ, ਆਦਾਨ ਪ੍ਰਦਾਨ, ਦੁਵੱਲੀ ਸਿਖਲਾਈ, ਉਪਕਰਨ ਪ੍ਰਦਰਸ਼ਨ ਅਤੇ ਸਥਿਤੀ ਆਧਾਰਿਤ ਵਿਹਾਰਕ ਅਭਿਆਸ ਸ਼ਾਮਲ ਨੇ। ਮੰਤਰਾਲੇ ਨੇ ਕਿਹਾ ਕਿ ਭਾਰਤੀ ਸਮੁੰਦਰੀ ਫੌਜ ਅਤੇ ਅਮਰੀਕੀ ਸਮੁੰਦਰੀ ਫੌਜ 2025 ਤੋਂ ਸੰਯੁਕਤ ਬਚਾਅ ਅਤੇ EOD ਅਭਿਆਸ ਕਰ ਰਹੇ ਨੇ। ਰੂਸ ਨੇ ਰਣਨੀਤਿਕ ਤੌਰ ਤੇ ਮਹੱਤਵਪੂਰਨ ਸਮੁੰਦਰੀ ਮਾਰਗਾਂ ਤੇ ਨਿਰਭਰਤਾ ਘਟਾਉਣ ਲਈ ਹਿੰਦ ਮਹਾਸਾਗਰ ਅਤੇ ਭਾਰਤ ਲਈ ਇੱਕ ਰੇਲ ਮਾਰਗ ਵਿਕਸਿਤ ਕਰਨ ਦੀ ਤਜਵੀਜ਼ ਰੱਖੀ ਹੈ। ਰੂਸ ਦੇ ਉਪ ਪ੍ਰਧਾਨ ਮੰਤਰੀ ਮੁਰਾਦ ਖੁਸਨੂਲਿਨ ਨੇ ਕਿਹਾ ਹੈ ਕਿ ਬਦਲਵੇਂ ਰਸਤੇ ਦੋ ਰਣਨੀਤਿਕ ਜਲ ਮਾਰਗਾਂ ਨਾਲੋਂ ਜੁੜੇ ਜ਼ੋਖਮਾਂ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਨੇ। ਰੂਸ ਦੀ ਸਰਕਾਰੀ ਖ਼ਬਰ ਏਜੰਸੀ ਅਨੁਸਾਰ ਸ੍ਰੀ ਖੁਸਨੂਲਿਨ ਨੇ ਕਿਹਾ ਹੈ ਕਿ ਤੁਰਕਮੇਨਿਸਤਾਨ, ਈਰਾਨ ਅਤੇ ਅਫਗਾਨਿਸਤਾਨ ਰਾਹੀਂ ਭਾਰਤ ਤੱਕ ਰੇਲ ਮਾਰਗ ਦੀ ਸੰਭਾਵਨਾ ਦਾ ਪਤਾ ਲਾਇਆ ਜਾ ਸਕਦਾ ਹੈ। ਸਰਕਾਰ ਨੇ ਇਨਫੋਰਸਮੈਂਟ ਡਾਇਰੈਕਟੋਰੇਟ ED ਦੇ ਡਾਇਰੈਕਟਰ ਰਾਹੁਲ ਨਵੀਨ ਦਾ ਕਾਰਜਕਾਲ 1 ਸਾਲ ਲਈ ਵਧਾ ਦਿੱਤਾ ਹੈ। ਇਹ ਕਾਰਜਕਾਲ ਇਸ ਮਹੀਨੇ ਦੀ 13 ਤਰੀਕ ਤੋਂ ਸ਼ੁਰੂ ਹੋਏਗਾ ਅਤੇ

0: ਅਗਲੇ ਸਾਲ 13 ਅਗਸਤ ਤੱਕ ਜਾਰੀ ਰਹੇਗਾ। ਇਹ ਵਾਧਾ 31 ਜੁਲਾਈ 2027 ਨੂੰ ਉਹਨਾਂ ਦੀ ਨਿਰਧਾਰਿਤ ਸੇਵਾ ਮੁਕਤੀ ਤੋਂ ਬਾਅਦ ਵੀ ਜਾਰੀ ਰਹੇਗਾ। ਮੰਤਰੀ ਮੰਡਲ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਰਾਹੁਲ ਨਵੀਨ ਦੇ ਕਾਰਜਕਾਲ ਨੂੰ ਵਧਾਉਣ ਨੂੰ ਮਨਜ਼ੂਰੀ ਦਿੱਤੀ ਹੈ। JPSC JSSC ਪ੍ਰੀਖਿਆਵਾਂ ਵਿੱਚ ਕਥਿਤ ਬੇਨੇਮੀਆਂ ਨੂੰ ਲੈ ਕੇ ਵਿਦਿਆਰਥੀਆਂ ਤੇ ਝਾਰਖੰਡ ਸਰਕਾਰ ਵਿਚਕਾਰ 3 ਗੇੜ ਦੀ ਗੱਲਬਾਤ ਦੇ ਬਾਵਜੂਦ ਅੜਿੱਕਾ ਜਾਰੀ ਹੈ। ਵਿਦਿਆਰਥੀਆਂ ਨੇ ਸਰਕਾਰ ਦੀਆਂ ਤਜਵੀਜ਼ਾਂ ਨੂੰ ਪੂਰੀ ਤਰ੍ਹਾਂ ਸਵੀਕਾਰ ਨਹੀਂ ਕੀਤਾ ਤੇ ਅੱਜ ਵਿਧਾਨ ਸਭਾ ਦਾ ਘਿਰਾਓ ਕਰਨ ਦੀ ਆਪਣੀ ਯੋਜਨਾ ਤੇ ਅੜੇ ਹੋਏ ਨੇ। ਝਾਰਖੰਡ ਪੁਲਿਸ ਨੇ ਵਿਧਾਨ ਸਭਾ ਕੰਪਲੈਕਸ ਦੇ ਆਲੇ ਦੁਆਲੇ ਮਨਾਹੀ ਦੇ ਹੁਕਮ ਲਾਗੂ ਕਰਦਿਆਂ ਰਾਂਚੀ ਵਿੱਚ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਨੇ। ਇਹ ਕਦਮ ਅੱਜ ਵਿਦਿਆਰਥੀਆਂ ਵੱਲੋਂ ਤਜਵੀਜ਼ਸ਼ੁਦਾ ਵਿਧਾਨ ਸਭਾ ਮਾਰਚ ਦੇ ਮੱਦੇਨਜ਼ਰ ਚੁੱਕਿਆ ਗਿਆ ਜੋ ਰਾਜ ਵਿੱਚ ਭਰਤੀ ਪ੍ਰੀਖਿਆਵਾਂ ਵਿੱਚ ਕਥਿਤ ਬੇਨੇਮੀਆਂ ਵਿਰੁੱਧ 2 ਹਫ਼ਤਿਆਂ ਤੋਂ ਵੱਧ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਨੇ। ਵਧੇਕ ਪੁਲਿਸ ਡਾਇਰੈਕਟਰ ਜਨਰਲ ਹੈੱਡਕੁਆਰਟਰ ਮਨੋਜ ਕੌਸ਼ਿਕ ਨੇ ਕਿਹਾ ਕਿ ਰਾਜ ਵਿਧਾਨ ਸਭਾ 'ਚ ਤਜਵੀਜ਼ਸ਼ੁਦਾ ਧਰਨਾ ਪ੍ਰਦਰਸ਼ਨ ਦੇ ਮੱਦੇਨਜ਼ਰ ਸਾਰੇ ਜ਼ਰੂਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ। ਉਹਨਾਂ ਵਿਦਿਆਰਥੀਆਂ ਨੂੰ ਸ਼ਾਂਤੀਪੂਰਨ ਅਤੇ ਅਨੁਸ਼ਾਸਿਤ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ। ਵਿਦਿਆਰਥੀ ਵਿਰੋਧ ਪ੍ਰਦਰਸ਼ਨ ਅੱਜ ਆਪਣੇ 17ਵੇਂ ਦਿਨ ਵਿੱਚ ਦਾਖਲ ਹੋ ਗਿਆ। ਭਰਤੀ ਪ੍ਰੀਖਿਆਵਾਂ ਵਿੱਚ ਕਥਿਤ ਬੇਨੇਮੀਆਂ ਦੇ ਵਿਰੋਧ ਵਿੱਚ 6 ਵਿਦਿਆਰਥੀ ਭੁੱਖ ਹੜਤਾਲ ਤੇ ਵੀ ਨੇ। ਇਸ ਦੌਰਾਨ ਰਾਂਚੀ 'ਚ ਵਿਦਿਆਰਥੀਆਂ ਦੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਝਾਰਖੰਡ ਪਬਲਿਕ ਸਰਵਿਸ ਕਮਿਸ਼ਨ JPSC ਦੇ 3 ਮੈਂਬਰਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਭਾਰਤੀ ਵੇਟ ਲਿਫਟਰ ਮਹਾਰਾਜਨ ਅਰੂਮੁੰਗ ਪਾਂਡੀਅਨ ਨੇ ਉਜ਼ਬੇਕਿਸਤਾਨ ਦੇ ਤਾਸ਼ਕੰਦ ਵਿੱਚ ਏਸ਼ੀਅਨ ਜੂਨੀਅਰ ਵੇਟ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ 65 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ। ਮਹਾਰਾਜਨ ਨੇ ਸਨੈਚ ਵਿੱਚ 128 ਕਿਲੋਗ੍ਰਾਮ ਤੇ ਕਲੀਨ ਐਂਡ ਜਰਕ ਵਿੱਚ 157 ਕਿਲੋਗ੍ਰਾਮ ਭਾਰ ਨਾਲ ਕੁੱਲ 285 ਕਿਲੋਗ੍ਰਾਮ ਭਾਰ ਚੁੱਕਿਆ। ਵੀਅਤਨਾਮ ਦੇ ਹੁਆਂਗ ਥੈਚ ਨੇ 291 ਕਿਲੋਗ੍ਰਾਮ ਭਾਰ ਚੁੱਕੇ ਸੋਨੇ ਦਾ ਤਮਗਾ ਹਾਸਲ ਕੀਤਾ। ਮੌਸਮ ਵਿਭਾਗ ਨੇ ਅੱਜ ਪੂਰਬੀ ਰਾਜਸਥਾਨ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਤੇ ਪੱਛਮੀ ਮੱਧ ਪ੍ਰਦੇਸ਼ ਵਿੱਚ ਬਹੁਤ ਭਾਰੀ ਮੀਂਹ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼, ਬਿਹਾਰ, ਵਿਦਰਭ ਅਤੇ ਉੱਤਰ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਅੱਜ ਦੁਪਹਿਰ ਬਾਅਦ ਦਿੱਲੀ ਵਿੱਚ ਵੱਖ ਵੱਖ ਥਾਵਾਂ 'ਤੇ ਦਰਮਿਆਨੀ ਬਾਰਿਸ਼ ਹੋਣ ਦੀ ਵੀ ਭਵਿੱਖਬਾਣੀ ਕੀਤੀ ਹੈ। ਉੱਤਰਾਖੰਡ ਦੇ ਰਾਜ ਹੰਗਾਮੀ ਸੰਚਾਲਨ ਕੇਂਦਰ ਅਨੁਸਾਰ ਪਹਾੜੀ ਇਲਾਕਿਆਂ ਵਿੱਚ ਬਾੜ ਸੜਕਾਂ, ਮੀਂਹ ਤੇ ਜ਼ਮੀਨ ਖਿਸਕਣ ਕਾਰਨ ਬੰਦ ਹੋ ਗਈਆਂ ਨੇ। ਅੰਤ ਵਿੱਚ ਚੋਣ ਦੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਰਿਕਾਂ ਨੂੰ ਹਰ ਘਰ ਤਿਰੰਗਾ ਮੁਹਿੰਮ ਵਿੱਚ ਉਤਸ਼ਾਹ ਨਾਲ ਹਿੱਸਾ ਲੈਣ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। ਭਾਰਤ ਨੇ ਗੈਰ ਜੀਵਾਸ਼ਮ ਇੰਧਨ ਆਧਾਰਿਤ ਬਿਜਲੀ ਉਤਪਾਦਨ ਸਮਰੱਥਾ ਵਿੱਚ 300 ਗੀਗਾਵਾਟ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਭਾਰਤੀ ਤੇ ਅਮਰੀਕੀ ਸਮੁੰਦਰੀ ਫੌਜ ਦਾ ਸਾਂਝਾ ਵਿਸਫੋਟਕ ਆਰਡੀਨੈਂਸ ਡਿਸਪੋਜ਼ਲ EOD ਅਭਿਆਸ 2026 ਅੱਜ ਤੋਂ ਕੋਚੀ ਦੀ ਦੱਖਣੀ ਜਲ ਸੈਨਾ ਕਮਾਂਡ ਵਿਖੇ ਸ਼ੁਰੂ ਹੋਏਗਾ। ਰੂਸ ਨੇ ਰਣਨੀਤਿਕ ਤੌਰ ਤੇ ਮਹੱਤਵਪੂਰਨ ਸਮੁੰਦਰੀ ਮਾਰਗਾਂ ਤੇ ਨਿਰਭਰਤਾ ਘਟਾਉਣ ਲਈ ਭਾਰਤ ਤੱਕ ਇੱਕ ਰੇਲ ਮਾਰਗ ਵਿਕਸਿਤ ਕਰਨ ਦੀ ਤਜਵੀਜ਼ ਰੱਖੀ ਹੈ ਤੇ ਭਾਰਤੀ ਵੇਟ ਲਿਫਟਰ ਮਹਾਰਾਜਨ ਅਰੂਮੁੰਗ ਪਾਂਡੀਅਨ ਨੇ ਤਾਸ਼ਕੰਦ ਵਿੱਚ ਏਸ਼ੀਅਨ ਜੂਨੀਅਰ ਵੇਟ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ 65 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਅਨੁਸਾਰ ਸਮਾਂ ਹੋ ਰਿਹਾ ਹੈ 8:40:17 ਦਾ। ਹੁਣ ਵੇਲਾ ਹੈ ਪ੍ਰੋਗਰਾਮ ਮੈਕ ਪੰਜਾਬੀ ਦਾ ਤੇ ਪ੍ਰੋਗਰਾਮ ਮੈਕ ਪੰਜਾਬੀ ਲੈ ਕੇ ਮੈਂ ਹਾਜ਼ਰ ਹਾਂ ਤੁਹਾਡੀ ਰੇਡੀਓ ਦੋ ਸੁਮਨਪ੍ਰੀਤ ਕੌਰ ਤੇ ਅੱਜ ਦੇ ਪ੍ਰੋਗਰਾਮ ਦੇ ਤਹਿਤ ਤੁਸੀਂ ਸੁਣੋਗੇ ਪੰਜਾਬੀ ਫਿਲਮੀ ਗੀਤ ਤੇ ਆਓ ਪ੍ਰੋਗਰਾਮ ਦੇ ਵਿੱਚ ਪਹਿਲਾ ਗੀਤ ਸੁਣਦੇ ਹਾਂ ਪ੍ਰਭ ਗਿੱਲ ਦੀ ਆਵਾਜ਼ ਦੇ ਵਿੱਚ। ਗੀਤ ਦੇ ਬੋਲ ਲਿਖੇ ਨੇ ਬਿੰਦਰ ਨੇ ਅਤੇ ਸੰਗੀਤਬੱਧ ਕੀਤਾ ਹੈ ਜਤਿੰਦਰ ਸ਼ਾਹ ਨੇ।

ਜੀ ਸਰੋਤਿਓ, ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਮਹਿਕ ਪੰਜਾਬੀ ਦਾ, ਅਤੇ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਫਿਲਮ ਬਾਜਰੇ ਦਾ ਸਿੱਟਾ ਵਿੱਚੋਂ। ਗੀਤ ਦੇ ਗਾਇਕ ਨੇ ਨੂਰ ਚਾਹਲ ਅਤੇ ਸਰਗੀ ਮਾਨ। ਗੀਤ ਦੇ ਬੋਲ ਲਿਖੇ ਨੇ ਹਰਮਨਜੀਤ ਨੇ, ਅਤੇ ਇਸ ਗੀਤ ਨੂੰ ਸੰਗੀਤਕ ਲੜੀਆਂ ਵਿੱਚ ਪਰੋਇਆ ਹੈ ਐਵੀ ਸਰਾਣੀ।

ਪ੍ਰੋਗਰਾਮ ਦੇ ਵਿੱਚ ਅਗਲੇ ਗੀਤ ਦਾ ਆਨੰਦ ਤੁਸੀਂ ਮਾਣੋਗੇ ਅਮਰਿੰਦਰ ਗਿੱਲ ਅਤੇ ਨਿਮਰਤ ਖਹਿਰਾ ਦੀਆਂ ਆਵਾਜ਼ਾਂ ਦੇ ਵਿੱਚ, ਫਿਲਮ ਚੱਲ ਮੇਰਾ ਪੁੱਤ ਵਿੱਚੋਂ। ਗੀਤ ਦੇ ਬੋਲ ਲਿਖੇ ਨੇ ਬੰਟੀ ਬੈਂਸ ਨੇ।

ਪ੍ਰੋਗਰਾਮ ਚੱਲ ਰਿਹਾ ਹੈ ਜੀ ਮਹਿਕ ਪੰਜਾਬ ਦੀ, ਅਤੇ ਸਾਡੇ ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਹੈ 8:50 ਅਤੇ 35 ਸਕਿੰਟ ਦਾ। ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਤੁਹਾਨੂੰ ਸੁਣਵਾ ਰਹੇ ਹਾਂ ਫਿਲਮ ਭੱਜੋ ਵੀਰੋਵੇ ਦੇ ਵਿੱਚੋਂ। ਗੀਤ ਦੇ ਬੋਲ ਲਿਖੇ ਨੇ ਬੀਰ ਸਿੰਘ ਨੇ, ਅਤੇ ਇਸ ਗੀਤ ਨੂੰ ਗਾਇਆ ਵੀ ਹੈ ਬੀਰ ਸਿੰਘ ਜੀ ਨੇ, ਅਤੇ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਜਤਿੰਦਰ ਸ਼ਾਹ ਨੇ।

ਆਓ ਆਨੰਦ ਮਾਣਦੇ ਹਾਂ ਫਿਲਮ ਅਫਸਰ ਦੇ ਵਿੱਚੋਂ ਲਏ ਗਏ ਗੀਤ ਦਾ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਗੁਰਨਾਮ ਭੁੱਲਰ ਅਤੇ ਨਿਮਰਤ ਖਹਿਰਾ ਨੇ। ਗੀਤ ਦੇ ਬੋਲ ਲਿਖੇ ਨੇ ਅਰਜਨ ਢਿੱਲੋਂ ਨੇ ਅਤੇ ਇਸ ਗੀਤ ਨੂੰ ਸੰਗੀਤਕ ਲੜੀਆਂ ਵਿੱਚ ਪਰੋਇਆ ਹੈ ਪ੍ਰੀਤ ਹੁੰਦਲ ਨੇ।

ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਮੈਕ ਪੰਜਾਬ ਦੀ ਇੱਥੇ ਹੀ ਸਮਾਪਤ ਹੁੰਦਾ ਹੈ। ਦਿਓ ਆਗਿਆ, ਨਮਸਕਾਰ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ FM ਬਠਿੰਡਾ ਦੇ ਪ੍ਰਸਾਰਣਾਂ ਦਾ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ 8:59 ਤੇ 16 ਸਕਿੰਟ ਦਾ।

ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ ਠੀਕ 9 ਵਜੇ ਤੋਂ ਲੈ ਕੇ 10 ਵਜੇ ਤੱਕ ਤੁਸੀਂ ਆਨੰਦ ਮਾਣ ਸਕੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। ਮੁੰਬਈ ਦੇ ਪ੍ਰਸਾਰਣਾਂ ਲਈ ਕੁਝ ਪਲ ਕਰੋ ਸਾਡੇ ਨਾਲ ਇੰਤਜ਼ਾਰ।

ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ। ਗੀਤ ਦੇ ਬੋਲ ਲਿਖੇ ਨੇ ਵਿਜੇ ਧਾਮੀ ਨੇ ਅਤੇ ਸੰਗੀਤਬੱਧ ਕੀਤਾ ਹੈ ਚਰਨਜੀਤ ਆਹੂਜਾ ਨੇ।

ਜੀ ਸਰੋਤਿਓ, ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ ਦਾ। ਸਟੂਡੀਓ ਦੀ ਘੜੀ ਅਨੁਸਾਰ ਸਮਾਂ ਹੋ ਰਿਹਾ ਹੈ 10:11 ਅਤੇ 16 ਸਕਿੰਟ ਦਾ, ਅਤੇ ਆਓ ਹੁਣ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ ਹੰਸਰਾਜ ਹੰਸ ਦੀ ਆਵਾਜ਼ ਦੇ ਵਿੱਚ। ਗੀਤ ਦੇ ਬੋਲ ਲਿਖੇ ਨੇ ਬਾਬੂ ਸਿੰਘ ਮਾਨ ਨੇ ਅਤੇ ਸੰਗੀਤਬੱਧ ਕੀਤਾ ਹੈ ਸੁਰਿੰਦਰ ਸੋਢੀ ਨੇ।

ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਸੁਰਜੀਤ ਬਿੰਦਰਖੀਆ ਦੀ ਆਵਾਜ਼ ਦੇ ਵਿੱਚ। ਗੀਤ ਦੇ ਬੋਲ ਲਿਖੇ ਨੇ ਸ਼ਮਸ਼ੇਰ ਸੰਧੂ ਨੇ ਅਤੇ ਸੰਗੀਤਬੱਧ ਕੀਤਾ ਹੈ ਅਤੁਲ ਸ਼ਰਮਾ ਨੇ।

FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੋਇਆ ਹੈ ਆਕਾਸ਼ਵਾਣੀ FM ਬਠਿੰਡਾ ਤੇ ਸਰੋਤਿਓ ਪ੍ਰੋਗਰਾਮ ਚੱਲ ਰਿਹਾ ਹੈ ਜੀ ਗੀਤ ਪਿਟਾਰਾ। ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਮਨਮੋਹਨ ਵਾਰਿਸ ਦੀ ਆਵਾਜ਼ ਦੇ ਵਿੱਚ। ਗੀਤ ਦੇ ਬੋਲ ਲਿਖੇ ਨੇ ਦੇਬੀ ਮਕਸੂਦਪੁਰੀ ਨੇ ਅਤੇ ਸੰਗੀਤਬੱਧ ਕੀਤਾ ਹੈ ਕਮਲ ਸੰਗਤਾਰ ਨੇ।

0: ਪ੍ਰੋਗਰਾਮ ਚੱਲ ਰਿਹਾ ਹੈ ਜੀ ਗੀਤ ਪਿਟਾਰਾ। ਸਟੂਡੀਓ ਦੀ ਘੜੀ ਅਨੁਸਾਰ ਸਮਾਂ ਹੋ ਰਿਹਾ ਹੈ 10:34 ਅਤੇ 16 ਸਕਿੰਟ ਦਾ। ਪ੍ਰੋਗਰਾਮ ਦੇ ਵਿੱਚ ਅਗਲੇ ਗੀਤ ਦਾ ਆਨੰਦ ਮਾਣਾਂਗੇ ਕਲੇਰ ਕੰਠ ਦੀ ਆਵਾਜ਼ ਦੇ ਵਿੱਚ। ਗੀਤ ਦੇ ਬੋਲ ਲਿਖੇ ਨੇ ਕਾਲਾ ਨਿਜ਼ਾਮਪੁਰੀ ਨੇ ਅਤੇ ਸੰਗੀਤਬੱਧ ਕੀਤਾ ਹੈ ਗੁਰਮੀਤ ਸਿੰਘ ਨੇ।
1: With Rajiv in the keys, yeah, got this only for you.

0: ਕੋਈ ਸਿਰ ਨਾਵਾਂ ਨਹੀਂ ਸਵੇਰੇ ਚੰਡੀਗੜ੍ਹ ਤੇ ਅੱਥ ਨੇ ਪਟਿਆਲੇ ਪਤਾ ਨੀ ਕਦੋਂ ਪਤਾ ਨੀ ਕਿਹੜੇ ਸ਼ਹਿਰੋਂ ਉਸ ਨੇ ਸੂਰਜ ਵਾਂਗ ਉੱਗ ਪੈਣਾ ਏ ਉਸਦਾ ਅਹਿਸਾਸ ਚਿਰਾਗਾਂ ਵਾਂਗੂ ਬੁਝੇ ਦੋਸਤਾਂ ਨੂੰ ਲੱਟ ਲੱਟ ਬਲਣ ਲਾ ਦਿੰਦਾ ਏ ਉਸਦੀ ਦੋਸਤੀ ਚ ਹਨੇਰੇ ਨਹੀਂ ਸਲਾਮਤੀ ਹੈ ਦੋਸਤੋ।
1: ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 10 ਅਗਸਤ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸਭਿਆਚਾਰ ਦੇ ਤਹਿਤ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ
0: ਸ਼ੇਰ ਮੁਹੰਮਦ ਖਾਨ ਦਾ ਵਤਨੀ ਰੋਹੀ ਦਾ ਸ਼ਹਿਰੀਆ ਕੇਸੂ, ਸਭ ਦੇ ਮਨਾਂ ਨੂੰ ਮੋਹਣ ਵਾਲਾ ਡਾਕਟਰ ਦੀਪਕ ਮਨਮੋਹਨ ਸਿੰਘ,

ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ, ਗੁਰਦਾਸ ਮਾਨ ਦੁਆਰਾ ਲਿਖਿਆ ਅਤੇ ਗਾਇਆ ਹੋਇਆ। ਇਸ ਗੀਤ ਨੂੰ ਸੰਗੀਤ ਦਿੱਤਾ ਹੈ ਸ਼ਿਆਮ ਸੁਰਿੰਦਰ ਨੇ।

ਇਸ ਗੀਤ ਦੇ ਨਾਲ ਹੀ ਸਾਡਾ ਅੱਜ ਦਾ ਪ੍ਰੋਗਰਾਮ ਗੀਤ ਪਿਟਾਰਾ ਇੱਥੇ ਹੀ ਸਮਾਪਤ ਹੁੰਦਾ ਹੈ। ਦਿਓ ਆਗਿਆ, ਨਮਸਕਾਰ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 10:59 ਤੇ 30 ਸਕਿੰਟ ਦਾ। ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ ਠੀਕ 11 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅਤੇ 11:05 ਤੇ ਤੁਸੀਂ ਸੁਣੋਗੇ FM ਰੇਨਬੋ ਦਿੱਲੀ ਦੇ ਪ੍ਰਸਾਰਣ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

0: from 422 crore rupees to over 155,000 crore rupees in the last decade. In a social media post, Union Minister of Commerce and Industry Piyush Goyal said over 12 lakh micro and small enterprises, including more than 2 lakh led by women, and over 42,000 startups are registered on the portal. He added that GeM is emerging as a key driver of self-reliance that is also strengthening the foundation of a Viksit Bharat. The Indian Navy, U.S. Navy Explosive Ordnance Disposal, EOD, exercise 2026 will be conducted at Southern Naval Command Kochi from today till the 14th of this month. The Defence Ministry said the bilateral exercise aims to enhance interoperability and strengthen professional cooperation between the specialist diving and EOD teams of the two navies. Benchmark domestic equity indices were trading marginally higher in the forenoon session today. The Sensex rose 52 points to 78,552, while the Nifty added 11 points to 24,581 when reports last came in. The Indian Meteorological Department has issued an orange colour warning for heavy to very heavy rainfall over East Rajasthan, Himachal Pradesh, Uttarakhand and West Madhya Pradesh today. Heavy rainfall is also expected over Haryana, Chandigarh, Punjab, Uttar Pradesh, Bihar, Vidarbha and parts of Northeast India today. And with that, we end this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਹੋਇਆ ਹੈ 12:10 ਤੇ 16 ਸਕਿੰਟ ਤੇ ਹੁਣ ਵੇਲਾ ਹੈ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਅਮਨਦੀਪ ਕੌਰ ਵੱਲੋਂ ਪਿਆਰ ਭਰੀ ਨਮਸਕਾਰ ਤੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇੱਕ ਖੂਬਸੂਰਤ ਗੀਤ ਦੇ ਨਾਲ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟਸ ਟਾਕ ਐਂਡ ਡਾਂਸ, FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਹੋਇਆ ਹੈ ਜੀ 12:29 ਤੇ 44 ਸਕਿੰਟ, ਤੇ ਹੁਣ ਵੇਲਾ ਹੈ ਪ੍ਰੋਗਰਾਮ ਘਰ ਪਰਿਵਾਰ ਦਾ।
1: ਪ੍ਰੋਗਰਾਮ ਘਰ ਪਰਿਵਾਰ,
0: ਅੱਜ ਦਾ ਪ੍ਰੋਗਰਾਮ ਘਰ ਪਰਿਵਾਰ ਪੇਸ਼ ਕਰਨਗੇ ਡਾਕਟਰ ਆਕਾਂਕਸ਼ਾ ਅਰੋੜਾ ਤੇ ਮੁੱਖ ਮਹਿਮਾਨ ਹੋਣਗੇ ਡਾਕਟਰ ਸੁਮਿਤ ਗੋਇਲ ਤੇ ਵਿਸ਼ਾ ਰਹੇਗਾ ਅੱਖਾਂ ਦੀਆਂ ਬਿਮਾਰੀਆਂ ਕਾਰਨ ਪਰਹੇਜ਼ ਤੇ ਇਲਾਜ਼, ਤੇ ਇਹ ਪ੍ਰੋਗਰਾਮ ਸਪੋਂਸਰ ਕੀਤਾ ਗਿਆ ਹੈ ਪਾਰਕ ਹੋਸਪਿਟਲ ਬਠਿੰਡਾ ਵੱਲੋਂ।

0: FM ਬੈਂਡ 121.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ ਤੇ ਸੁਣ ਰਹੇ ਹੋ ਪ੍ਰੋਗਰਾਮ ਘਰ ਪਰਿਵਾਰ। ਪ੍ਰੋਗਰਾਮ ਘਰ ਪਰਿਵਾਰ ਸੁਣ ਰਹੇ ਤਮਾਮ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਪ੍ਰੋਗਰਾਮ ਵਿਚ ਸਿਲਸਿਲਾ ਲੈ ਕੇ ਹਾਜ਼ਰ ਹਾਂ ਸਿਹਤ ਸੰਭਾਲ, ਮੈਂ ਡਾਕਟਰ ਆਕਾਂਕਸ਼ਾ ਅਰੋੜਾ ਤੇ ਅੱਜ ਮੇਰੇ ਨਾਲ ਸਟੂਡੀਓ ਵਿਚ ਮੌਜੂਦ ਨੇ ਕਲੀਨਿਕਲ ਆਪਥਾਲਮੈਲੋਜਿਸਟ ਯਾਨੀ ਅੱਖਾਂ ਦੇ ਮਾਹਰ ਡਾਕਟਰ ਸੁਮੀਤ ਗੋਇਲ, ਜੋ ਕਿ ਪਾਰਕ ਹਾਸਪਿਟਲ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ ਆਕਾਸ਼ਵਾਣੀ ਬਠਿੰਡਾ ਦੇ ਵਿਹੜੇ ਚ।
1: ਜੀ ਬਹੁਤ ਬਹੁਤ ਧੰਨਵਾਦ ਆਕਾਂਕਸ਼ਾ ਜੀ।
0: ਸਰੋਤਿਓ, ਅੱਜ ਦੇ ਪ੍ਰੋਗਰਾਮ ਵਿਚ ਡਾਕਟਰ ਸਾਹਿਬ ਸਾਨੂੰ ਜਾਣਕਾਰੀ ਦੇਣਗੇ ਅੱਖਾਂ ਦੀਆਂ ਬਿਮਾਰੀਆਂ, ਕਾਰਨ, ਪਰਹੇਜ ਅਤੇ ਇਲਾਜ ਬਾਰੇ। ਇਸ ਵਿਸ਼ੇ ਨਾਲ ਸੰਬੰਧਿਤ ਆਪਣੇ ਸਵਾਲ ਲੈ ਕੇ ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ। ਇਸ ਲਈ ਤੁਸੀਂ ਡਾਇਲ ਕਰਨਾ ਹੈ ਸਟੂਡੀਓ ਦਾ ਫੋਨ ਨੰਬਰ 0164-22-40-331। ਡਾਕਟਰ ਸਾਹਿਬ, ਅੰਗਰੇਜ਼ੀ ਦੀ ਇੱਕ ਬੜੀ ਖੂਬ ਕਹਾਵਤ ਹੈ ਕਿ ਯੋਰ ਆਈਜ਼ ਆਰ ਯੋਰ ਬੋਡੀਜ਼ ਵਿੰਡੋ ਟੂ ਦੀ ਆਊਟਰ ਵਰਲਡ, ਯਾਨੀ ਤੁਹਾਡੀਆਂ ਅੱਖਾਂ ਤੁਹਾਡੇ ਸਰੀਰ ਦੀ ਉਹ ਖਿੜਕੀ ਹਨ ਜਿਹਦੇ ਨਾਲ ਤੁਸੀਂ ਬਾਹਰਲੇ ਸੰਸਾਰ ਨਾਲ ਜੁੜਦੇ ਹੋ। ਤੇ ਜਿਸ ਤਰ੍ਹਾਂ ਅਸੀਂ ਆਪਣੇ ਘਰ ਦੇ ਹਰ ਕੋਨੇ ਨੂੰ ਸਾਫ ਤੇ ਦਰੁਸਤ ਰੱਖਦੇ ਆ, ਇਹਨਾਂ ਖਿੜਕੀਆਂ ਨੂੰ ਵੀ ਦਰੁਸਤ ਰੱਖਣਾ ਬਹੁਤ ਜ਼ਰੂਰੀ ਹੈ।
1: ਜੀ ਬਿਲਕੁਲ।
0: ਉਸੇ ਤਰ੍ਹਾਂ ਇਹਨਾਂ ਖਿੜਕੀਆਂ ਨੂੰ ਇੱਕ ਬਹੁਤ ਹੀ ਸੰਵੇਦਨਸ਼ੀਲ ਅੰਗ ਵੀ ਮੰਨਿਆ ਜਾਂਦਾ ਸਾਡੇ ਸਰੀਰ ਦਾ। ਕੀ ਵਿਗਿਆਨਕ ਤੌਰ ਤੇ ਵੀ ਇਹ ਸਹੀ ਹੈ?
1: ਜੀ ਬਿਲਕੁਲ ਸਹੀ ਹੈ। ਦੇਖੋ, ਅੱਖਾਂ ਆਪਣੇ ਸਰੀਰ ਦਾ ਇੱਕ ਇਹੋ ਜਿਹਾ ਔਰਗਨ ਹੈ ਜਿਸ ਨੂੰ ਬਿਨਾਂ ਕਿਸੇ ਐਕਟਿਵ ਸਟਿਮੂਲਸ ਤੋਂ ਆਪਾਂ ਪੂਰੀ ਦੁਨੀਆਂ ਨੂੰ ਓਬਜ਼ਰਵ ਕਰ ਸਕਦੇ ਹਾਂ। ਆਪਾਂ ਇੱਕ ਜਗ੍ਹਾ ਤੇ ਖੜੇ ਹੋ ਕੇ ਪੂਰੀ ਦੂਰ ਦੂਰ ਤੱਕ ਦੀ ਜਿਹੜੀ ਨਜ਼ਰ ਹੈ ਆਪਣੀ, ਇਸ ਨਜ਼ਰ ਦੇ ਨਾਲ ਹੀ ਦੂਰ ਦੀ ਦੁਨੀਆਂ ਨੂੰ ਵੀ ਆਪਾਂ ਓਬਜ਼ਰਵ ਕਰ ਸਕਦੇ ਹਾਂ। ਠੀਕ ਹੈ, ਬਾਕੀ ਸਾਰੀ ਸੈਂਸੇਸ਼ਨਸ ਵੀ ਬਹੁਤ ਇੰਪੋਰਟੈਂਟ ਨੇ। ਟੱਚ ਹੋਇਆ, ਟੈਂਪਰੇਚਰ ਹੋਇਆ, ਹੀਅਰਿੰਗ ਹੋਇਆ, ਸਾਰੀ ਸੈਂਸੇਸ਼ਨਸ ਬਹੁਤ ਇੰਪੋਰਟੈਂਟ ਨੇ, ਪਰ ਵਿਜ਼ਨ ਇੱਕ ਐਸਾ ਆਪਣਾ ਸੈਂਸ ਔਰਗਨ ਹੈ ਅੱਖਾਂ, ਜਿਹੜਾ ਕਿ ਸਭ ਤੋਂ ਇੰਪੋਰਟੈਂਟ ਹੈ।
0: ਜੀ ਡਾਕਟਰ ਸਾਹਿਬ, ਇਹਨਾਂ ਦੀ ਸੰਵੇਦਨਸ਼ੀਲਤਾ ਇਹਨਾਂ ਦੀ ਲੋਕੇਸ਼ਨ ਕਰਕੇ ਵੀ ਹੋ ਸਕਦੀ ਹੈ?
1: ਜੀ ਬਿਲਕੁਲ। ਜਿਵੇਂ ਕੁਛ ਪਕਸ਼ੀ ਹੁੰਦੇ ਹੈ ਜਿਨ੍ਹਾਂ ਦੀ ਅੱਖਾਂ ਦੋਨੋਂ ਸਾਈਡ ਤੇ ਹੁੰਦੀਆਂ, ਲੇਕਿਨ ਕੁਛ ਕਾਰਨੀਵੋਰਸ ਹੁੰਦੇ ਹੈ ਜਿਨ੍ਹਾਂ ਦੀ ਅੱਖਾਂ ਸਾਹਮਣੇ ਵਾਲੇ ਸਾਈਡ ਤੇ ਹੁੰਦੀਆਂ। ਇਹਨਾਂ ਵਿੱਚ ਫਰਕ ਇਹ ਹੁੰਦਾ ਕਿ ਕਾਰਨੀਵੋਰਸ ਬਾਇਨੋਕੁਲਰ ਵਿਜ਼ਨ ਉਹਨਾਂ ਕੋਲ ਹੁੰਦੀ ਹੈ। ਬਾਇਨੋਕੁਲਰ ਵਿਜ਼ਨ ਹੋਣ ਕਰਕੇ ਉਹ ਆਪਣੇ ਸ਼ਿਕਾਰ ਦੀ ਦੂਰੀ ਦੇਖ ਸਕਦੇ ਨੇ, ਜਦਕਿ ਜਿਹੜੇ ਪਕਸ਼ੀ ਹੋਏ ਜਾਂ ਹੋਰ ਹਰਬੀਵੋਰ ਐਨੀਮਲਸ ਹੋਏ ਆਪਣੇ, ਉਹਨਾਂ ਦੀ ਅੱਖਾਂ ਸਾਈਡ ਤੇ ਹੁੰਦੀਆਂ, ਉਹ ਆਪਣੇ ਪ੍ਰੀਡੇਟਰ ਨੂੰ ਦੇਖਣ ਵਾਸਤੇ ਹੁੰਦੀਆਂ ਕਿ ਉਹ ਦੋਨੋਂ ਪਾਸੇ ਧਿਆਨ ਰਵੇ ਇੱਕ ਸਾਈਡ ਤੇ ਇੱਕ ਟਾਈਮ ਤੇ।
0: ਸ਼ੁਕਰੀਆ ਡਾਕਟਰ ਸਾਹਿਬ। ਡਾਕਟਰ ਸਾਹਿਬ, ਅਜੋਕੇ ਸਮੇਂ ਵਿੱਚ ਸਰੀਰ ਦੇ ਬਾਕੀ ਅੰਗਾਂ ਵਾਂਗ ਅੱਖਾਂ ਦੀਆਂ ਵੀ ਬਿਮਾਰੀਆਂ ਬਹੁਤ ਆਮ ਹੋ ਗਈਆਂ ਹਨ। ਕੁਝ ਜਮਾਂਦਰੂ ਹੋਣ ਜਾਂ ਉਮਰ ਦੇ ਨਾਲ ਵੀ ਦੇਖਣ ਨੂੰ ਮਿਲਦੀਆਂ, ਇਹਨਾਂ ਬਾਰੇ ਸਾਨੂੰ ਥੋੜਾ ਜਿਹਾ ਵਿਸਥਾਰ ਨਾਲ ਦੱਸੋ।
1: ਜੀ, ਅੱਜ ਕੱਲ ਜੋ ਆਮ ਤੌਰ ਤੇ ਬਿਮਾਰੀਆਂ ਦੇਖੀ ਜਾਂਦੀਆਂ, ਆਪਾਂ ਬੱਚਿਆਂ ਤੋਂ ਸ਼ੁਰੂ ਕਰਦੇ ਹਾਂ। ਬੱਚਿਆਂ ਵਿੱਚ ਸਭ ਤੋਂ ਜ਼ਿਆਦਾ ਐਨਕ ਦਾ ਨੰਬਰ ਬਹੁਤ ਜ਼ਿਆਦਾ ਆ ਰਿਹਾ ਹੈ, ਰਿਫੈਕਟਿਵ ਐਰਰ ਆਪਾਂ ਇਸ ਨੂੰ ਕਹਿੰਦੇ ਹਾਂ
0: ਜੀ।
1: ਤੇ ਇਹ ਇਸਦਾ ਇੱਕ ਪ੍ਰਮੁੱਖ ਕਾਰਨ ਮੋਬਾਈਲ ਫੋਨ ਕਰਕੇ ਹੈ। ਸਕਰੀਨ ਟਾਈਮ ਬਹੁਤ ਜ਼ਿਆਦਾ ਹੁੰਦਾ ਹੈ ਅੱਜ ਕੱਲ੍ਹ ਬੱਚਿਆਂ ਦਾ, ਖਾਸ ਤੌਰ 'ਤੇ ਕੋਵਿਡ ਤੋਂ ਬਾਅਦ ਬਹੁਤ ਜ਼ਿਆਦਾ ਬੱਚਿਆਂ ਦਾ ਸਕਰੀਨ ਟਾਈਮ ਵੱਧ ਗਿਆ ਹੈ। ਈਵਨ ਆਪਾਂ ਦੇਖਦੇ ਹਾਂ ਅੱਜ ਕੱਲ੍ਹ ਬੱਚਿਆਂ ਦੇ ਹੋਮਵਰਕ ਵੀ ਔਨਲਾਈਨ ਕਲਾਸਿਸ 'ਤੇ ਹੀ ਆਉਣ ਲੱਗ ਗਏ ਹੈ, ਈਵਨ ਕਲਾਸਿਸ ਵੀ ਔਨਲਾਈਨ ਹੋਣ ਲੱਗ ਗਏ ਹੈ। ਇਹ ਇੱਕ ਪ੍ਰਮੁੱਖ ਕਾਰਨ ਹੈ ਬੱਚਿਆਂ ਦੀ ਨਿਗਾਹ ਦਾ ਘੱਟ ਹੋਣ ਦਾ, ਰਿਫੈਕਟਿਵ ਐਰਰਸ। ਜੇ ਆਪਾਂ ਥੋੜ੍ਹੀ ਜਿਹੀ ਉਮਰ ਵੱਡੀ 'ਤੇ ਆਈਏ ਤਾਂ ਯੰਗ ਐਡਲਟਸ ਵਿੱਚ ਆਪਣੇ ਡਰਾਈ ਆਈਜ਼ ਬਹੁਤ ਜ਼ਿਆਦਾ ਮਿਲਦੀਆਂ, ਅੱਖਾਂ ਦਾ ਖੁਸ਼ਕ ਹੋ ਜਾਣਾ, ਨਮੀ ਦੀ ਕਮੀ ਹੋਣਾ ਅੱਖਾਂ ਵਿੱਚ, ਇਹ ਹੁੰਦਾ

0: ਜ਼ਿਆਦਾਤਰ ਲੌਂਗ ਟਾਈਮ ਡਰਾਈਵ ਕਰਨ ਨਾਲ ਜਾਂ ਫਿਰ ਲੰਬਾ ਸਕਰੀਨ ਟਾਈਮ ਅਗੇਨ। ਅਗਰ ਆਪਾਂ ਥੋੜ੍ਹੀ ਹੋਰ ਓਲਡ ਏਜ ਵਿੱਚ ਜਾਈਏ ਤਾਂ ਅੱਜ ਕੱਲ੍ਹ BP ਜਾਂ ਸ਼ੂਗਰ ਦੀ ਸ਼ਿਕਾਇਤ ਬਹੁਤ ਲੋਕਾਂ ਨੂੰ ਹੋ ਰਹੀ ਹੈ, ਉਸ ਨਾਲ ਵੀ ਅੱਖਾਂ 'ਤੇ ਬਹੁਤ ਮਾੜਾ ਅਸਰ ਪੈਂਦਾ ਹੈ, ਅੱਖਾਂ ਦੇ ਪਰਦੇ ਖਰਾਬ ਹੋ ਜਾਂਦੇ ਹਨ, ਚਿੱਟਾ ਮੋਤੀ ਆ ਜਾਂਦਾ ਹੈ। ਉਮਰ ਨਾਲ ਵੀ 60 ਸਾਲ ਦੀ ਉਮਰ ਤੋਂ ਬਾਅਦ ਕਾਫੀ ਲੋਕਾਂ ਦੀ ਉਮਰ ਅੱਖਾਂ ਵਿੱਚ ਪਰਦੇ ਵਿੱਚ ਪ੍ਰੋਬਲਮ ਆਉਂਦੀ ਹੈ
1: ਜੀ,
0: ਜਿਸ ਨੂੰ ਆਪਾਂ ARMD ਕਹਿੰਦੇ ਹਾਂ।
1: ਸ਼ੁਕਰੀਆ ਡਾਕਟਰ ਸਾਹਿਬ। ਇੱਕ ਕਾਲਰ ਸਾਡੇ ਨਾਲ ਜੁੜ ਗਏ ਨੇ ਤੇ ਆਓ ਦੇਖਦੇ ਹਾਂ ਉਹਨਾਂ ਦੀ। ਹੈਲੋ,
2: ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਬੋਲ ਰਹੇ ਹੋ?
2: ਬਾਬੂ ਸਿੰਘ ਬੋਲ ਰਹੇ ਹਾਂ ਭੈਣ ਜੀ।
1: ਬਾਬੂ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
2: ਧੰਨਵਾਦ ਜੀ।
1: ਕੀ ਸਵਾਲ ਪੁੱਛਣਾ ਚਾਹੋਗੇ ਤੁਸੀਂ ਡਾਕਟਰ ਸਾਹਿਬ ਨੂੰ?
2: ਨਹੀਂ ਜੀ, ਬੁਆਏ ਸੀ ਭੈਣ ਜੀ, ਅੱਖਾਂ 'ਚ ਤੇ ਨਿਗ੍ਹਾ ਫਿਰ ਘੱਟ ਗਈ, ਦੁਬਾਰਾ ਬਹੁਤ ਘੱਟ ਗਈ
0: ਜੀ। ਲੈਂਸ ਕਦੋਂ ਪਿਆ ਸੀ ਸਰ ਆਪਣੇ?
2: ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ।
0: ਸਤਿ ਸ਼੍ਰੀ ਅਕਾਲ ਜੀ ਸਰ। ਸਰ ਲੈਂਸ ਕਦੋਂ ਪਾਇਆ?
2: 3 ਸਾਲ ਹੋ ਗਏ, 4-5 ਸਾਲ ਹੋ ਗਏ।
0: 4-5 ਸਾਲ ਹੋ ਗਏ। ਦੇਖੋ, ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਲੈਂਸ ਪਾਉਣ ਤੋਂ ਬਾਅਦ ਸਾਰੀ ਉਮਰ ਵਿੱਚ ਇੱਕ ਵਾਰ ਲੈਂਸ ਦੇ ਪਿੱਛੇ ਝਿੱਲੀ ਹੁੰਦੀ ਹੈ, ਉਹ ਪੱਕਦੀ ਹੈ। ਜੀ, ਮੈਂ ਤੁਹਾਨੂੰ ਉਹੀ ਦੱਸ ਰਿਹਾ, ਲੈਂਸ ਪਾਉਣ ਤੋਂ ਬਾਅਦ ਸਾਰੀ ਉਮਰ ਦੇ ਵਿੱਚ ਇੱਕ ਵਾਰ ਝਿੱਲੀ ਹੈ ਜਿਹੜੀ, ਉਹ ਪੱਕਦੀ ਹੈ। ਉਹ ਕਦੇ ਵੀ ਪੱਕ ਸਕਦੀ ਹੈ, 3 ਮਹੀਨੇ ਵਿੱਚ ਵੀ ਪੱਕ ਸਕਦੀ ਹੈ, 20 ਸਾਲ ਬਾਅਦ ਵੀ ਪੱਕ ਸਕਦੀ ਹੈ। ਉਹ ਪੇਸ਼ੈਂਟ ਟੂ ਪੇਸ਼ੈਂਟ ਵੈਰੀ ਕਰਦਾ ਹੈ ਕਦੋਂ ਕਿਸੇ 'ਚ ਪੱਕਦੀ ਹੈ। ਉਹਦੇ ਵਾਸਤੇ ਸਿੰਪਲ ਜਿਹਾ 5 ਮਿੰਟ ਦਾ ਇੱਕ ਯੈਗ ਲੇਜ਼ਰ ਪ੍ਰੋਸੀਜਰ ਹੁੰਦਾ ਹੈ, ਆਪਾਂ ਉਹ ਪ੍ਰੋਸੀਜਰ ਕਰਕੇ ਝਿੱਲੀ ਨੂੰ ਹਟਾ ਕੇ ਨਿਗ੍ਹਾ ਬਿਲਕੁਲ ਸਾਫ਼ ਕਰ ਸਕਦੇ ਹਾਂ। ਇਸ ਤੋਂ ਇਲਾਵਾ ਜ਼ਰੂਰੀ ਨਹੀਂ ਹੈ ਕਿ ਅਗਰ ਆਪਾਂ ਲੈਂਸ ਪਾ ਲਿਆ ਤਾਂ ਆਪਣੀ ਨਿਗ੍ਹਾ ਕਦੇ ਖਰਾਬ ਹੀ ਨਹੀਂ ਹੋਏਗੀ। ਅਗਰ ਪਿੱਛੇ ਪਰਦੇ ਵਿੱਚ ਕੋਈ ਸਮੱਸਿਆ ਆਉਂਦੀ ਹੈ, ਜਿਵੇਂ ਕਿ BP ਦੀ, ਸ਼ੂਗਰ ਦੀ ਕੋਈ ਸ਼ਿਕਾਇਤ ਹੈ, ਜਾਂ ਉਮਰ ਨਾਲ ਜੋ ਪਰਦਾ ਖਰਾਬ ਹੁੰਦਾ ਹੈ, ਉਸ ਨਾਲ ਵੀ ਨਿਗ੍ਹਾ ਘੱਟ ਜੀ, ਤਾਂ ਮੈਂ ਤੁਹਾਨੂੰ ਰਿਕਮੈਂਡ ਕਰਾਂਗਾ ਤੁਸੀਂ ਆਪਣੇ ਨਜ਼ਦੀਕੀ ਕਿਸੇ ਵੀ ਅੱਖਾਂ ਦੇ ਮਾਹਿਰ ਡਾਕਟਰ ਕੋਲ ਜਾ ਕੇ ਅੱਖਾਂ ਜ਼ਰੂਰ ਚੈੱਕ ਕਰਵਾਓ। ਉਹ ਤੁਹਾਡੇ ਪਰਦੇ ਵੀ ਦੇਖਣਗੇ, ਦੇਖਣਗੇ ਕਿ ਪਰਦੇ ਵਿੱਚ ਕੋਈ ਸਮੱਸਿਆ ਤਾਂ ਨਹੀਂ ਹੈ। ਝਿੱਲੀ ਦਾ ਓਪਰੇਸ਼ਨ ਨਹੀਂ ਹੁੰਦਾ ਹੈ ਸਰ, ਝਿੱਲੀ ਦਾ 5 ਮਿੰਟ ਦਾ, 5 ਮਿੰਟ ਵੀ ਮੈਂ ਜ਼ਿਆਦਾ ਕਹਿ ਰਿਹਾ, 1 ਮਿੰਟ ਦਾ ਹੀ ਲੇਜ਼ਰ ਹੁੰਦਾ ਹੈ ਜੀ। 1 ਮਿੰਟ ਵਿੱਚ ਆਪਣੀ ਨਿਗ੍ਹਾ ਬਿਲਕੁਲ ਸਾਫ਼ ਹੋ ਜਾਂਦੀ ਹੈ ਦੁਬਾਰਾ ਤੋਂ। ਦੁਬਾਰਾ ਉਸ ਤੋਂ ਬਾਅਦ ਨਾ ਤਾਂ ਕਦੇ ਝਿੱਲੀ ਆਉਂਦੀ ਹੈ, ਤਾਂ ਹੀ ਉਸਨੂੰ ਸਾਫ਼ ਕਰਨ ਦੀ ਲੋੜ ਪੈਂਦੀ ਹੈ।
1: ਜੀ, ਬਹੁਤ ਬਹੁਤ ਸ਼ੁਕਰੀਆ ਬਾਬੂ ਸਿੰਘ ਜੀ ਤੁਹਾਡਾ ਕਾਲ ਕਰਨ ਦੇ ਲਈ। ਡਾਕਟਰ ਸਾਹਿਬ, ਅੱਖਾਂ ਦੀਆਂ ਬਿਮਾਰੀਆਂ ਦੀ ਜਦੋਂ ਵੀ ਗੱਲ ਆਉਂਦੀ ਹੈ ਤਾਂ ਇੱਕ ਤਿਆਰ ਬਰ ਤਿਆਰ ਆਮ ਲੋਕਾਂ ਵਿੱਚ ਹੁੰਦਾ ਹੈ ਕਿ ਫੋਨ ਜ਼ਿਆਦਾ ਦੇਖਦੇ ਹੋਣਗੇ ਜਾਂ ਨਸਾਂ ਕਮਜ਼ੋਰ ਹੋ ਗਈਆਂ, ਪਰ ਅੱਖਾਂ ਦੀ ਬਿਮਾਰੀਆਂ ਦੇ ਕੁਝ ਅਜਿਹੇ ਕਾਰਨ ਵੀ ਹਨ ਜੋ ਜੀਵਨ ਸ਼ੈਲੀ ਨਾਲ ਨਹੀਂ ਜੁੜੇ ਹੋਏ
0: ਜੀ,
1: ਤਾਂ ਅਜਿਹੇ ਕੁਝ ਕਾਰਨਾਂ ਬਾਰੇ ਵੀ ਸਾਡੇ ਸਰੋਤਿਆਂ ਨੂੰ ਜ਼ਰੂਰ ਜਾਣਕਾਰੀ ਦਿਓ
0: ਜੀ। ਜਿਵੇਂ ਕਿ ਐਸੋਸੀਏਟਿਡ ਡਿਜ਼ੀਜ਼ ਹੁੰਦੇ ਆ, ਜਿਵੇਂ ਕਿ ਮੈਂ ਆਪਾਂ ਪਹਿਲਾਂ ਵੀ ਹੁਣ ਗੱਲ ਕੀਤੀ ਹੈ, BP ਜਾਂ ਸ਼ੂਗਰ ਦੀ ਸ਼ਿਕਾਇਤ ਹੁੰਦੀ ਹੈ ਜਿਹਨਾਂ ਲੋਕਾਂ ਨੂੰ, ਅਗਰ ਅਨਕੰਟਰੋਲਡ ਰਹੇ, ਮੰਨ ਲਓ ਕਿਸੇ ਦੀ ਸ਼ੂਗਰ ਹੈ ਅਨਕੰਟਰੋਲਡ ਰਹੀ ਹੈ, 200+ ਰਹਿ ਰਹੀ ਹੈ ਲਗਾਤਾਰ, ਐਂਡ ਡਿਊਰੇਸ਼ਨ ਆਫ ਡਾਇਬਟੀਜ਼, ਇਹ ਵੀ ਬਹੁਤ ਇੰਪੋਰਟੈਂਟ ਫੈਕਟਰ ਹੈ ਕਿ ਕਿੰਨੇ ਟਾਈਮ ਤੋਂ ਉਸਨੂੰ ਸ਼ੂਗਰ ਦੀ ਸ਼ਿਕਾਇਤ ਹੈ। ਤਾਂ ਆਮ ਤੌਰ 'ਤੇ ਦੇਖਿਆ ਗਿਆ ਹੈ ਜਿਨ੍ਹਾਂ ਨੂੰ ਵੀ ਸ਼ੂਗਰ ਦੀ ਸ਼ਿਕਾਇਤ ਹੁੰਦੀ ਹੈ, 20 ਸਾਲਾਂ ਵਿੱਚ 50% ਲੋਕਾਂ ਨੂੰ ਅੱਖਾਂ ਵਿੱਚ ਸ਼ਿਕਾਇਤ ਆ ਜਾਂਦੀ ਹੈ। ਸ਼ਿਕਾਇਤ ਕਿਆ ਆਉਂਦੀ ਹੈ? ਧੁੰਦਲਾਪਨ ਹੋਣਾ, ਟੇਢੇ ਮੇਢੇ ਅੱਖਰ ਨਜ਼ਰ ਆਉਣਾ, ਸਾਫ਼ ਨਾ ਦਿਖਾਈ ਦੇਣਾ, ਸਾਹਮਣੇ ਦਾ ਚਿਹਰਾ ਨਾ ਪਛਾਣਿਆ ਜਾਣਾ, ਇਹ ਸਾਰੀ ਦਿੱਕਤਾਂ ਸ਼ੂਗਰ ਵਾਲੇ ਪੇਸ਼ੈਂਟਸ ਨੂੰ ਆ ਜਾਂਦੀਆਂ ਹਨ
1: ਜੀ। ਡਾਕਟਰ ਸਾਹਿਬ, ਕਈ ਵਾਰ ਅਸੀਂ ਅੱਖਾਂ ਵਿੱਚ ਹਲਕੀ ਜਿਹੀ ਜਲਨ ਜਾਂ ਲਾਲੀ ਹੋ ਜਾਏ ਜਾਂ ਪਾਣੀ ਆਉਣ ਲੱਗ ਜਾਏ ਤਾਂ ਅਸੀਂ ਉਸ ਨੂੰ ਆਮ ਥਕਾਵਟ ਸਮਝ ਕੇ ਨਜ਼ਰ ਅੰਦਾਜ਼ ਕਰ ਦਿੰਦੇ ਹਾਂ, ਤਾਂ ਕਿਹੜੇ ਅਜਿਹੇ ਲੱਛਣ ਹਨ ਜੋ ਆਉਣ 'ਤੇ ਜਾਂ ਦਿਖਣ 'ਤੇ ਸਾਨੂੰ ਅੱਖਾਂ ਦੇ ਮਾਹਰ ਨਾਲ ਸੰਪਰਕ ਕਰਨਾ ਜ਼ਰੂਰੀ ਹੋ ਜਾਂਦਾ
0: ਜੀ? ਅਗਰ ਆਪਣੀ ਅੱਖ ਵਿੱਚ ਲਗਾਤਾਰ ਪਾਣੀ ਗਿਰ ਰਿਹਾ ਹੈ ਜਾਂ ਅੱਖ ਵਿੱਚ ਖਾਰਿਸ਼ ਹੈ, ਅੱਖ ਵਿੱਚ ਲਾਲੀ ਹੈ ਜਿਹੜੀ ਕਿ 1-2 ਘੰਟੇ ਤੋਂ ਵੱਧ ਹੈ
1: ਜੀ,
0: ਲਗਾਤਾਰ ਪਰਸਿਸਟ ਕਰ ਰਹੀ ਹੈ, ਤਾਂ ਫਿਰ ਆਪਾਂ ਨੂੰ ਨਜ਼ਦੀਕੀ ਅੱਖਾਂ ਦੇ ਮਾਹਿਰ ਕੋਲ ਜਾ ਕੇ ਜ਼ਰੂਰ ਚੈੱਕ ਕਰਵਾ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ ਅਗਰ ਅੱਖ ਵਿੱਚ ਦਰਦ ਹੈ ਜਿਹੜਾ ਚਾਹੇ ਕਿ ਥੋੜ੍ਹੇ ਟਾਈਮ ਵਾਸਤੇ ਹੈ, ਚਾਹੇ ਕਿ ਲਗਾਤਾਰ ਹੋ ਰਿਹਾ ਹੈ, ਉਸ ਕੇਸ ਵਿੱਚ ਐਮਰਜੈਂਸੀ ਤੌਰ 'ਤੇ ਆਪਾਂ ਨੂੰ ਅੱਖਾਂ ਦੇ ਮਾਹਿਰ ਨੂੰ ਜ਼ਰੂਰ ਦਿਖਾ ਲੈਣਾ ਚਾਹੀਦਾ ਹੈ, ਕਿਉਂਕਿ ਕੁਝ ਬਿਮਾਰੀਆਂ ਐਸੀਆਂ ਹੁੰਦੀਆਂ ਹਨ ਅਗਰ ਬਹੁਤ ਅਰਲੀ ਸਟੇਜ 'ਤੇ ਹੀ ਆਪਾਂ ਕੈਚ ਕਰ ਲਈਏ ਅਤੇ ਉਸਦਾ ਟ੍ਰੀਟਮੈਂਟ ਕਰ ਦਈਏ ਤਾਂ ਨਿਗ੍ਹਾ ਬਿਲਕੁਲ ਹੀ ਬਚ ਜਾਂਦੀ ਹੈ, ਬਿਲਕੁਲ ਕੋਈ ਪ੍ਰੋਬਲਮ ਨਹੀਂ ਆਉਂਦੀ। ਐਕਿਊਟ ਐਂਗਲ ਕਲੋਜ਼ਰ ਗਲੋਕੋਮਾ ਇਸ ਦੀ ਇੱਕ ਖਾਸ ਉਦਾਹਰਣ ਹੈ, ਜਿਸ ਨਾਲ ਅੱਖਾਂ ਵਿੱਚ ਪਾਣੀ ਵੀ ਆਉਂਦਾ ਹੈ, ਦਰਦ ਵੀ ਹੁੰਦਾ ਹੈ ਅਤੇ ਧੁੰਦਲਾਪਨ ਵੀ ਹੁੰਦਾ ਹੈ
1: ਜੀ।
0: ਅਗਰ ਮਰੀਜ਼ ਸਾਡੇ ਕੋਲ ਸਹੀ ਟਾਈਮ 'ਤੇ ਜਲਦੀ ਆ ਜਾਂਦਾ ਹੈ, ਅਸੀਂ ਜਲਦੀ ਉਸਦਾ ਡਾਇਗਨੋਸ ਬਣਾ ਕੇ ਉਸਦਾ ਟ੍ਰੀਟਮੈਂਟ ਕਰ ਦਿੰਦੇ ਹਾਂ, ਤਾਂ ਉਸਦੀ ਨਿਗ੍ਹਾ ਬਿਲਕੁਲ ਸਹੀ ਹੋ ਜਾਂਦੀ ਹੈ। ਅਦਰਵਾਈਜ਼ ਅਗਰ ਪੇਸ਼ੈਂਟ ਇਸ ਨੂੰ ਇਗਨੋਰ ਕਰਦਾ ਹੈ ਤਾਂ ਉਹ ਨਿਗ੍ਹਾ ਵਿੱਚ ਕਾਫੀ ਫਰਕ ਪੈ ਜਾਂਦਾ ਹੈ ਵਾਪਿਸ, ਜੋ ਰਿਕਵਰੀ ਹੈ ਬਹੁਤ ਅੱਛੀ ਨਹੀਂ ਹੁੰਦੀ ਹੈ
1: ਜੀ। ਸ਼ੁਕਰੀਆ ਡਾਕਟਰ ਸਾਹਿਬ। ਇੱਕ ਹੋਰ ਸਰੋਤਾ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦੀ ਕਾਲ ਲੈਂਦੇ ਹਾਂ। ਹੈਲੋ,
3: ਹੈਲੋ,
1: ਨਮਸਕਾਰ ਜੀ।
3: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ, ਕੌਣ ਤੇ ਕਿੱਥੋਂ ਬੋਲ ਰਹੇ ਹੋ ਤੁਸੀਂ?
3: ਬਾਈਆਂ ਤੋਂ ਬੋਲ ਰਹੇ ਹਾਂ, ਜੀ ਦੇਵ ਸਿੰਘ
1: ਜੀ। ਕੀ ਸਵਾਲ ਪੁੱਛਣਾ ਚਾਹੋਗੇ ਤੁਸੀਂ ਡਾਕਟਰ ਸਾਹਿਬ ਨੂੰ?

0: ਅੱਖਾਂ ਚ ਨਾ ਚੌੜੇ ਜੇ ਪੈਂਦੇ ਆ। 65 ਸਾਲ ਦੀ ਉਮਰ ਹੈ ਸਾਡੀ
1: ਜੀ, 65 ਸਾਲ ਦੀ ਉਮਰ ਹੈ ਸਰ। ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ
1: ਸਰ। ਝੋਲੇ ਪੈਂਦੇ ਆ ਮਤਲਬ ਤੁਹਾਨੂੰ ਧੁੰਦਲਾ ਦਿਖਾਈ ਦਿੰਦਾ ਹੈ?
0: ਹਾਂਜੀ ਹਾਂਜੀ,
1: ਜਿਵੇਂ ਆਪਾਂ ਸਰਦੀਆਂ ਵਿੱਚ ਧੁੰਦ ਵਿੱਚ ਦੇਖਦੇ ਹਾਂ ਵੈਸਾ?
0: ਹਾਂਜੀ ਹਾਂਜੀ
1: ਸਰ, ਤੁਸੀਂ ਚੈੱਕ ਕਰਵਾਓ ਜ਼ਰੂਰ। ਇਹ ਚਿੱਟਾ ਮੋਤੀਆ ਦੇ ਲੱਛਣ ਹੈ ਜੋ ਤੁਸੀਂ ਦੱਸ ਰਹੇ ਹੋ, ਤੇ ਆਪਣੇ ਨਜ਼ਦੀਕੀ ਅੱਖਾਂ ਦੇ ਮਾਹਿਰ ਡਾਕਟਰ ਕੋਲ ਜਾ ਕੇ ਜ਼ਰੂਰ ਚੈੱਕ ਕਰਵਾਓ। ਅਗਰ ਇਹ ਚਿੱਟਾ ਮੋਤੀਆ ਹੈ, ਇਸ ਨੂੰ ਅਰਲੀ ਸਟੇਜ ਤੇ ਟ੍ਰੀਟ ਕਰ ਲੈਣਾ ਬਹੁਤ ਜ਼ਰੂਰੀ ਹੈ। ਜੀ ਸਰ, ਸਤਿ ਸ਼੍ਰੀ ਅਕਾਲ ਸਰ।
2: ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ। ਡਾਕਟਰ ਸਾਹਿਬ, ਅੱਜ ਕੱਲ੍ਹ ਬੱਚਿਆਂ ਤੋਂ ਲੈ ਕੇ ਵੱਡਿਆਂ ਵਿੱਚ ਨਜ਼ਰ ਵਾਲੀਆਂ ਐਨਕਾਂ ਅਸੀਂ ਆਮ ਹੀ ਦੇਖ ਰਹੇ ਹਾਂ, ਪਰ ਹਰ ਨਜ਼ਰ ਵਾਲੀ ਐਨਕ ਇੱਕੋ ਤਰ੍ਹਾਂ ਦੀ ਨਹੀਂ ਹੁੰਦੀ, ਤਾਂ ਇਸ ਦੀਆਂ ਵੱਖਰੀਆਂ ਵੱਖਰੀਆਂ ਕਿਸਮਾਂ ਵੀ ਹਨ, ਜਿਸ ਦੇ ਸਭ ਦੇ ਵੱਖਰੇ ਵੱਖਰੇ ਕਾਰਨ ਵੀ ਹਨ। ਇਸ ਬਾਰੇ ਥੋੜ੍ਹੀ ਜਾਣਕਾਰੀ ਸਾਨੂੰ ਜ਼ਰੂਰ ਦਿਓ
1: ਜੀ। ਜੋ ਨਜ਼ਰ ਦੀਆਂ ਐਨਕਾਂ ਹੁੰਦੀਆਂ ਹੈ, ਉਹ ਅਗਰ ਤਾਂ ਮਾਇਓਪੀਆ ਹੈ, ਦੇਖੋ ਬੇਸਿਕਲੀ ਤਿੰਨ ਤਰ੍ਹਾਂ ਦੀ ਐਨਕਾਂ ਹੁੰਦੀਆਂ। ਇੱਕ ਹੋ ਗਿਆ ਮਾਇਓਪੀਆ ਵਿੱਚ, ਜਿਹੜੇ ਕਿ ਮਾਈਨਸ ਪਾਵਰ ਦੇ ਆਪਾਂ ਗਲਾਸਿਸ ਕਹਿ ਦਿੰਦੇ ਆਮ ਤੌਰ ਤੇ। ਇੱਕ ਹੁੰਦਾ ਹਾਈਪਰਮੈਟ੍ਰੋਪੀਆ, ਜਿਹਦੇ ਵਿੱਚ ਪਲੱਸ ਪਾਵਰ ਦੇ ਗਲਾਸਿਸ ਲੱਗਦੇ ਆ। ਇੱਕ ਹੁੰਦਾ ਐਸਟਿਗਮੈਟਿਜ਼ਮ, ਜਿਹਦੇ ਵਿੱਚ ਤਿਰਛੀ ਨਜ਼ਰ ਹੁੰਦੀ ਹੈ ਬੰਦੇ ਦੀ। ਮਾਇਓਪੀਆ ਆਮ ਤੌਰ ਤੇ ਬੱਚਿਆਂ ਵਿੱਚ ਦੇਖਿਆ ਜਾਂਦਾ ਹੈ, ਛੋਟੀ ਉਮਰ ਦੇ ਬੱਚਿਆਂ ਵਿੱਚ। ਉਸ ਕੇਸ ਵਿੱਚ ਆਪਾਂ ਮਾਈਨਸ ਪਾਵਰ ਦੇ ਗਲਾਸਿਸ ਦਿੰਦੇ ਹਾਂ
2: ਜੀ।
1: ਐਂਡ ਹਾਈਪਰਮੈਟ੍ਰੋਪੀਆ ਬਹੁਤ ਘੱਟ ਮਿਲਦਾ ਹੈ ਆਮ ਤੌਰ ਤੇ ਆਪਾਂ ਨੂੰ। 97% ਕੇਸ ਵਿੱਚ ਮਾਇਓਪੀਆ ਹੀ ਹੋਏਗਾ। ਮਾਇਓਪੀਆ ਦੇ ਨਾਲ ਹੀ ਐਸਟਿਗਮੈਟਿਜ਼ਮ ਵੀ ਹੋ ਸਕਦਾ ਹੈ, ਹਾਈਪਰਮੈਟ੍ਰੋਪੀਆ ਦੇ ਨਾਲ ਵੀ ਐਸਟਿਗਮੈਟਿਜ਼ਮ ਹੋ ਸਕਦਾ ਹੈ
2: ਜੀ।
1: 10 ਸਾਲ ਦੀ ਉਮਰ ਤੋਂ ਪਹਿਲਾਂ ਆਪਾਂ ਪ੍ਰੈਫਰ ਕਰਦੇ ਹਾਂ ਕਿ ਅਗਰ ਪੇਸ਼ੈਂਟ ਨੂੰ ਐਸਟਿਗਮੈਟਿਜ਼ਮ ਹੈ ਤਾਂ ਆਪਾਂ ਪਲੱਸ ਪਾਵਰ ਦੇ ਗਲਾਸਿਸ ਦਈਏ, ਪਲੱਸ ਪਾਵਰ ਦੇ ਐਸਟਿਗਮੈਟਿਜ਼ਮ ਆਪਾਂ ਉਸਨੂੰ ਟ੍ਰੀਟ ਕਰਦੇ ਹਾਂ। ਲੇਕਿਨ 10 ਸਾਲ ਦੀ ਉਮਰ ਤੋਂ ਬਾਅਦ ਪਲੱਸ ਪਾਵਰ ਦੇ ਐਸਟਿਗਮੈਟਿਜ਼ਮ ਵਾਸਤੇ ਆਪਾਂ ਮਾਈਨਸ ਪਾਵਰ ਦਿੰਦੇ ਹਾਂ। ਉਹਦਾ ਟ੍ਰਾਂਸਪੋਜੀਸ਼ਨ ਨਾਮ ਦੀ ਇੱਕ ਚੀਜ਼ ਹੁੰਦੀ ਹੈ, ਉਸ ਨਾਲ ਕਰਕੇ ਆਪਾਂ ਉਸਦੀ ਨਿਗਾਹ ਜ਼ਿਆਦਾ ਵਧੀਆ ਬਣਾ ਸਕਦੇ ਹਾਂ
2: ਜੀ। ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ ਮਾਇਓਪੀਆ, ਹਾਈਪਰਮੈਟ੍ਰੋਪੀਆ, ਐਸਟਿਗਮੈਟਿਜ਼ਮ, ਕੀ ਨਜ਼ਰ ਦੀਆਂ ਐਨਕਾਂ ਹੀ ਸਿਰਫ ਇਹਨਾਂ ਦਾ ਇਲਾਜ ਹੈ ਜਾਂ ਆਪਰੇਸ਼ਨ ਜਾਂ ਕੋਈ ਹੋਰ ਇਲਾਜ ਵੀ ਨੇ ਆਪਣੇ ਕੋਲ?
1: ਦੇਖੋ, ਤੁਸੀਂ ਇਹ ਬਹੁਤ ਅੱਛਾ ਸਵਾਲ ਪੁੱਛਿਆ। ਜਿਹੜੇ ਅੱਜ ਕੱਲ੍ਹ ਦੇ ਮਾਂ ਬਾਪ ਦੀ ਮੇਨ ਕੰਸਰਨ ਹੈ ਕਿ ਮੇਰੇ ਬੱਚੇ ਦੀ ਐਨਕ ਲੱਗ ਗਈ ਹੈ, ਕਿਆ ਇਹ ਨੰਬਰ ਵੱਧਦਾ ਹੀ ਜਾਏਗਾ, ਕਿਆ ਇਸ ਦੀ ਨਿਗਾਹ ਹੋਰ ਜ਼ਿਆਦਾ ਕਮਜ਼ੋਰ ਹੋ ਜਾਏਗੀ। ਮੈਂ ਆਪਣੇ ਸਾਰੇ ਸਰੋਤਾਂ ਨੂੰ ਦੱਸਣਾ ਚਾਹੂੰਗਾ ਕਿ 18 ਸਾਲ ਦੀ ਉਮਰ ਤੱਕ ਨੰਬਰ ਚੇਂਜ ਹੋਣ ਦੇ ਬਹੁਤ ਜ਼ਿਆਦਾ ਚਾਂਸਿਸ ਹੁੰਦੇ ਹੈ। ਉਹ ਘੱਟ ਵੀ ਸਕਦਾ ਹੈ ਤੇ ਵਧਾਇਆ ਵੀ ਜਾ ਸਕਦਾ ਹੈ। ਆਪਣੀ ਮੇਨ ਮਕਸਦ ਘਟਾਉਣਾ ਹੀ ਹੁੰਦਾ ਹੈ। ਜਿਵੇਂ ਕਿ ਮੈਂ ਦੱਸਿਆ, ਬੱਚਿਆਂ ਵਿੱਚ ਆਮ ਤੌਰ ਤੇ ਮਾਇਓਪੀਆ ਹੀ ਮਿਲਦਾ ਹੈ ਆਪਾਂ ਨੂੰ, ਤਾਂ ਮਾਇਓਪੀਆ ਨੂੰ ਟ੍ਰੀਟ ਕਰਨ ਵਾਸਤੇ ਅਗਰ ਨੰਬਰ ਵੱਧ ਰਿਹਾ ਹੈ, ਅੱਜ ਕੱਲ੍ਹ ਮਾਇਓਪੀਆ ਕੰਟਰੋਲ ਗਲਾਸਿਸ ਨਾਮ ਦੀ ਚੀਜ਼ ਆ ਰਹੀ ਹੈ, ਜਿਹੜੇ ਕਿ ਦੇਖਣ ਵਿੱਚ ਆਮ ਨੋਰਮਲ ਚਸ਼ਮੇ ਵਾਂਗ ਹੀ ਹੁੰਦੇ ਨੇ
2: ਜੀ,
1: ਲੇਕਿਨ ਉਹਨਾਂ ਨਾਲ ਨੰਬਰ ਕੰਟਰੋਲ ਹੋ ਜਾਂਦਾ ਹੈ ਕਿਉਂਕਿ ਉਹਨਾਂ 'ਚ ਡੀਫੋਕਸ ਹੁੰਦਾ ਹੈ
2: ਜੀ ਜੀ।
1: ਮੈਂ ਬਹੁਤ ਜ਼ਿਆਦਾ ਸਾਇੰਟਿਫਿਕ ਟਰਮਸ ਯੂਜ਼ ਨਹੀਂ ਕਰੂੰਗਾ
2: ਜੀ,
1: ਲੇਕਿਨ ਮਾਇਓਪੀਆ ਕੰਟਰੋਲ ਗਲਾਸਿਸ ਦੇ ਨਾਲ ਨੰਬਰ ਰੁਕ ਜਾਂਦਾ ਹੈ, ਆਪਾਂ ਆਮ ਭਾਸ਼ਾ ਵਿੱਚ ਇੱਦਾਂ ਸਮਝ ਸਕਦੇ ਹਾਂ। ਇਸ ਤੋਂ ਇਲਾਵਾ ਕੁਝ ਡ੍ਰੌਪਸ ਆਉਂਦੇ ਨੇ ਜਿਹੜੇ ਕਿ ਰੋਜ਼ ਰਾਤ ਨੂੰ ਪਾਉਣੇ ਹੁੰਦੇ ਹੈ, ਲੇਕਿਨ ਉਹ ਇੱਕ ਅੱਖਾਂ ਦੇ ਮਾਹਿਰ ਡਾਕਟਰ ਨੂੰ ਮਿਲ ਕੇ ਉਹਨਾਂ ਦੀ ਸਲਾਹ ਲੈ ਕੇ ਫਿਰ ਹੀ ਸ਼ੁਰੂ ਕਰਨੇ ਚਾਹੀਦੇ ਹਨ। ਜੇਕਰ ਉਹਨਾਂ ਦੀ ਲੋੜ ਹੈ, ਫਿਰ ਹੀ ਸ਼ੁਰੂ ਕੀਤੇ ਜਾ ਸਕਦੇ ਹੈ। ਇਸ ਤੋਂ ਇਲਾਵਾ ਰੈੱਡ ਲਾਈਟ ਥੈਰੇਪੀ ਦੇ ਨਾਮ ਤੇ ਇੱਕ ਸ਼ੋਧ ਚੱਲ ਰਹੀ ਹੈ, ਬਹੁਤ ਜਲਦੀ ਹੀ ਮਾਰਕੀਟ ਵਿੱਚ ਉਹ ਵੀ ਆਏਗੀ, ਤੇ ਅਗਰ ਉਸਦੇ ਰਿਜ਼ਲਟਸ ਅੱਛੇ ਹੁੰਦੇ ਹਨ ਤਾਂ ਫਿਰ ਉਸ ਨਾਲ ਵੀ ਆਪਾਂ ਮਾਇਓਪੀਆ ਨੂੰ ਬਹੁਤ ਜਲਦੀ ਕੰਟਰੋਲ ਕਰ ਸਕਦੇ ਹਾਂ। ਇਸ ਤੋਂ ਇਲਾਵਾ ਆਪਾਂ ਕੁਝ ਲਾਈਫ ਸਟਾਈਲ ਚੇਂਜਿਸ ਹੈ ਜਿਹੜੇ ਕਿ ਆਪਾਂ ਕਰ ਸਕਦੇ ਹਾਂ ਆਪਣੇ ਬੱਚਿਆਂ ਦੀ ਲਾਈਫ ਵਿੱਚ, ਜਿਸ ਨਾਲ ਕਿ ਉਹਨਾਂ ਦਾ ਨੰਬਰ ਘੱਟ ਸਕਦਾ ਹੈ
2: ਜੀ।
1: ਜਿਵੇਂ ਕਿ ਦਿਨ ਵਿੱਚ ਘੱਟੋ ਘੱਟ 2 ਘੰਟੇ ਦਾ ਟਾਈਮ ਐਸਾ ਹੋਣਾ ਚਾਹੀਦਾ ਹੈ ਜਦੋਂ ਬੱਚਾ 4 ਦੀਵਾਰੀ ਤੋਂ ਬਾਹਰ ਰਹਿਣਾ ਚਾਹੀਦਾ ਹੈ
2: ਜੀ।
1: 4 ਦੀਵਾਰ ਤੋਂ ਬਾਹਰ ਰਹਿਣ ਦਾ ਮਤਲਬ ਕਿ ਬੱਚੇ ਨੂੰ ਥੋੜ੍ਹਾ ਦੂਰ ਦੇਖਣ ਦਾ ਮੌਕਾ ਮਿਲੇ। ਜਿਵੇਂ ਮਾਇਓਪੀਆ ਹੁੰਦਾ ਹੈ, ਇਹ ਦੂਰ ਦੇਖਣ ਨਾਲ ਨੰਬਰ ਘੱਟਦਾ ਹੈ। ਜੇ ਬੱਚਾ ਸਿਰਫ ਨਜ਼ਦੀਕ ਹੀ ਨਜ਼ਦੀਕ ਦੇਖਦਾ ਰਹੇਗਾ, ਕਮਰੇ ਦੇ ਅੰਦਰ ਹੀ ਬੈਠਾ ਰਹੇਗਾ, ਬੀਟ ਚਾਹੇ ਫੋਨ ਦੇਖ ਰਿਹਾ, ਚਾਹੇ ਆਪਣੀ ਪੜ੍ਹਾਈ ਕਰ ਰਿਹਾ, ਚਾਹੇ ਡਰਾਇੰਗ ਕਰ ਰਿਹਾ, ਅਗਰ ਨਜ਼ਦੀਕ ਹੀ ਦੇਖਦਾ ਰਹੇਗਾ ਤਾਂ ਫਿਰ ਇਹ ਨੰਬਰ ਵਧਣ ਦੇ ਚਾਂਸ ਜ਼ਿਆਦਾ ਹੁੰਦੇ ਹੈ
2: ਜੀ।
1: ਖਾਣ ਪੀਣ ਵਿੱਚ ਹਰ ਤਰ੍ਹਾਂ ਦੀ ਰੰਗੀਨ ਸਬਜ਼ੀਆਂ ਦੇਣੀਆਂ ਬੱਚੇ ਨੂੰ, ਹਰ ਤਰ੍ਹਾਂ ਦਾ ਫਰੂਟ ਦੇਣਾ ਹੈ, ਦਿਨ ਵਿੱਚ 2 ਵਾਰ ਦੁੱਧ ਦਿਓ, ਅਗਰ ਕੋਈ ਐਗ ਲੈ ਲੈਂਦਾ ਹੈ ਘਰੇ ਉਹ ਵੀ ਬਹੁਤ ਅੱਛੀ ਚੀਜ਼ ਹੈ ਬੱਚੇ ਲਈ
2: ਜੀ,
1: ਐਗਸ ਵੀ ਲੈ ਲੈਣੇ ਚਾਹੀਦੇ
2: ਹੈ। ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਇੱਕ ਕਾਲਰ ਸਾਡੇ ਨਾਲ ਜੁੜ ਗਏ ਨੇ। ਹੈਲੋ,
3: ਹੈਲੋ, ਸਤਿ ਸ਼੍ਰੀ ਅਕਾਲ ਮੈਡਮ।
2: ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸ ਦੋ
3: ਜੀ। ਮੈਂ ਮਨਜਿੰਦਰ ਬੋਲਦੀ ਹਾਂ
2: ਜੀ। ਮਨਜਿੰਦਰ ਜੀ, ਕੀ ਸਵਾਲ ਲੈ ਕੇ ਆਏ ਹੋ ਤੁਸੀਂ ਡਾਕਟਰ ਸਾਹਿਬ ਕੋਲ?
3: ਮੇਰਾ ਨਾ ਅੱਖਾਂ ਚ ਇਨਫੈਕਸ਼ਨ ਹੋ ਜਾਂਦੀ ਹੈ ਡਾਕਟਰ ਨਾਲ ਗੱਲ
2: ਕਰਨੀ ਜੀ। ਡਾਕਟਰ
1: ਜੀ, ਮੈਮ ਅੱਜ ਕੱਲ
3: ਸਤਿ
1: ਸ਼੍ਰੀ ਅਕਾਲ ਮੈਮ, ਇਹ ਇਨਫੈਕਸ਼ਨ ਤੁਹਾਨੂੰ ਅੱਜ ਹੁਣ ਕਿਸ ਟਾਈਮ ਤੇ ਹੋਇਆ ਹੈ?
3: 4-5 ਸਾਲ ਹੋ ਚੱਲੇ ਨੇ, ਮੇਰੀ 48 ਸਾਲ ਦੀ ਉਮਰ ਹੈ
1: ਜੀ।
3: ਮੇਰੇ ਅੱਖਾਂ ਚ ਨਾ ਖਾਰਸ਼ ਹੋਣ ਕਰਕੇ ਫਿਰ ਮੇਰੀਆਂ ਪੁਰਪੜੀਆਂ ਵੀ ਦੁਖਣ ਲੱਗ ਜਾਂਦੀਆਂ ਤੇ ਮੇਰੀ ਅੱਖਾਂ ਚ ਰੜਕ ਵੀ ਪੈਂਦੀ ਹੈ ਤੇ ਸੁੱਜ ਜਾਂਦੀਆਂ ਨੇ
1: ਜੀ। ਜੀ ਬਿਲਕੁਲ, ਦੇਖੋ ਤੁਸੀਂ ਮੈਨੂੰ ਦੱਸਿਆ ਕਿ ਜਿਵੇਂ ਤੁਹਾਡੇ ਪਹਿਲਾਂ ਖਾਰਿਸ਼ ਹੁੰਦੀ ਹੈ, ਫਿਰ ਅੱਖਾਂ ਰੜਕ ਵੀ ਪੈਂਦੀ ਹੈ, ਸੁੱਜ ਜਾਂਦੀਆਂ ਨੇ।
3: ਹਾਂਜੀ ਹਾਂਜੀ,
1: ਟਿਪੀਕਲ ਕੇਸ ਹੈ ਜਦੋਂ ਆਪਣੇ ਅਲਰਜਿਕ ਮੌਸਮ ਆਉਂਦਾ ਹੈ ਉਦੋਂ ਖਾਸ ਤੌਰ ਤੇ ਇਦਾਂ ਹੀ ਹੁੰਦਾ ਹੈ। ਜਿਵੇਂ ਅੱਜ ਕੱਲ੍ਹ ਦਾ ਮੌਸਮ ਚੱਲ ਰਿਹਾ ਆਪਾਂ ਕਵਾਂਗੇ, ਇਸ ਮੌਸਮ ਵਿੱਚ ਅਲਰਜੀ ਹੋਣਾ ਬਹੁਤ ਆਮ ਚੀਜ਼ ਹੈ। ਅਲਰਜੀ ਹੋ ਜਾਂਦੀ ਹੈ ਤਾਂ ਫਿਰ ਆਪਾਂ ਨੂੰ ਅੱਖਾਂ ਦਾ ਮਾਹਿਰ

0: ਆਪਣੇ ਡਾਕਟਰ ਕੋਲ ਜਾ ਕੇ, ਨਜ਼ਦੀਕੀ ਅੱਖਾਂ ਦੇ ਮਾਹਿਰ ਡਾਕਟਰ ਕੋਲ ਜਾ ਕੇ ਉਸਦਾ ਇਲਾਜ ਉਸ ਹਿਸਾਬ ਨਾਲ ਲੈ ਲੈਣਾ ਚਾਹੀਦਾ। ਅਗਰ ਆਪਾਂ ਅੱਖਾਂ ਨੂੰ ਮਲਦੇ ਹਾਂ, ਹੱਥਾਂ ਦਾ ਇਨਫੈਕਸ਼ਨ ਅੱਖਾਂ ਵਿੱਚ ਚਲਾ ਜਾਂਦਾ ਹੈ, ਉਸ ਨਾਲ ਅੱਖਾਂ ਵਿੱਚ ਇਨਫੈਕਸ਼ਨ ਹੋ ਜਾਂਦਾ ਹੈ, ਅੱਖਾਂ ਸੁੱਜ ਜਾਂਦੀਆਂ ਹਨ, ਫਿਰ ਆਪਾਂ ਨੂੰ ਅੱਖਾਂ ਦੇ ਇਨਫੈਕਸ਼ਨ ਦੀ ਵੀ ਟ੍ਰੀਟਮੈਂਟ ਲੈਣਾ ਪਏਗਾ ਔਰ ਫਿਰ ਐਲਰਜੀ ਦਾ ਵੀ ਲੈਣਾ ਪਏਗਾ। ਇਸ ਨੂੰ ਬਹੁਤ ਅਰਲੀ ਸਟੇਜ ਤੇ ਹੀ ਅਗਰ ਆਪਾਂ ਅੱਖਾਂ ਦੇ ਮਾਹਿਰ ਡਾਕਟਰ ਕੋਲ ਜਾ ਕੇ ਦਿਖਾਈਏ ਤੇ ਐਲਰਜੀ ਦਾ ਟ੍ਰੀਟਮੈਂਟ ਲਈਏ,
1: ਉਹ ਤਾਂ ਦਿਖਾਈ ਦੀਆਂ ਨੇ ਵਿੱਚ ਦਵਾਈ ਫਿਰ ਲੈ ਆਈ ਦੀਏ, ਉਹ ਫਿਰ ਉਹ 2 ਮਹੀਨਿਆਂ ਪਿੱਛੋਂ ਫਿਰ ਉਦਾਂ ਹੀ ਹੋ ਜਾਂਦੀਆਂ ਨੇ
0: ਜੀ। ਇਸ ਵਾਸਤੇ ਜੀ, ਇਸ ਵਾਸਤੇ ਆਪਾਂ ਕੀ ਕਰ ਸਕਦੇ ਹਾਂ, ਜੋ ਕੁਛ ਐਲਰਜਿਕ ਫੈਕਟਰਸ ਹੈ ਜਿਸ ਨਾਲ ਆਪਾਂ ਨੂੰ ਐਲਰਜੀ ਆਮ ਤੌਰ ਤੇ ਹੁੰਦੀ ਹੈ, ਆਪਾਂ ਉਸਨੂੰ ਅਵੋਇਡ ਕਰ ਸਕਦੇ ਹਾਂ। ਉਸਨੂੰ ਕਰਨ ਲਈ ਕੀ ਕਰਨਾ ਹੈ, ਆਪਣੀ ਅੱਖਾਂ ਨੂੰ ਕੋਸ਼ਿਸ਼ ਕਰੋ ਜਦੋਂ ਵੀ ਘਰ ਤੋਂ ਬਾਹਰ ਨਿਕਲੋ ਢੱਕ ਕੇ ਰੱਖੋ, ਕੋਈ ਗੋਗਲਸ ਵਗੈਰਾ ਲਗਾ ਕੇ ਰੱਖੋ। ਦੂਸਰਾ, ਧੁੱਪ ਨਾ ਲੱਗਣ ਦਿਓ ਜਾਂ ਸਿਰ ਢੱਕ ਕੇ ਰੱਖੋ ਨਾਲ, ਜਾਂ ਕੋਈ ਟੋਪੀ ਹੁੰਦੀ ਹੈ ਜੋ ਆਪਣੀ ਜਿਸ ਨਾਲ ਅੱਖਾਂ ਤੇ ਸਿੱਧੀ ਸਨਲਾਈਟ ਨਾ ਪਵੇ। ਤੇ ਬੇਸਿਕਲੀ ਆਪਾਂ ਕਹਿੰਦੇ ਹਾਂ ਆਮ ਤੌਰ ਤੇ ਕਿ ਧੁੱਪ ਤੋਂ ਤੇ ਹਵਾ ਤੋਂ ਬਚਾ ਕੇ ਰੱਖੋ ਅੱਖਾਂ ਨੂੰ, ਜੋ ਬਾਹਰਲੀ ਹਵਾ ਹੈ ਉਸ ਤੋਂ।
2: ਜੀ ਜੀ, ਬਹੁਤ ਬਹੁਤ ਸ਼ੁਕਰੀਆ ਮਨਜਿੰਦਰ ਜੀ ਕਾਲ ਕਰਨ ਲਈ।
3: ਕੀ ਤੁਹਾਡੀ ਅੱਖ ਤੇ ਮਾਸ ਵੱਧ ਰਿਹਾ ਹੈ? ਅੱਖਾਂ ਦੀ ਇਸ ਸਮੱਸਿਆ ਤੋਂ ਨਿਜਾਤ ਪਾਓ ਬਿਨਾਂ ਟਾਂਕੇ ਅਤੇ ਬਿਨਾਂ ਗੂੰਦ ਦੇ। ਕ੍ਰਿਸ਼ਨਾ ਸੁਪਰ ਸਪੈਸ਼ਲਿਟੀ ਹਸਪਤਾਲ ਬਠਿੰਡਾ ਵਿਖੇ ਆਯੁਸ਼ਮਾਨ ਕਾਰਡ ਅਧੀਨ ਬਿਲਕੁਲ ਮੁਫਤ ਇਲਾਜ ਕਰਵਾਓ। ਸਾਡੇ ਅੱਖਾਂ ਦੇ ਮਾਹਿਰ ਡਾਕਟਰ ਸੁਮਿਤ ਗੋਇਲ ਨਾਲ ਲਓ ਸਭ ਤੋਂ ਵਧੀਆ ਅਤੇ ਆਧੁਨਿਕ ਟੈਕਨੋਲੋਜੀ ਦਾ ਲਾਭ। ਇਹ ਇਲਾਜ ਹੈ ਬਿਨਾਂ ਦਰਦ, ਤੇਜ਼ ਰਿਕਵਰੀ ਅਤੇ ਬਿਹਤਰ ਨਤੀਜਿਆਂ ਨਾਲ। ਅੱਜ ਹੀ ਸੰਪਰਕ ਕਰੋ ਕ੍ਰਿਸ਼ਨਾ ਸੁਪਰ ਸਪੈਸ਼ਲਿਟੀ ਹਸਪਤਾਲ, ਮਾਨਸਾ ਰੋਡ, ਬਠਿੰਡਾ। ਫੋਨ 7431000000 ਐਂਡ 0164512200।
4: 1966 ਤੋਂ ਚੱਲ ਰਹੀ ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਸ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSc ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSc ਮੈਥਸ, MSc IT, MBA, MCA, MSc ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITF ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੀ ਜਾਣਕਾਰੀ ਲਈ SST ਗਰਲਸ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65-150।
3: ਕੀ ਤੁਹਾਡੀ ਅੱਖ ਤੇ ਮਾਸ ਵੱਧ ਰਿਹਾ ਹੈ? ਅੱਖਾਂ ਦੀ ਇਸ ਸਮੱਸਿਆ ਤੋਂ ਨਿਜਾਤ ਪਾਓ ਬਿਨਾਂ ਟਾਂਕੇ ਅਤੇ ਬਿਨਾਂ ਗੂੰਦ ਦੇ। ਕ੍ਰਿਸ਼ਨਾ ਸੁਪਰ ਸਪੈਸ਼ਲਿਟੀ ਹਸਪਤਾਲ ਬਠਿੰਡਾ ਵਿਖੇ ਆਯੁਸ਼ਮਾਨ ਕਾਰਡ ਅਧੀਨ ਬਿਲਕੁਲ ਮੁਫਤ ਇਲਾਜ ਕਰਵਾਓ। ਸਾਡੇ ਅੱਖਾਂ ਦੇ ਮਾਹਿਰ ਡਾਕਟਰ ਸੁਮਿਤ ਗੋਇਲ ਨਾਲ ਲਓ ਸਭ ਤੋਂ ਵਧੀਆ ਅਤੇ ਆਧੁਨਿਕ ਟੈਕਨੋਲੋਜੀ ਦਾ ਲਾਭ। ਇਹ ਇਲਾਜ ਹੈ ਬਿਨਾਂ ਦਰਦ, ਤੇਜ਼ ਰਿਕਵਰੀ ਅਤੇ ਬਿਹਤਰ ਨਤੀਜਿਆਂ ਨਾਲ। ਅੱਜ ਹੀ ਸੰਪਰਕ ਕਰੋ ਕ੍ਰਿਸ਼ਨਾ ਸੁਪਰ ਸਪੈਸ਼ਲਿਟੀ ਹਸਪਤਾਲ, ਮਾਨਸਾ ਰੋਡ, ਬਠਿੰਡਾ। ਫੋਨ 7431000000 ਐਂਡ 0164512200।
5: ਅੱਛਾ ਬੱਚਿਓ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਾ 10 ਅਗਸਤ ਨੂੰ ਸਕੂਲ ਆਉਣਾ ਕਿਉਂ ਜ਼ਰੂਰੀ ਹੈ?
6: ਹਾਂਜੀ ਮੈਡਮ ਜੀ, ਕਿਉਂਕਿ ਉਸ ਦਿਨ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਹੈ ਤੇ ਸਾਨੂੰ ਆਉਣ ਦੇ ਕੀੜਿਆਂ ਨੂੰ ਖਤਮ ਕਰਨ ਲਈ ਦਵਾਈ ਦਿੱਤੀ ਜਾਏਗੀ।
5: ਤੇ ਜਿਹੜੇ ਬੱਚੇ ਰਹਿ ਜਾਣਗੇ ਉਹਨਾਂ ਨੂੰ 17 ਅਗਸਤ ਨੂੰ ਮੌਪ ਅਪ ਦਿਵਸ ਦੇ ਦਿਨ ਦਵਾਈ ਦਿੱਤੀ ਜਾਵੇਗੀ।
6: ਅੱਛਾ ਮੈਡਮ ਜੀ।
5: ਹਾਂਜੀ, ਦਵਾਈ ਦੇ ਨਾਲ ਨਾਲ ਆਂਤ ਦੇ ਕੀੜਿਆਂ ਤੋਂ ਬਚਣ ਲਈ ਧਿਆਨ ਰੱਖੋ ਕੀ ਖੁੱਲੇ ਚ ਕਦੀ ਵੀ ਸ਼ੌਚ ਨਾ ਜਾਓ। ਖਾਣਾ ਖਾਣ ਤੋਂ ਪਹਿਲਾਂ ਅਤੇ ਸ਼ੌਚ ਜਾਣ ਤੋਂ ਬਾਅਦ ਹਮੇਸ਼ਾ ਹੱਥ ਸਾਬਣ ਨਾਲ ਧੋਵੋ। ਆਪਣੇ ਹੱਥ ਦੇ ਨਾਖੂਨ ਛੋਟੇ ਰੱਖੋ ਅਤੇ ਆਸ ਪਾਸ ਸਫਾਈ ਰੱਖੋ। ਯਾਦ ਰੱਖੋ, ਜਿਹੜੇ ਬੱਚੇ ਦੇ ਆਂਤ ਵਿੱਚ ਕੀੜੇ ਹੁੰਦੇ ਨੇ ਉਹ ਜੋ ਵੀ ਖਾਂਦਾ ਹੈ ਉਸਦੇ ਸਰੀਰ ਨੂੰ ਨਹੀਂ ਲੱਗਦਾ, ਇਸ ਕਰਕੇ ਬੱਚਾ ਕਮਜ਼ੋਰ ਰਹਿ ਜਾਂਦਾ ਹੈ। ਬੱਚਿਓ, ਇਹ ਸਾਰੀਆਂ ਗੱਲਾਂ ਯਾਦ ਰਹਿਣਗੀਆਂ ਨਾ ਤੁਹਾਨੂੰ?
6: ਹਾਂਜੀ ਮੈਡਮ ਜੀ।
7: ਆਂਤ ਦੇ ਕੀੜਿਆਂ ਤੋਂ ਛੁਟਕਾਰਾ, ਹੋਵੇ ਸਿਹਤਮੰਦ ਭਵਿੱਖ ਸਾਡਾ। ਨੈਸ਼ਨਲ ਹੈਲਥ ਮਿਸ਼ਨ, ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਜਨਹਿਤ ਵਿੱਚ ਜਾਰੀ।
3: ਕੀ ਤੁਹਾਡੀ ਅੱਖ ਤੇ ਮਾਸ ਵੱਧ ਰਿਹਾ ਹੈ? ਅੱਖਾਂ ਦੀ ਇਸ ਸਮੱਸਿਆ ਤੋਂ ਨਿਜਾਤ ਪਾਓ ਬਿਨਾਂ ਟਾਂਕੇ ਅਤੇ ਬਿਨਾਂ ਗੂੰਦ ਦੇ। ਕ੍ਰਿਸ਼ਨਾ ਸੁਪਰ ਸਪੈਸ਼ਲਿਟੀ ਹਸਪਤਾਲ ਬਠਿੰਡਾ ਵਿਖੇ ਆਯੁਸ਼ਮਾਨ ਕਾਰਡ ਅਧੀਨ ਬਿਲਕੁਲ ਮੁਫਤ ਇਲਾਜ ਕਰਵਾਓ। ਸਾਡੇ ਅੱਖਾਂ ਦੇ ਮਾਹਿਰ ਡਾਕਟਰ ਸੁਮਿਤ ਗੋਇਲ ਨਾਲ ਲਓ ਸਭ ਤੋਂ ਵਧੀਆ ਅਤੇ ਆਧੁਨਿਕ ਟੈਕਨੋਲੋਜੀ ਦਾ ਲਾਭ। ਇਹ ਇਲਾਜ ਹੈ ਬਿਨਾਂ ਦਰਦ, ਤੇਜ਼ ਰਿਕਵਰੀ ਅਤੇ ਬਿਹਤਰ ਨਤੀਜਿਆਂ ਨਾਲ। ਅੱਜ ਹੀ ਸੰਪਰਕ ਕਰੋ ਕ੍ਰਿਸ਼ਨਾ ਸੁਪਰ ਸਪੈਸ਼ਲਿਟੀ ਹਸਪਤਾਲ, ਮਾਨਸਾ ਰੋਡ, ਬਠਿੰਡਾ। ਫੋਨ 7431000000 ਐਂਡ 0164512200।
2: FM band 101.4

0: 1 ਮੈਗਾਹਰਟਸ ਤੇ ਤੁਸੀਂ ਬਣੇ ਹੋਏ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਘਰ ਪਰਿਵਾਰ ਤੇ ਅੱਜ ਪ੍ਰੋਗਰਾਮ ਤਹਿਤ ਸਿਲਸਿਲਾ ਹੈ ਸਿਹਤ ਸੰਭਾਲ, ਜਿਸ ਵਿੱਚ ਅਸੀਂ ਗੱਲ ਕਰ ਰਹੇ ਹਾਂ ਅੱਖਾਂ ਦੀਆਂ ਬਿਮਾਰੀਆਂ, ਉਹਨਾਂ ਦੇ ਕਾਰਨ ਤੇ ਇਲਾਜ ਬਾਰੇ। ਡਾਕਟਰ ਸਾਹਿਬ, ਜੇ ਬਜ਼ੁਰਗਾਂ ਦੀ ਗੱਲ ਕਰੀਏ ਤਾਂ ਬਜ਼ੁਰਗਾਂ ਦੇ ਵਿੱਚ ਕੈਟਾਰੈਕਟ ਯਾਨੀ ਮੋਤੀਆਬਿੰਦ ਬਹੁਤ ਪਾਇਆ ਜਾਂਦਾ ਹੈ
1: ਜੀ।
0: ਇਸ ਦੇ ਮੁੱਖ ਲੱਛਣ ਕੀ ਹਨ ਤੇ ਕੀ ਸਿਰਫ ਆਪਰੇਸ਼ਨ ਹੀ ਇਸ ਦਾ ਇੱਕਮਾਤਰ ਇਲਾਜ ਹੈ?
1: ਜੀ, ਬਜ਼ੁਰਗਾਂ ਵਿੱਚ ਜਦੋਂ ਚਿੱਟਾ ਮੋਤੀਆ ਆਉਂਦਾ ਹੈ ਉਹਨਾਂ ਨੂੰ ਧੁੰਦਲਾਪਨ ਨਜ਼ਰ ਆਉਂਦਾ ਹੈ। ਧੁੰਦਲਾਪਨ ਨੂੰ ਆਪਾਂ ਆਮ ਲੋਕ ਨਹੀਂ ਸਮਝ ਸਕਦੇ। ਅਗਰ ਆਪਾਂ ਇਸ ਨੂੰ ਸਮਝਣਾ ਚਾਹੁੰਦੇ ਹਾਂ ਆਪਾਂ ਇੱਕ ਐਗਜ਼ਾਮਪਲ ਨਾਲ ਸਮਝ ਸਕਦੇ ਹਾਂ। ਜਿਵੇਂ ਆਪਾਂ ਨੂੰ ਸਰਦੀਆਂ ਵਿੱਚ ਧੁੰਦ ਵਿੱਚ ਨਜ਼ਰ ਆਉਂਦਾ ਹੈ, ਉਸ ਤਰ੍ਹਾਂ ਦੀ ਉਹਨਾਂ ਦੀ ਨਜ਼ਰ ਪਰਮਾਨੈਂਟ ਤੌਰ ਤੇ ਹੋ ਜਾਂਦੀ ਹੈ ਔਰ ਇਹ ਧੁੰਦਲਾਪਨ ਟਾਈਮ ਸਮਾਂ ਪਾ ਕੇ ਵੱਧਦਾ ਹੀ ਰਹਿੰਦਾ ਹੈ। ਅਗਰ ਕਿਸੇ ਨੂੰ ਐਸੀ ਸਮੱਸਿਆ ਆਉਂਦੀ ਹੈ ਤਾਂ ਇਸਦਾ ਇੱਕੋ ਇਲਾਜ ਹੈ, ਮੋਤੀਆ ਕੱਟ ਕੇ ਆਪਾਂ ਨੂੰ ਲੈਂਸ ਪਾਉਣਾ ਪੈਂਦਾ ਹੈ। ਇਹ ਓਪਰੇਟਿਵ ਸਰਜਰੀ ਹੀ ਇਸਦਾ ਇਲਾਜ ਹੈ। ਕਿਸੇ ਵੀ ਤਰ੍ਹਾਂ ਦੀ ਦਵਾਈ ਨਾਲ, ਕਿਸੇ ਨਕੁਲੇ ਨਾਲ ਮੋਤੀਆ, ਚਿੱਟਾ ਮੋਤੀਆ ਦੀ ਆਪਾਂ ਗੱਲ ਕਰੀਏ, ਉਹ ਠੀਕ ਨਹੀਂ ਹੁੰਦਾ ਹੈ
0: ਜੀ। ਡਾਕਟਰ,
1: ਚਿੱਟਾ ਮੋਤੀਆ ਅਗਰ ਆਪਾਂ ਗੱਲ ਕਰੀਏ ਕਿ ਇਹਦਾ ਇਲਾਜ ਲੈਣਾ ਕਦੋਂ ਹੈ, ਦੇਖੋ ਇਹ ਪੇਸ਼ੈਂਟ ਟੂ ਪੇਸ਼ੈਂਟ ਵੈਰੀ ਕਰਦਾ ਹੈ ਕਿ ਬਹੁਤ ਅਰਲੀ ਸਟੇਜ ਤੇ ਉਹਨਾਂ ਨੂੰ ਲੋੜ ਹੁੰਦੀ ਹੈ। ਅਗਰ ਕੋਈ ਰਾਈਟਰ ਹੈ ਜਿਸਨੂੰ ਮੰਨ ਲਓ ਨਜ਼ਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਕੋਈ ਰਾਈਟਰ ਹੈ, ਕੋਈ ਸ਼ੂਟਰ ਹੈ, ਆਪਣੀ ਜੋਬ ਪ੍ਰੋਫਾਈਲ ਦੇ ਹਿਸਾਬ ਨਾਲ ਉਹਨਾਂ ਨੂੰ ਬਹੁਤ ਜਲਦੀ ਕਰਵਾਉਣਾ ਪਏਗਾ
0: ਜੀ। ਜੀ,
1: ਅਗਰ ਕੋਈ ਕਿਸਾਨ ਹੈ ਜਾਂ ਜਿਸਨੂੰ ਬਹੁਤ ਜ਼ਿਆਦਾ ਆਪਣੀ ਨਜ਼ਰ ਦੀ ਲੋੜ ਨਹੀਂ ਹੁੰਦੀ, ਉਹ ਥੋੜ੍ਹਾ ਵੇਟ ਵੀ ਕਰ ਸਕਦੇ ਨੇ, ਪਰ ਫਿਰ ਵੀ ਉਹਨਾਂ ਨੂੰ ਆਪਣੇ ਅੱਖਾਂ ਦੇ ਮਾਹਿਰ ਡਾਕਟਰ ਨੂੰ ਜ਼ਰੂਰ ਦਿਖਾ ਦੇਣਾ ਚਾਹੀਦਾ। ਉਹ ਸਹੀ ਸਲਾਹ ਦੇਣਗੇ ਕਿ ਉਹ ਵੇਟ ਕਰ ਸਕਦੇ ਨੇ ਜਾਂ ਨਹੀਂ ਕਰ ਸਕਦੇ
0: ਜੀ। ਡਾਕਟਰ ਸਾਹਿਬ, ਅਸੀਂ ਅਕਸਰ ਕਹਿੰਦੇ ਹਾਂ ਕਿ ਮੋਤੀਆ ਪੱਕ ਗਿਆ
1: ਜੀ,
0: ਇਸ ਦਾ ਕੀ ਅਰਥ ਹੈ?
1: ਮੋਤੀਆ ਪੱਕਣ ਦਾ ਅਰਥ ਹੁੰਦਾ ਹੈ ਕਿ ਬੰਦੇ ਦੀ ਨਜ਼ਰ ਬਹੁਤ ਜ਼ਿਆਦਾ ਕਮਜ਼ੋਰ ਗਈ, ਉਸਨੂੰ ਧੁੰਦ ਤੋਂ ਇਲਾਵਾ ਕੁਛ ਵੀ ਦਿਖਾਈ ਨਹੀਂ ਦਿੰਦਾ ਹੈ
0: ਜੀ।
1: ਆਪਾਂ ਆਮ ਤੌਰ ਤੇ ਪੁਰਾਣੇ ਬਜ਼ੁਰਗ ਕਹਿੰਦੇ ਨੇ ਕਿ ਪਹਿਲਾਂ ਮੋਤੀਆ ਨੂੰ ਪਕਾ ਲਓ ਫਿਰ ਸਰਜਰੀ ਕਰਵਾਇਓ
0: ਜੀ।
1: ਉਹ ਆਪਣੇ ਟਾਈਮ ਦੇ ਹਿਸਾਬ ਨਾਲ ਬਿਲਕੁਲ ਸਹੀ ਗੱਲ ਕਹਿੰਦੇ ਨੇ। ਉਸ ਟਾਈਮ ਤੇ ਸਰਜਰੀ ਜਿਹੜੀ ਹੁੰਦੀ ਸੀ ਚੀਰੇ ਵਾਲੀ ਸਰਜਰੀ ਹੁੰਦੀ ਸੀ
0: ਜੀ।
1: ਉਸ ਸਰਜਰੀ ਵਿੱਚ ਆਪਾਂ ਕਹਿੰਦੇ ਸੀ ਮੋਤੀਆ ਪੂਰਾ ਦਾ ਪੂਰਾ ਬਾਹਰ ਨਿਕਲ ਜਾਵੇ ਤੇ ਆਪਾਂ ਲੈਂਸ ਪਾ ਦਈਏ, ਉਹ ਟਾਂਕੇ ਵੀ ਲਗਾਏ ਜਾਂਦੇ ਸੀ ਨਾਲ
0: ਜੀ।
1: ਉਸ ਟਾਈਮ ਦੇ ਹਿਸਾਬ ਨਾਲ ਸਰਜਰੀ ਠੀਕ ਸੀ। ਅੱਜ ਕੱਲ ਆਪਣੇ ਕੋਲ ਲੇਟੈਸਟ ਟੈਕਨੀਕ ਹੈ ਫੇਕੋ ਟੈਕਨੀਕ, ਉਸ ਨਾਲ ਆਪਾਂ ਮੋਤੀ ਦੀ ਸਰਜਰੀ ਕਰਦੇ ਹਾਂ। ਉਹਦੇ ਵਿੱਚ ਕਿਆ ਹੁੰਦਾ ਹੈ, ਆਪਣੇ ਕੋਲ ਪੈਨ ਤਰ੍ਹਾਂ ਦੀ, ਪੈਨ ਦੇ ਨਾਲ ਦੀ ਮਸ਼ੀਨ ਹੁੰਦੀ ਹੈ, ਬਿਲਕੁਲ ਪੈਨ ਦੀ ਤਰ੍ਹਾਂ, ਜਿਸਦੀ ਟਿਪ ਸਿਰਫ ਅੰਦਰ ਜਾਏਗੀ, ਸੂਈ ਜਿੰਨਾ ਛੇਦ ਹੁੰਦਾ ਹੈ ਅੱਖ ਵਿੱਚ, ਜਿਸਦਾ ਕਿ ਪੇਸ਼ੈਂਟ ਨੂੰ ਪਤਾ ਵੀ ਨਹੀਂ ਚੱਲਦਾ, ਕੋਈ ਟੀਕਾ ਨਹੀਂ ਲੱਗਦਾ, ਕੋਈ ਟਾਂਕਾ ਨਹੀਂ ਲੱਗਦਾ ਉਸ 'ਤੇ। ਟਿਪ ਨਾਲ ਆਪਾਂ ਮੋਤੀ ਨੂੰ ਤੋੜ ਕੇ ਚੂਸ ਕੇ ਬਾਹਰ ਕੱਢ ਲੈਂਦੇ ਹਾਂ। ਉਸੀ ਟਿਪ ਦੇ ਥਰੂ ਉਹਨੇ ਇੱਕ ਛੇਦ ਵਿੱਚੋਂ ਹੀ ਆਪਾਂ ਲੈਂਸ ਨਵਾਂ ਅੰਦਰ ਇੰਜੈਕਟ ਕਰ ਦਿੰਦੇ ਹਾਂ, ਫੋਲਡੇਬਲ ਲੈਂਸ ਜਿਹੜਾ ਹੁੰਦਾ ਹੈ, ਤਾਂ ਇਸਦੀ ਰਿਕਵਰੀ ਬਹੁਤ ਜ਼ਿਆਦਾ ਫਾਸਟ ਹੈ। ਹੁਣ ਆਪਾਂ ਇਸ ਮੋਤੀ ਨੂੰ ਕਿਉਂ ਰਿਕਮੈਂਡ ਕਰਦੇ ਹਾਂ ਕਿ ਆਪਾਂ ਨੂੰ ਜਲਦੀ ਕਰਵਾਉਣਾ ਚਾਹੀਦਾ ਹੈ, ਆਪਾਂ ਨੂੰ ਲੇਟ ਜ਼ਿਆਦਾ ਟਾਈਮ ਨਹੀਂ ਪਾਉਣਾ ਹੈ। ਜੋ ਅਗਰ ਮੋਤੀ ਜ਼ਿਆਦਾ ਪੱਕ ਜਾਏਗਾ ਤਾਂ ਫਿਰ ਆਪਾਂ ਨੂੰ ਮੋਤੀਆਂ ਨੂੰ ਤੋੜਨ ਲਈ ਜ਼ਿਆਦਾ ਪਾਵਰ, ਜ਼ਿਆਦਾ ਐਨਰਜੀ ਦੇਣੀ ਪਏਗੀ, ਜਿਸ ਨਾਲ ਕਿ ਅੱਖ ਵਿੱਚ ਸੋਜਾ ਆਉਣ ਦਾ ਚਾਂਸ ਰਹਿੰਦਾ ਹੈ। ਤਾਂ ਹੀ ਆਪਾਂ ਕਹਿੰਦੇ ਹਾਂ ਕਿ ਜਦੋਂ ਹੀ ਪੇਸ਼ੈਂਟ ਨੂੰ ਡਿਟੈਕਟ ਹੋ ਗਿਆ ਔਰ ਪੇਸ਼ੈਂਟ ਦੀ ਵਰਕ ਪ੍ਰੋਫਾਈਲ ਐਸੀ ਹੈ ਕਿ ਪੇਸ਼ੈਂਟ ਨੂੰ ਨਜ਼ਰ ਦੀ ਲੋੜ ਜ਼ਿਆਦਾ ਹੈ, ਪੇਸ਼ੈਂਟ ਵਾਂਟਸ ਅਰਲੀ ਰਿਕਵਰੀ, ਤਾਂ ਫਿਰ ਉਸ ਕੇਸ ਵਿੱਚ ਆਪਾਂ ਨੂੰ ਜਲਦੀ ਮੋਤੀ ਦੀ ਸਰਜਰੀ ਕਰਵਾ ਲੈਣੀ ਚਾਹੀਦੀ ਹੈ। ਇਸ ਨਾਲ ਆਪਣਾ ਜੋ ਕੁਆਲਿਟੀ ਆਫ ਲਾਈਫ ਦਾ ਟਾਈਮ ਪੀਰੀਅਡ ਹੈ ਉਹ ਵੀ ਇਨਕਰੀਜ਼ ਹੁੰਦਾ ਹੈ
0: ਜੀ। ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਇੱਕ ਸਰੋਤਾ ਸਾਡੇ ਨਾਲ ਜੁੜ ਗਏ ਨੇ। ਹੈਲੋ,
2: ਹੈਲੋ,
0: ਨਮਸਕਾਰ ਜੀ।
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਬੋਲ ਰਹੇ ਹੋ? ਜੀ ਮਿੱਠੂ ਸਿੰਘ ਜੀ, ਕੀ ਸਵਾਲ ਲੈ ਕੇ ਆਏ ਤੁਸੀਂ ਡਾਕਟਰ ਸਾਹਿਬ?
2: ਅੱਖ ਬਾਰੇ ਪੁੱਛਣਾ ਪਿਆ ਜੀ, 2 ਲੱਖਾਂ ਦੇ ਬੰਦ ਪਏ ਸਾਡੇ, ਇੱਕ ਅੜਕ ਜੀ ਪੈਂਦੀ ਆ ਤੇ ਨਾਲੇ ਪਾਣੀ ਆਉਣ ਲੱਗ ਜਾਂਦਾ, ਮੈਂ ਕਈ ਦਿਨ ਹੋ ਗਏ
0: ਜੀ। ਡਾਕਟਰ
1: ਜੀ, ਕਿਆ ਤੁਹਾਡੇ ਦਰਦ ਵੀ ਹੁੰਦਾ ਸਰ?
2: ਦਰਦ ਵੀ ਹੁੰਦਾ ਜੀ, ਮੈਂ ਨਾ ਹੁਣ ਚੱਕ ਬੰਦਾ ਮੈਂ ਦਾਲ ਖਾ ਲਈ ਆਪਣੀ ਖਾਈ ਜਾਂਦੀ, ਉਹ ਤੋਂ ਬਾਅਦ ਪੜ ਕੇ ਫਿਰ ਅੜਕ ਪੈਣ ਲੱਗ ਗਈ, ਦੂਜੇ ਦਰਦ ਫਲ ਜਾਣਾ,
1: ਪੇਨ ਹੁੰਦਾ ਹੈ ਜਾਂ ਫਿਰ ਪਾਣੀ ਆਉਂਦਾ ਹੈ ਉਹ ਇੱਕ ਕੰਸਰਨਿੰਗ ਚੀਜ਼ ਹੈ, ਲੇਕਿਨ ਅਗਰ ਕਾਫੀ ਟਾਈਮ ਬਾਅਦ ਹੁੰਦਾ ਹੈ ਤਾਂ ਆਪਾਂ ਨੂੰ ਇੱਕ ਵਾਰ ਆਪਣੇ ਅੱਖਾਂ ਦੇ ਮਾਹਿਰ ਡਾਕਟਰ ਕੋਲ ਜਾ ਕੇ ਆਪਾਂ ਟੈਸਟ ਕਰਵਾ ਕੇ ਹੀ ਦੱਸ ਸਕਦੇ ਹਾਂ ਕਿ ਕਿਆ ਪ੍ਰੋਬਲਮ ਹੈ। ਕਈ ਵਾਰ ਆਪਾਂ ਨੂੰ ਜੋ ਵੀ ਆਪਣੇ ਘਰ ਦੇ ਕੋਲ ਅੱਖਾਂ ਦੇ ਮਾਹਿਰ ਡਾਕਟਰ ਹੈਗੇ ਆ, ਆਪਾਂ ਉਹਨਾਂ ਕੋਲ ਸਲਾਹ ਲੈ ਸਕਦੇ ਹਾਂ। ਕਈ ਵਾਰ ਅਗਰ ਇਨਫੈਕਸ਼ਨ ਹੋ ਜਾਂਦੀ ਹੈ ਅੱਖ ਵਿੱਚ, ਲੈਂਸ ਪਾਉਣ ਤੋਂ 10 ਸਾਲ ਬਾਅਦ ਵੀ ਹੋ ਸਕਦੀ ਹੈ, ਉਹ ਤਾਂ ਅਗਰ ਉਹ ਕਾਰਨ ਹੈ ਤਾਂ ਆਪਾਂ ਉਸ ਹਿਸਾਬ ਨਾਲ ਟ੍ਰੀਟਮੈਂਟ ਦਿੱਤਾ ਜਾਏਗਾ। ਅਗਰ ਲੈਂਸ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਉਸ ਹਿਸਾਬ ਨਾਲ ਟ੍ਰੀਟਮੈਂਟ ਦਿੱਤਾ ਜਾਏਗਾ, ਠੀਕ ਹੈ। ਤਾਂ ਸਭ ਤੋਂ ਪਹਿਲੀ ਗੱਲ, ਅਗਰ ਆਪਣੇ ਦਰਦ ਹੋ ਰਿਹਾ ਹੈ, ਨਾਲ ਪਾਣੀ ਗਿਰ ਰਿਹਾ ਹੈ, ਤਾਂ ਆਪਾਂ ਨੂੰ ਅੱਖਾਂ ਦੇ ਮਾਹਿਰ ਡਾਕਟਰ ਕੋਲ ਜਾ ਕੇ ਦਿਖਾਉਣਾ ਹੈ। ਆਪਣੇ ਘਰ ਦੇ ਨਜ਼ਦੀਕੀ ਅੱਖਾਂ ਦੇ ਮਾਹਿਰ ਡਾਕਟਰ ਕੋਲ ਜਾ ਕੇ ਜ਼ਰੂਰ ਦਿਖਾਓ
0: ਜੀ। ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਡਾਕਟਰ ਸਾਹਿਬ, ਜਿਸ ਤਰ੍ਹਾਂ ਕਾਰਨਾਂ ਦੇ ਵਿੱਚ

0: ਸ਼ੂਗਰ ਦੀ ਬਿਮਾਰੀ ਨਾਲ ਹੋਣ ਵਾਲੀਆਂ ਅੱਖਾਂ ਦੀਆਂ ਬਿਮਾਰੀਆਂ ਦੀ ਗੱਲ ਕੀਤੀ ਹੈ
1: ਜੀ,
0: ਤਾਂ ਹੁਣ ਕਿਸੇ ਡਾਇਬੀਟੀਜ਼ ਦੇ ਮਰੀਜ਼ ਵਿੱਚ ਰੈਟੀਨੋਪੈਥੀ ਦੀ ਪੁਸ਼ਟੀ ਹੋ ਗਈ
1: ਜੀ,
0: ਤਾਂ ਉਸਦਾ ਅਗਲਾ ਕਦਮ ਕੀ ਹੋਣਾ ਚਾਹੀਦਾ ਹੈ?
1: ਜੀ, ਇਹ ਬਹੁਤ ਅੱਛਾ ਸਵਾਲ ਪੁੱਛਿਆ ਤੁਸੀਂ। ਜਿਹੜੇ ਡਾਇਬਟਿਕ ਪੇਸ਼ੈਂਟਸ ਨੇ ਉਹਨਾਂ ਵਿੱਚ ਬਹੁਤ ਕਾਮਨ ਹੈ ਡਾਇਬਟਿਕ ਰੈਟਨੋਪੈਥੀ ਦਾ ਹੋਣਾ, ਜਿਵੇਂ ਕਿ ਆਪਾਂ ਪਹਿਲਾਂ ਵੀ ਡਿਸਕਸ ਕੀਤਾ। ਅਤੇ ਇਸ ਵਿੱਚ ਕਿਆ ਹੁੰਦਾ ਕਿ ਡਾਇਬਟਿਕ ਰੈਟਨੋਪੈਥੀ ਜ਼ਰੂਰ ਨਹੀਂ ਹੈ ਕਿ ਕਿਸੇ ਵਿੱਚ ਡਿਟੈਕਟ ਹੋ ਗਈ ਤਾਂ ਉਸਨੂੰ ਇਲਾਜ ਇਮੀਡੀਏਟਲੀ ਬਹੁਤ ਵੱਡੇ ਲੈਵਲ 'ਤੇ ਲੈਣਾ ਪਏਗਾ, ਜਿਵੇਂ ਕਿ ਸਰਜਰੀ ਵਗੈਰਾ ਦੀ ਲੋੜ ਪਏਗੀ। ਨਹੀਂ, ਇਸਦੀ ਦੇਖੋ ਪੰਜ ਸਟੇਜਿਸ ਹੁੰਦੀਆਂ। ਪਹਿਲੀ ਤਿੰਨ ਸਟੇਜਿਸ ਵਿੱਚ ਆਪਾਂ ਸਿਰਫ ਅੱਖ ਵਿੱਚ ਪਾਉਣ ਵਾਲੀ ਦਵਾਈ ਨਾਲ ਜਾਂ ਫਿਰ ਇੰਜੈਕਸ਼ਨ ਦੇਣ ਨਾਲ ਉਸਨੂੰ ਠੀਕ ਕਰ ਸਕਦੇ ਹਾਂ। ਸਟੇਜ 4 ਜਾਂ ਸਟੇਜ 5 ਤੇ ਜਦੋਂ ਗੱਲ ਪਹੁੰਚ ਜਾਂਦੀ ਹੈ ਉਦੋਂ ਆਪਾਂ ਨੂੰ ਸਰਜਰੀ ਦੀ ਹੀ ਲੋੜ ਪੈਂਦੀ ਹੈ, ਉਹ ਸਿਰਫ ਦਵਾਈ ਨਾਲ ਜਾਂ ਇੰਜੈਕਸ਼ਨ ਨਾਲ ਠੀਕ ਨਹੀਂ ਹੋਏਗਾ।
0: ਜੀ, ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਡਾਕਟਰ ਸਾਹਿਬ, ਇੱਕ ਹੋਰ ਬਿਮਾਰੀ ਜਿਸਨੂੰ ਅਕਸਰ ਮੈਡੀਕਲ ਟਰਮਸ ਕਹਿ ਦਿੰਦੇ ਹੈ ਕਿ ਦਿਸ ਇਜ਼ ਅ ਸਾਇਲੈਂਟ ਥੀਫ ਆਫ ਵਿਜ਼ਨ, ਗਲੂਕੋਮਾ।
1: ਬਿਲਕੁਲ ਸਰ
0: ਜੀ, ਇਹ ਆਮ ਪਾਈ ਜਾਂਦੀ ਹੈ ਪਰ ਬਹੁਤ ਘੱਟ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਹੈ
1: ਜੀ।
0: ਇਹ ਬਿਮਾਰੀ ਕਿਵੇਂ ਹੁੰਦੀ ਹੈ ਤੇ ਕਿਹੜੇ ਲੋਕਾਂ ਨੂੰ ਇਸ ਦੀ ਜਾਂਚ ਨਿਯਮਿਤ ਤੌਰ ਤੇ ਕਰਵਾਉਣੀ ਚਾਹੀਦੀ ਹੈ?
1: ਜੀ, ਅਗੇਨ ਮੈਂ ਕਹੂੰਗਾ ਬਹੁਤ ਅੱਛਾ ਸਵਾਲ ਪੁੱਛਿਆ ਵੀ ਤੁਸੀਂ ਕਾਲੇ ਮੋਤੀ ਬਾਰੇ। ਬਹੁਤ ਲੋਕਾਂ ਨੂੰ ਬਹੁਤ ਗਲਤ ਫਹਿਮੀ ਹੁੰਦੀ ਹੈ ਕਿ ਆਪਾਂ ਇਸਦਾ ਓਪਰੇਸ਼ਨ ਕਰਾ ਲਈਏ ਜਾਂ ਕੁਛ। ਦੇਖੋ, ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਸਫੇਦ ਮੋਤੀ ਔਰ ਕਾਲੇ ਮੋਤੀ ਇਹਨਾਂ ਵਿੱਚ ਡਿਫਰੈਂਸ ਜੋ ਹੈ ਪਤਾ ਹੋਣਾ ਚਾਹੀਦਾ ਹੈ। ਸਫੇਦ ਮੋਤੀ ਵਿੱਚ ਆਪਾਂ ਮੋਤੀਆਂ ਕੱਢਦੇ ਹਾਂ, ਲੈਂਸ ਪਾਉਂਦੇ ਹਾਂ, ਨਿਗਾਹ ਵਾਪਸ ਆ ਜਾਂਦੀ ਹੈ ਬੀਟ ਬਾਏ ਐਨੀ ਮੀਨਸ ਕਿ ਆਪਾਂ ਫੇਕੋ ਕਰਾਈਏ, SICS ਕਰਵਾਈਏ, ਕੌਣ ਸੀ ਸਰਜਰੀ ਕਰਵਾਈਏ। ਲੇਕਿਨ ਕਾਲੇ ਮੋਤੀ ਦਾ ਹਿਸਾਬ ਕੁਛ ਅਲੱਗ ਹੈ। ਜੋ ਨਿਗਾਹ ਗਈ ਉਹ ਗਈ, ਉਹ ਵਾਪਿਸ ਨਹੀਂ ਆ ਸਕਦੀ। ਇਹਦੇ ਵਿੱਚ ਰਿਕਵਰੀ ਆਫ ਵਿਜ਼ਨ ਨਹੀਂ ਹੈ। ਆਪਾਂ ਇਸਦਾ ਇਲਾਜ ਕਰਕੇ ਸਿਰਫ ਨਿਗਾਹ ਨੂੰ ਉੱਥੇ ਰੋਕ ਸਕਦੇ ਹਾਂ, ਲੇਕਿਨ ਫਰਦਰ ਨਿਗਾਹ ਨੂੰ ਦੁਬਾਰਾ ਵਾਪਿਸ ਵਧਾ ਨਹੀਂ ਸਕਦੇ
0: ਜੀ।
1: ਇੱਕ ਦੂਸਰੀ ਗੱਲ ਇਹਦੇ ਵਿੱਚ ਇਹ ਹੈ ਕਿ ਕਾਲਾ ਮੋਤੀ ਦਾ ਸਾਇਲੈਂਟ ਥੀਫ ਕਿਉਂ ਕਹਿੰਦੇ ਹੈ? ਸਾਇਲੈਂਟ ਥੀਫ ਇਸ ਲਈ ਕਹਿੰਦੇ ਕਿਉਂਕਿ ਸਾਹਮਣੇ ਦੀ ਨਜ਼ਰ ਹੈ ਬਿਲਕੁਲ ਸਹੀ ਰਹਿੰਦੀ ਹੈ ਬੰਦੇ ਦੀ, ਲੇਕਿਨ ਜੋ ਨਜ਼ਰ ਦਾ ਦਾਇਰਾ ਹੈ ਉਹ ਘਟਣਾ ਸ਼ੁਰੂ ਹੋ ਜਾਂਦਾ ਹੈ
0: ਜੀ।
1: ਤਾਂ ਆਪਾਂ ਨੂੰ ਕਾਫੀ ਲੇਟ ਸਟੇਜ ਤੱਕ ਪਤਾ ਹੀ ਨਹੀਂ ਚੱਲਦਾ ਕਿ ਆਪਣੀ ਨਿਗਾਹ ਘਟਦੀ ਪਈ ਹੈ, ਨਜ਼ਰ ਦਾ ਦਾਇਰਾ ਘਟਦਾ ਪਿਆ। ਜਦੋਂ ਆਪਾਂ ਡਰਾਈਵਿੰਗ ਕਰਦੇ ਹਾਂ ਉਦੋਂ ਆਪਾਂ ਨੂੰ ਪਤਾ ਲੱਗਦਾ ਸਾਈਡ ਤੋਂ ਗੱਡੀ ਲੰਘਦੀ ਤਾਂ ਪਤਾ ਨਹੀਂ ਲੱਗਦਾ, ਜਾਂ ਫਿਰ ਚੱਲਦੇ ਹੋਏ ਆਉਂਦੇ ਆਉਂਦੇ ਲੋਕਾਂ ਦੇ ਮੋਢੇ ਵੱਜਦੇ ਹੈ, ਉਦੋਂ ਆਪਾਂ ਨੂੰ ਪਤਾ ਲੱਗਦਾ ਕਿ ਯਾਰ ਮੈਨੂੰ ਸਾਈਡ ਤੇ ਦਿਖ ਹੀ ਨਹੀਂ, ਪਤਾ ਹੀ ਨਹੀਂ ਲੱਗਿਆ ਕਿ ਬੰਦਾ ਲੰਘ ਰਿਹਾ ਸੀ। ਉਦੋਂ ਇਹਨਾਂ ਲੋਕਾਂ ਨੂੰ ਪਤਾ ਲੱਗਦਾ ਕਿ ਸਾਨੂੰ ਤਾਂ ਕਾਲੇ ਮੋਤੀ ਦੀ ਸ਼ਿਕਾਇਤ ਹੈ
0: ਜੀ।
1: ਇਸ ਨਾਲ ਹੁੰਦਾ ਕੀ ਹੈ, ਪਿੱਛੇ ਅੱਖ ਦੀ ਨਸ ਹੁੰਦੀ ਹੈ ਜਿਹੜੀ ਕਿ ਦਿਮਾਗ ਤੱਕ ਜਾਂਦੀ ਹੈ, ਇਸਨੂੰ ਆਪਾਂ ਆਪਟਿਕ ਨਰਵ ਕਹਿੰਦੇ ਹਾਂ। ਇਹ ਡੈਮੇਜ ਹੋਣ ਕਰਕੇ ਇਹ ਕਾਲਾ ਮੋਤੀਆ ਇਹ ਚੀਜ਼ ਹੈ ਜਿਹਦੇ ਵਿੱਚ ਅੱਖ ਦਾ ਆਮ ਤੌਰ 'ਤੇ ਪ੍ਰੈਸ਼ਰ ਵੱਧਦਾ ਹੈ। ਹੁਣ ਇਸਦਾ ਆਪਾਂ ਟ੍ਰੀਟਮੈਂਟ ਕਿਵੇਂ ਕਰਦੇ ਹਾਂ? ਅੱਖ ਵਿੱਚ ਪਾਉਣ ਵਾਲੀ ਦਵਾਈਆਂ ਹੁੰਦੀਆਂ ਨੇ, ਡ੍ਰੋਪਸ ਹੁੰਦੇ ਨੇ, ਜਿਨ੍ਹਾਂ ਨਾਲ ਆਪਾਂ ਪ੍ਰੈਸ਼ਰ ਨੂੰ ਕੰਟਰੋਲ ਰੱਖਦੇ ਹਾਂ, ਜਿਹੜਾ ਕਿ ਓਨਲੀ ਆਪਣੇ ਕੋਲ ਮੀਨਸ ਹੈ ਕਾਲੇ ਮੋਤੀਆਂ ਨੂੰ ਕੰਟਰੋਲ ਕਰਨ ਲਈ। ਆਪਾਂ ਸਿਰਫ ਅੱਖ ਦਾ ਪ੍ਰੈਸ਼ਰ ਕੰਟਰੋਲ ਕਰ ਸਕਦੇ ਹਾਂ। ਸਰਜਰੀ ਇਸਦੀ ਬਹੁਤ ਲੇਟ ਸਟੇਜ 'ਤੇ ਕਰਵਾਉਣੀ ਚਾਹੀਦੀ ਹੈ। ਅਗਰ ਲੱਗੇ ਕਿ ਆਈ ਡ੍ਰੋਪਸ ਨਾਲ ਵੀ ਕੰਟਰੋਲ ਨਹੀਂ ਆ ਰਿਹਾ ਹੈਗਾ ਪ੍ਰੈਸ਼ਰ, ਫਿਰ ਹੀ ਆਪਾਂ ਇਸਦਾ ਸਰਜਰੀ ਬਾਰੇ ਸੋਚਦੇ ਹਾਂ। ਲੇਕਿਨ ਚਿੱਟੇ ਮੋਤੀ ਵਿੱਚ ਬਿਲਕੁਲ ਉਲਟਾ ਹੈ। ਚਿੱਟੇ ਮੋਤੀ 'ਚ ਆਪਾਂ ਦਵਾਈਆਂ ਨਹੀਂ ਪਾਉਂਦੇ, ਆਪਾਂ ਕਹਿੰਦੇ ਹਾਂ ਪਹਿਲਾਂ ਸਰਜਰੀ ਕਰਾਓ।
0: ਜੀ ਜੀ ਬਿਲਕੁਲ, ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਇੱਕ ਸਰੋਤਾ ਸਾਡੇ ਨਾਲ ਜੁੜ ਗਏ ਨੇ। ਹੈਲੋ,
2: ਹੈਲੋ,
0: ਨਮਸਕਾਰ ਜੀ।
2: ਨਮਸਕਾਰ ਮੈਡਮ,
0: ਆਪਣਾ ਨਾਮ ਦੱਸ ਦਿਓ।
2: ਸੋਨੂ ਦੇਵੀ ਬੋਲ ਰਹੀ, ਮੇਰਾ ਨਾਮ ਅਮਨ
0: ਜੀ। ਸੋਨੂ ਦੇਵੀ ਜੀ, ਕੀ ਸਵਾਲ ਲੈ ਕੇ ਆਏ ਹੋ ਤੁਸੀਂ ਡਾਕਟਰ ਸਾਹਿਬ ਲਈ?
2: ਉਹ ਨਾ ਮੇਰੇ ਨਾ ਮੰਮਾ ਹੈਗੇ ਆ, 55 ਸਾਲ ਦੇ ਆ, ਤੇ ਉਹਨਾਂ ਦੇ ਨਾ ਮਤਲਬ ਕਿ ਹੱਥਾਂ ਗੋਇਆ ਵਿਆ, ਤੇ ਉਹਨਾਂ ਦੀ ਨਾ ਨਿਗਾਹ ਹੈ ਨੀ ਜੀ, ਬਹੁਤ ਘੱਟ ਦੇਖਦਾ ਉਹਨਾਂ ਨੂੰ।
1: ਉਹਨਾਂ ਨੂੰ ਸ਼ੂਗਰ ਦੀ ਸ਼ਿਕਾਇਤ ਹੈਗੀ ਹੈ ਜੀ?
2: ਨਹੀਂ ਨਾ ਸਰ, ਕੁਛ ਵੀ ਨਹੀਂ ਮੈਮ।
1: ਨਹੀਂ, ਉਹਨਾਂ ਦੀ ਨਿਗਾਹ ਬਿਲਕੁਲ ਖਤਮ ਹੈ ਜਾਂ ਘੱਟ ਹੈ ਜੀ?
2: ਥੋੜਾ ਦਿਖਦਾ,
1: ਥੋੜਾ ਦਿਖਦਾ ਹੈ ਜੀ। ਕੋਈ ਦਰਦ ਹੁੰਦਾ ਹੈ ਉਹਨਾਂ ਨੂੰ ਅੱਖ ਵਿੱਚ?
2: ਹਾਂਜੀ,
1: ਦਰਦ ਹੁੰਦਾ ਹੈ ਜੀ ਉਹਨਾਂ ਨੂੰ ਅੱਖ ਵਿੱਚ?
2: ਨਹੀਂ, ਅੱਖਾਂ 'ਚ ਦਰਦ ਨਹੀਂ,
1: ਪੇਨ ਵੀ ਨਹੀਂ ਹੈ। ਕਿਆ ਤੁਸੀਂ ਕਦੇ ਕਿਸੇ ਅੱਖਾਂ ਦੇ ਮਾਹਿਰ ਡਾਕਟਰ ਦੀ ਸਲਾਹ ਲਈ ਹੈ?
2: ਹਾਂਜੀ, ਪਹਿਲਾਂ ਨਾ ਪਪਾ ਸੀ, ਪਪਾ ਨੇ ਦਿਖਾਈ ਸੀ, ਤੇ ਉਹਨਾਂ ਦੇ ਨਾ ਮਤਲਬ ਕਿ ਐਨਕ ਲੱਗੀ ਹੋਈ ਸੀ।
1: ਠੀਕ ਹੈ ਜੀ, ਹੁਣ ਐਨਕ ਨਾਲ ਵੀ ਉਹਨਾਂ ਨੂੰ ਦਿਖਾਈ ਨਹੀਂ ਦਿੰਦਾ ਹੈ?
2: ਹਾਂਜੀ, ਐਨਕ ਨਾਲ ਨਹੀਂ ਦਿਖਾਈ
1: ਜੀ। ਤਾਂ ਦੁਬਾਰਾ ਦੇਖੋ, ਮੈਂ ਉਹੀ ਗੱਲ ਕਹੂੰਗਾ, ਅੱਖਾਂ ਇੱਕ ਐਸਾ ਔਰਗਨ ਹੈ ਜਿਸਨੂੰ ਆਪਾਂ ਸਿਰਫ ਸੁਣ ਕੇ ਕਿਸੇ ਨੂੰ ਰਾਏ ਨਹੀਂ ਲੈ ਸਕਦੇ। ਜੋ ਆਈ ਸਪੈਸ਼ਲਿਸਟ ਹੈ ਉਹ ਦੇਖ ਕੇ ਹੀ ਦੱਸ ਸਕਦੇ ਹਾਂ ਕਿ ਕਿਆ ਪ੍ਰੋਬਲਮ ਹੈ। ਜੋ ਵੀ ਪ੍ਰੋਬਲਮ ਹੈ
2: ਲੈਂਸ ਪਵਾਉਣ ਵਾਸਤੇ ਕਿਹਾ ਸੀਗਾ
1: ਜੀ,
2: ਅੱਖਾਂ ਆਪਰੇਸ਼ਨ ਤੇ, ਉਹ ਕਹਿੰਦੇ ਕਹਿੰਦੇ ਹਜ਼ਰੰਗ ਹੋ ਜਾਵੇ ਨਾ, ਤਾਂ ਕਰਕੇ ਇਹਨਾਂ ਦਾ ਮਤਲਬ ਆਪਰੇਸ਼ਨ ਨਹੀਂ ਹੋ ਸਕਦਾ ਸਰ
1: ਜੀ।
0: ਪੈਰਾਲਿਸਿਸ
1: ਹੈ। ਠੀਕ ਹੈ ਜੀ, ਫਿਰ ਵੀ ਮੈਂ ਇੱਕ ਵਾਰ ਤੁਹਾਨੂੰ ਸਲਾਹ ਦੂੰਗਾ, ਤੁਸੀਂ ਅੱਖਾਂ ਦੇ ਡਾਕਟਰ ਦੀ ਸਲਾਹ ਲਓ। ਠੀਕ ਹੈ, ਉਹ ਹੀ ਤੁਹਾਨੂੰ ਸਹੀ ਸਲਾਹ ਦੇਣਗੇ ਕਿ ਆਪਾਂ ਅੱਗੇ ਕਿਵੇਂ ਨਿਗਾਹ ਦਾ ਕੀ ਹੱਲ ਕਰ ਸਕਦੇ ਹਾਂ। ਜ਼ਰੂਰੀ ਨਹੀਂ ਹੈ ਕਿ ਅਗਰ ਇੱਕ ਵਾਰ ਅਧਰੰਗ ਹੋ ਗਿਆ ਉਸਦੀ ਕੋਈ ਰਿਕਵਰੀ ਨਹੀਂ, ਉਸਦੇ ਵਿੱਚ ਵੀ ਰਿਕਵਰੀ ਹੈ ਐਂਡ ਆਈਸਾਈਡ ਦੀ ਵੀ ਰਿਕਵਰੀ ਹੋ ਜਾਂਦੀ ਹੈ ਇਸ ਵਿੱਚ। ਠੀਕ ਹੈ, ਵੈਲਕਮ ਜੀ,
0: ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ। ਡਾਕਟਰ ਸਾਹਿਬ, ਹੁਣ ਜੋ ਇਸ ਟਾਈਮ ਤੇ ਬਾਰਿਸ਼ਾਂ ਦਾ ਮੌਸਮ ਚੱਲ ਰਿਹਾ, ਇਸ ਵਿੱਚ ਅੱਖਾਂ ਦੀਆਂ ਐਲਰਜੀਆਂ, ਆਈ ਫਲੂ ਜਾਂ ਜਿਹਨੂੰ ਕੰਜਕਟਿਵਾਈਟਿਸ ਕਹਿ ਦਈਏ ਆਪਾਂ, ਉਹ ਬਹੁਤ ਆਮ ਦੇਖ ਰਿਹਾ ਸਾਨੂੰ।

0: ਇਹਨਾਂ ਤੋਂ ਲੋਕ ਇਲਾਜ ਲਈ ਡਾਕਟਰ ਕੋਲ ਜਾਣ ਦੀ ਬਜਾਏ ਫਾਰਮੇਸੀ ਜਾ ਕੇ ਓਵਰ ਦਾ ਕਾਊਂਟਰ ਆਈ ਡ੍ਰੋਪਸ ਲੈ ਲੈਂਦੇ ਨੇ,
1: ਜੀ
0: ਤਾਂ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਇਸ ਦਾ ਇਲਾਜ ਕਿਸ ਤਰ੍ਹਾਂ ਕਰਾਇਆ ਜਾ ਸਕਦਾ ਹੈ?
1: ਜੀ ਜੋ ਮੋਸਟ ਕਾਮਨ ਐਬਿਊਜ਼ ਆਪਾਂ ਕਹਾਂਗੇ ਜੋ ਆਈ ਡ੍ਰੋਪਸ ਦਾ ਹੁੰਦਾ ਹੈ,
0: ਜੀ
1: ਇਸੀ ਫੀਲਡ ਵਿੱਚ ਹੁੰਦਾ ਹੈ ਜਦੋਂ ਪੇਸ਼ੈਂਟ ਨੂੰ ਐਲਰਜੀ ਹੁੰਦੀ ਹੈ ਜਾਂ ਥੋੜ੍ਹੀ ਬਹੁਤ ਇਨਫੈਕਸ਼ਨ ਪੇਸ਼ੈਂਟ ਸੋਚਦਾ ਕਿ ਹੈਗੀ ਹੈ ਕਿ ਚਲੋ ਮੈਂ ਕਿਸੇ ਫਾਰਮੇਸੀ 'ਤੇ ਜਾ ਕੇ ਦਵਾਈ ਲੈ ਆਉਂਦਾ। ਫਾਰਮੇਸੀ 'ਤੇ ਜਾ ਕੇ ਹੁੰਦਾ ਕੀ ਹੈ, ਉਹਨਾਂ ਨੂੰ ਬੇਸਿਕਲੀ ਇੱਕ ਸਟੀਰੋਇਡ ਔਰ ਐਂਟੀਬਾਇਟਿਕ ਦਾ ਕੋਂਬੀਨੇਸ਼ਨ ਹੁੰਦਾ, ਉਹਨਾਂ ਨੂੰ ਉਹ ਪਤਾ ਹੁੰਦਾ ਅਤੇ ਇਹ ਦੇ ਦਿਉ ਜੀ ਆ ਵੀ ਹੱਲ ਹੋ ਜਾਏਗਾ।
0: ਜੀ
1: ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਲੌਂਗ ਟਰਮ ਯੂਜ਼ ਕਰਨ ਨਾਲ ਇਹ ਸਟੀਰੋਇਡ ਉਹਨਾਂ ਨੂੰ ਅੱਖ ਵਿੱਚ ਕਾਲਾ ਮੋਤੀਆ, ਚਿੱਟਾ ਮੋਤੀਆ, ਰੈਟੀਨੋਪੈਥੀ, ਕੈਰੇਟੋਪੈਥੀ, ਹੋਰ ਕਿੰਨੀਆਂ ਹੀ ਬਿਮਾਰੀਆਂ ਜਿਹੜੀ ਕਿ ਨਵੀਆਂ ਆਪਾਂ ਖੜੀਆਂ ਕਰ ਲੈਂਦੇ ਹਾਂ। ਅਗਰ ਆਪਾਂ ਐਲਰਜੀ ਦਾ ਸਹੀ ਇਲਾਜ ਲੈਣਾ ਹੈ, ਉਸ ਵਾਸਤੇ ਆਪਣੇ ਨੇੜੇਲੇ ਅੱਖਾਂ ਦੇ ਮਾਹਿਰ ਵਾਲੇ ਡਾਕਟਰ ਕੋਲ ਜਾ ਕੇ ਉਹਨਾਂ ਨੂੰ ਦਿਖਾਓ ਜੋ ਵੀ ਦਵਾਈ ਉਹ ਪ੍ਰਿਸਕ੍ਰਾਈਬ ਕਰਦੇ ਨੇ। ਆਪਣੇ ਕੋਲ ਬਹੁਤ ਸਾਰੇ ਐਂਟੀ ਐਲਰਜਿਕ ਆਈਡੋਪਸ ਹੈਗੇ ਨੇ ਜਿਹਦੇ ਵਿੱਚ ਆਪਾਂ ਨੂੰ ਸਟੀਰੋਇਡ ਪਾਉਣ ਦੀ ਲੋੜ ਨਹੀਂ ਪੈਂਦੀ, ਤਾਂ ਆਪਾਂ ਉਹ ਵਾਲੇ ਆਈਡੋਪਸ ਨਾਲ ਜੋ ਵੀ ਪੇਸ਼ੈਂਟ ਵਾਸਤੇ ਐਪਰੋਪ੍ਰੀਏਟ ਹੋਏਗਾ ਉਸ ਨਾਲ ਉਸਦਾ ਇਲਾਜ ਕਰ ਸਕਦੇ ਹਾਂ। ਮੈਂ ਦੁਬਾਰਾ ਬੇਨਤੀ ਕਰੂੰਗਾ ਆਪਣੇ ਸਾਰੇ ਸ਼ਰੋਤਿਆਂ ਨੂੰ ਕਿ ਪਲੀਜ਼ ਪਲੀਜ਼ ਪਲੀਜ਼ ਇਹ ਆਪਣੀ ਫਾਰਮੇਸੀ ਦੇ ਤੋਂ ਜਾ ਕੇ ਕੋਈ ਵੀ ਆਪਣੇ ਸਟੀਰੋਇਡ ਆਈਡ੍ਰੋਪਸ ਨਾ ਯੂਜ਼ ਕਰੋ, ਇਹ ਬਹੁਤ ਖਤਰਨਾਕ ਹੈ ਆਪਣੀ ਸਾਰਿਆਂ ਦੀ ਅੱਖਾਂ ਵਾਸਤੇ।
0: ਜੀ ਸ਼ੁਕਰੀਆ ਡਾਕਟਰ ਸਾਹਿਬ। ਇੱਕ ਹੋਰ ਸਰੋਤਾ ਸਾਡੇ ਨਾਲ ਜੁੜ ਗਏ ਨੇ। ਹੈਲੋ,
2: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਬੋਲ ਰਹੇ ਹੋ?
2: ਅਸੀਂ ਲਰੇਮਾਪ ਤੋਂ ਬੋਲਦੇ ਹਾਂ ਜੀ।
0: ਜੀ, ਕੀ ਸਵਾਲ ਲੈ ਕੇ ਆਏ ਹੋ ਤੁਸੀਂ ਡਾਕਟਰ ਸਾਹਿਬ ਲਈ?
2: ਹੈਲੋ,
0: ਹੈਲੋ,
2: ਹੈਲੋ ਡਾਕਟਰ ਸਾਹਿਬ।
1: ਹਾਂਜੀ
2: ਡਾਕਟਰ ਸਾਹਿਬ, ਮੇਰੀ 45 ਸਾਲਾਂ ਦੀ ਉਮਰ ਹੈ ਜੀ। ਮੈਂ ਜਦੋਂ ਮੋਬਾਈਲ ਦੇਖਦਾ ਜਾਂ ਟੀਵੀ ਦੇਖਦਾ, ਮੇਰੀ ਇੱਕ ਅੱਖ ਚੋਂ ਪਾਣੀ ਜ਼ਿਆਦਾ ਡੁੱਲਦਾ ਜੀ।
1: ਠੀਕ ਹੈ ਜੀ, ਨੇੜੇ ਦੀ ਐਨਕ ਲਗਾਉਂਦੇ ਹੋ ਸਰ ਤੁਸੀਂ?
2: ਨਾ ਨਾ, ਐਨਕ ਉਨਕ ਕੁਛ ਨਹੀਂ ਜੀ।
1: ਠੀਕ ਹੈ ਸਰ। ਸਰ ਦੇਖੋ, ਇੱਦਾਂ ਹੁੰਦਾ ਜੋ 40 ਸਾਲ ਦੀ ਉਮਰ ਤੋਂ ਬਾਅਦ ਆਪਾਂ ਨੂੰ ਸਾਰਿਆਂ ਨੂੰ ਨੇੜੇ ਦੀ ਐਨਕ ਦਾ ਨੰਬਰ ਲੱਗਣਾ ਹੀ ਲੱਗਣਾ ਹੈ। ਅਗਰ ਆਪਾਂ ਐਨਕ ਨਹੀਂ ਲਗਾਉਂਦੇ ਤਾਂ ਫਿਰ ਅੱਖਾਂ ਜ਼ੋਰ ਲਗਾਉਂਦੀਆਂ ਹਨ ਦੇਖਣ ਵਾਸਤੇ, ਜਿਸ ਨਾਲ ਕਿ ਆਪਾਂ ਨੂੰ ਅੱਖਾਂ ਵਿੱਚ ਪਾਣੀ ਆਉਣਾ, ਅੱਖਾਂ ਵਿੱਚ ਦਰਦ ਹੋਣਾ, ਧੁੰਦਲਾਪਨ ਹੋਣਾ, ਮਾੜੀ ਮੋਟੀ ਖਾਰਸ਼ ਹੋਣਾ, ਇਹ ਸਾਰੀ ਪ੍ਰੋਬਲਮ ਆ ਸਕਦੀ ਹੈ। 40 ਸਾਲ ਦੀ ਉਮਰ ਤੋਂ ਆਪਣਾ ਫਿਜ਼ੀਓਲੋਜੀਕਲ ਚੇਂਜ ਹੈ, ਨੋਰਮਲ ਰੱਬ ਨੇ ਆਪਾਂ ਨੂੰ ਬਣਾਇਆ ਹੀ ਇਸ ਤਰ੍ਹਾਂ ਹੈ ਕਿ 40 ਸਾਲ ਦੀ ਉਮਰ ਤੋਂ ਬਾਅਦ, ਕਿਸੇ ਨੂੰ 42 ਸਾਲ ਦੀ ਉਮਰ ਤੱਕ, 42 ਸਾਲ ਦੀ ਉਮਰ ਤੋਂ ਬਾਅਦ ਵੀ ਲਾ ਲਓ, ਐਨਕ ਦੀ ਲੋੜ ਪੈਂਦੀ ਹੀ ਪੈਂਦੀ ਹੈ। ਤਾਂ ਤੁਸੀਂ ਜ਼ਰੂਰ ਇੱਕ ਆਈ ਸਪੈਸਲਿਸਟ ਕੋਲ ਜਾ ਕੇ ਅੱਖਾਂ ਦਾ ਨੰਬਰ ਚੈੱਕ ਕਰਾਓ ਅਤੇ ਨੇੜੇ ਵਾਸਤੇ ਜੋ ਵੀ ਤੁਹਾਡਾ ਬਣਦਾ ਨੰਬਰ ਹੈ ਉਹ ਐਨਕ ਦਾ ਨੰਬਰ ਆਪਣਾ ਸ਼ੁਰੂ ਕਰੋ, ਸਿਰਫ ਨੇੜੇ ਵਾਸਤੇ ਲਗਾਉਣਾ। ਜੀ
0: ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ। ਡਾਕਟਰ ਸਾਹਿਬ, ਜੇ ਆਪਾਂ ਜਮਾਂਦਰੂ ਜਾਂ ਜੈਨੇਟਿਕ ਬਿਮਾਰੀਆਂ ਦੀ ਗੱਲ ਕਰੀਏ, ਜਿਵੇਂ ਸਕੁਇੰਟ ਜਾਂ ਭੈਂਗਾਪਨ, ਕਲਰ ਬਲਾਈਂਡਨੈਸ ਯਾਨੀ ਕਿ ਰੰਗਾਂ ਦੀ ਪਛਾਣ 'ਚ ਦਿੱਕਤ ਆਉਣਾ, ਜਾਂ ਕੋਈ ਵੀ ਸਿੰਡਰੋਮਿਕ ਬਿਮਾਰੀਆਂ ਜੋ ਬੱਚਿਆਂ ਵਿੱਚ ਪਾਈਆਂ ਜਾਂਦੀਆਂ ਨੇ, ਅਜਿਹੇ ਵਿੱਚ ਕੀ ਇਹਨਾਂ ਵਿੱਚੋਂ ਕਿਸੇ ਦਾ ਇਲਾਜ ਸੰਭਵ ਹੈ? ਜੇ ਨਹੀਂ ਤਾਂ ਇਹਨਾਂ ਬੱਚਿਆਂ ਦਾ ਜੀਵਨ ਉਹਨਾਂ ਦੇ ਮਾਤਾ ਪਿਤਾ ਕਿਸ ਤਰ੍ਹਾਂ ਸੌਖਾ ਕਰ ਸਕਦੇ ਨੇ?
1: ਜੀ ਦੇਖੋ, ਕੁਝ ਬਿਮਾਰੀਆਂ ਐਸੀ ਹੁੰਦੀਆਂ, ਜਮਾਂਦਰੂ ਬਿਮਾਰੀਆਂ, ਜਿਨ੍ਹਾਂ ਦਾ ਕੋਈ ਵੀ ਇਲਾਜ ਨਹੀਂ ਹੈ, ਜਿਵੇਂ ਅੰਧਰਾਤਾ ਹੋ ਗਿਆ, ਇਹਦੇ 'ਚ ਆਪਾਂ ਕੁਝ ਖਾਸ ਕਰ ਨਹੀਂ ਸਕਦੇ ਹਾਂ। ਲੇਕਿਨ ਕੁਝ ਬਿਮਾਰੀਆਂ ਐਸੀਆਂ ਹੈ ਜਿਨ੍ਹਾਂ ਵਿੱਚ ਆਪਾਂ ਲਾਈਫ ਸਟਾਈਲ ਮੋਡੀਫਿਕੇਸ਼ਨ ਦੇ ਨਾਲ ਜਾਂ ਫਿਰ ਆਪਣਾ ਕੀਤਾ ਉਸ ਹਿਸਾਬ ਨਾਲ ਚੂਜ਼ ਕਰ ਲਈਏ ਕਿ ਆਪਾਂ ਨੂੰ ਕੋਈ ਪ੍ਰੋਬਲਮ ਨਾ ਆਵੇ, ਜਿਵੇਂ ਕਿ ਕਲਰ ਬਲਾਈਂਡਨੈਸ ਦੀ ਤੁਸੀਂ ਗੱਲ ਕੀਤੀ। ਕਲਰ ਬਲਾਈਂਡਨੈਸ ਵਿੱਚ ਆਪਾਂ ਪੇਸ਼ੈਂਟ ਨੂੰ ਆਮ ਤੌਰ 'ਤੇ ਕਹਿੰਦੇ ਕਿ ਤੈਨੂੰ ਕਦੇ ਵੀ ਇਲੈਕਟ੍ਰੀਸ਼ਨ ਦੀ ਜੋਬ ਨਹੀਂ ਕਰਨੀ ਜੀ, ਜਾਂ ਫਿਰ ਕਦੇ ਵੀ ਡਰਾਈਵਰ ਦੀ ਜੋਬ ਨਹੀਂ ਕਰਨੀ। ਕਿਉਂ? ਕਿਉਂਕਿ ਉਹਨਾਂ ਨੂੰ ਕਲਰਸ ਦੀ ਪਹਿਚਾਣ ਹੋਣੀ ਚਾਹੀਦੀ ਹੈ, ਗਲਤ ਰੰਗ ਦੀਆਂ ਤਾਰਾਂ ਆਪਸ 'ਚ ਨਾ ਜੁੜਨ ਅਤੇ ਡਰਾਈਵਰ ਵਾਸਤੇ ਸਾਹਮਣੇ ਸਟਰੀਟ ਲਾਈਟਸ ਦੇਖਣ ਵਾਸਤੇ, ਉਹ ਉਸ ਹਿਸਾਬ ਨਾਲ ਆਪਾਂ ਉਹਨਾਂ ਨੂੰ ਲਾਈਫ ਸਟਾਈਲ ਮੋਡੀਫਿਕੇਸ਼ਨ ਅਤੇ ਕੀਤੇ ਉਹਨਾਂ ਨੂੰ ਆਪਣੇ ਚੂਜ਼ ਕਰਨ ਦੀ ਸਲਾਹ ਦਿੰਦੇ ਹਾਂ।
0: ਜੀ ਸ਼ੁਕਰੀਆ ਡਾਕਟਰ ਸਾਹਿਬ। ਇੱਕ ਹੋਰ ਸਰੋਤਾ ਸਾਡੇ ਨਾਲ ਜੁੜ ਗਏ ਨੇ। ਹੈਲੋ,
3: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਬੋਲ ਰਹੇ ਹੋ ਤੁਸੀਂ?
3: ਚੱਕੀ ਰਸੇ ਤੋਂ ਬੋਲਦੇ, ਸਵਰਾਜ ਸਿੰਘ ਜੀ।
0: ਜੀ ਸਵਰਾਜ ਸਿੰਘ ਜੀ, ਕੀ ਸਵਾਲ ਪੁੱਛਣਾ ਚਾਹੋਗੇ ਤੁਸੀਂ ਡਾਕਟਰ?
3: ਸਵਰਾਜ ਸਿੰਘ ਜੀ, ਸਵਰਾਜ ਸਿੰਘ
0: ਜੀ ਜੀ ਸਵਰਾਜ ਸਿੰਘ ਜੀ, ਕੀ ਸਵਾਲ ਪੁੱਛਣਾ ਚਾਹੋਗੇ ਤੁਸੀਂ ਡਾਕਟਰ ਸਾਹਿਬ ਨੂੰ?
3: ਅਸੀਂ ਜੀ ਅੱਖਾਂ ਚ ਪਾਣੀ ਡਿੱਗੀ ਹੋਇਆ ਜੀ ਬੜਾ।
1: ਜੀ ਕਿੰਨੀ ਉਮਰ ਹੈ ਸਰ ਸਵਰਾਜ ਸਿੰਘ ਜੀ?
3: ਮੇਰੇ 50 ਸਾਲਾਂ ਦੀ ਉਮਰ ਹੈ ਜੀ।
1: 50 ਸਾਲ ਦੀ ਉਮਰ, ਠੀਕ ਹੈ ਸਰ। ਪਾਣੀ ਕਦੋਂ ਤੋਂ ਗਿਰਦਾ ਆਪਣੀ ਅੱਖਾਂ ਵਿੱਚ?
3: ਉਹ ਹੁਣੇ ਡਿੱਗਣ ਲੱਗਿਆ ਜੀ, ਇਹਨਾਂ ਨੇ ਪਹਿਲਾਂ ਤਾਂ ਠੀਕ ਠਾਕ ਸੀਗਾ।
1: ਠੀਕ ਹੈ ਸਰ। ਦੇਖੋ, ਅਗਰ ਬਹੁਤ ਘੱਟ ਸਮਾਂ ਹੋਇਆ ਹਜੇ ਤਾਂ ਇਹ ਅਗਰ ਨਾਲ ਕਿਆ ਖਾਰਿਸ਼ ਵੀ ਹੈਗੀ ਅੱਖਾਂ ਵਿੱਚ? ਜੀ ਦੇਖੋ ਸਰ, ਇਹ ਐਲਰਜੀ ਸਾਇੰਸ ਤੁਸੀਂ ਦੱਸ ਰਹੇ ਹੋ, ਜੋ ਵੀ ਤੁਸੀਂ ਦੱਸ ਰਹੇ ਹੋ ਇਹ ਐਲਰਜੀ ਹੋ ਸਕਦੀ ਹੈ, ਬਟ ਸਟਿਲ ਮੈਂ ਫਿਰ ਦੁਬਾਰਾ ਕਹੂੰਗਾ ਕਿ ਤੁਸੀਂ ਆਪਣੇ ਨੇੜੇ ਦੇ ਅੱਖਾਂ ਦੇ ਮਾਹਿਰ ਡਾਕਟਰ ਕੋਲ ਜਾ ਕੇ ਇੱਕ ਵਾਰ ਚੈੱਕ ਕਰਾਓ ਕਿ ਕਿਆ ਇਹ ਐਲਰਜੀ ਹੀ ਹੈ, ਤਾਂ ਕਿ ਆਪਾਂ ਇੱਕ ਸਿੰਪਲ ਆਈ ਡ੍ਰੋਪ ਲਈਏ ਤੇ ਆਪਣਾ ਸਾਰਾ ਕੁਝ ਠੀਕ ਹੋ ਜਾਵੇ। ਜੋ ਵੀ ਸਰ ਤੁਹਾਡੇ ਨੇੜੇ ਹੈਗੇ ਆ ਤੁਸੀਂ ਉਹਨਾਂ ਨੂੰ ਦਿਖਾ ਸਕਦੇ ਹੋ ਅੱਖਾਂ ਦੇ ਮਾਹਿਰ ਵਾਲੇ ਡਾਕਟਰ ਨੂੰ।
4: ਕੀ ਤੁਹਾਡੀ ਅੱਖ ਤੇ ਮਾਸ ਵੱਧ ਰਿਹਾ ਹੈ? ਅੱਖਾਂ ਦੀ ਇਸ ਸਮੱਸਿਆ ਤੋਂ ਨਿਜਾਤ ਪਾਓ ਬਿਨਾਂ ਟਾਂਕੇ ਅਤੇ ਬਿਨਾਂ ਗੂੰਦ ਦੇ। ਕ੍ਰਿਸ਼ਨਾ ਸੁਪਰ ਸਪੈਸ਼ਲਿਟੀ ਹਸਪਤਾਲ ਬਠਿੰਡਾ ਵਿਖੇ

0: आयुष्मान कार्ड अधीन बिल्कुल मुफ्त इलाज करवाओ। साडे अखां दे माहिर डॉक्टर सुमित गोयल नाल लो सब तो वधिया अते आधुनिक टेक्नोलॉजी दा लाभ। ए इलाज है बिना दर्द, तेज रिकवरी अते बेहतर नतीजे नाल। आज ही संपर्क करो कृष्णा सुपर स्पेशलिटी हस्पताल, मानसा रोड, बठिंडा। फोन 7431000 एंड 0164512200। ਕੀ ਤੁਹਾਡੀ ਅੱਖ ਤੇ ਮਾਸ ਵੱਧ ਰਿਹਾ ਹੈ? ਅੱਖਾਂ ਦੀ ਇਸ ਸਮੱਸਿਆ ਤੋਂ ਨਿਜਾਤ ਪਾਓ ਬਿਨਾਂ ਟਾਂਕੇ ਅਤੇ ਬਿਨਾਂ ਗੂੰਦ ਦੇ। ਕ੍ਰਿਸ਼ਨਾ ਸੁਪਰ ਸਪੈਸ਼ਲਿਟੀ ਹਸਪਤਾਲ ਬਠਿੰਡਾ ਵਿਖੇ ਆਯੁਸ਼ਮਾਨ ਕਾਰਡ ਅਧੀਨ ਬਿਲਕੁਲ ਮੁਫਤ ਇਲਾਜ ਕਰਵਾਓ। ਸਾਡੇ ਅੱਖਾਂ ਦੇ ਮਾਹਿਰ ਡਾਕਟਰ ਸੁਮਿਤ ਗੋਇਲ ਨਾਲ ਲਓ ਸਭ ਤੋਂ ਵਧੀਆ ਅਤੇ ਆਧੁਨਿਕ ਟੈਕਨੋਲੋਜੀ ਦਾ ਲਾਭ। ਇਹ ਇਲਾਜ ਹੈ ਬਿਨਾਂ ਦਰਦ, ਤੇਜ਼ ਰਿਕਵਰੀ ਅਤੇ ਬਿਹਤਰ ਨਤੀਜਿਆਂ ਨਾਲ। ਅੱਜ ਹੀ ਸੰਪਰਕ ਕਰੋ ਕ੍ਰਿਸ਼ਨਾ ਸੁਪਰ ਸਪੈਸ਼ਲਿਟੀ ਹਸਪਤਾਲ, ਮਾਨਸਾ ਰੋਡ, ਬਠਿੰਡਾ। ਫੋਨ 7431000 ਐਂਡ 0164512200। ਕੀ ਤੁਹਾਡੀ ਅੱਖ ਤੇ ਮਾਸ ਵੱਧ ਰਿਹਾ ਹੈ? ਅੱਖਾਂ ਦੀ ਇਸ ਸਮੱਸਿਆ ਤੋਂ ਨਿਜਾਤ ਪਾਓ ਬਿਨਾਂ ਟਾਂਕੇ ਅਤੇ ਬਿਨਾਂ ਗੂੰਦ ਦੇ। ਕ੍ਰਿਸ਼ਨਾ ਸੁਪਰ ਸਪੈਸ਼ਲਿਟੀ ਹਸਪਤਾਲ ਬਠਿੰਡਾ ਵਿਖੇ ਆਯੁਸ਼ਮਾਨ ਕਾਰਡ ਅਧੀਨ ਬਿਲਕੁਲ ਮੁਫਤ ਇਲਾਜ ਕਰਵਾਓ। ਸਾਡੇ ਅੱਖਾਂ ਦੇ ਮਾਹਿਰ ਡਾਕਟਰ ਸੁਮਿਤ ਗੋਇਲ ਨਾਲ ਲਓ ਸਭ ਤੋਂ ਵਧੀਆ ਅਤੇ ਆਧੁਨਿਕ ਟੈਕਨੋਲੋਜੀ ਦਾ ਲਾਭ। ਇਹ ਇਲਾਜ ਹੈ ਬਿਨਾਂ ਦਰਦ, ਤੇਜ਼ ਰਿਕਵਰੀ ਅਤੇ ਬਿਹਤਰ ਨਤੀਜਿਆਂ ਨਾਲ। ਅੱਜ ਹੀ ਸੰਪਰਕ ਕਰੋ ਕ੍ਰਿਸ਼ਨਾ ਸੁਪਰ ਸਪੈਸ਼ਲਿਟੀ ਹਸਪਤਾਲ, ਮਾਨਸਾ ਰੋਡ, ਬਠਿੰਡਾ। ਫੋਨ 7431000 ਐਂਡ 0164512200।
1: ਜੀ ਡਾਕਟਰ ਸਾਹਿਬ, ਜਿਸ ਤਰ੍ਹਾਂ ਅਸੀਂ ਸ਼ੁਰੂ ਵਿੱਚ ਹੀ ਕਿਹਾ ਸੀ ਕਿ ਅੱਖਾਂ ਬੜਾ ਸੰਵੇਦਨਸ਼ੀਲ ਅੰਗ ਹਨ
2: ਜੀ,
1: ਬਹੁਤ ਸੈਂਸਿਟਿਵ ਹੁੰਦੀਆਂ ਨੇ, ਪਰ ਫਿਰ ਵੀ ਅੱਖਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਲੋਕਾਂ ਵਿੱਚ ਕਈ ਆਸ਼ੰਕਾ ਤੇ ਵਹਿਮ ਹਨ
2: ਜੀ।
1: ਤਾਂ ਅਜੋਕੇ ਸਮੇਂ ਵਿੱਚ ਸਾਡੇ ਕੋਲ ਕਿਹੜੇ ਆਧੁਨਿਕ ਸਾਧਨ ਹਨ ਜਿਨ੍ਹਾਂ ਨਾਲ ਇਹ ਇਲਾਜ ਸੌਖੇ ਬਣ ਗਏ ਹਨ? ਸਾਡੇ ਸਰੋਤਿਆਂ ਨੂੰ ਇਸ ਬਾਰੇ ਜ਼ਰੂਰ ਦੱਸੋ
2: ਜੀ। ਮੈਂ ਬਹੁਤ ਡਿਟੇਲ ਵਿੱਚ ਤਾਂ ਸਾਇੰਟੀਫਿਕ ਟਰਮਸ ਯੂਜ਼ ਕਰਦੇ ਹੋਏ ਨਹੀਂ ਦੱਸਾਂਗਾ, ਮੈਂ ਮੋਟਾ ਮੋਟਾ ਉੱਪਰ ਉੱਪਰ ਦੱਸਾਂਗਾ ਕਿ ਆਪਣੇ ਕੋਲ ਲੇਟੈਸਟ ਟੈਕਨੀਕਸ ਕਿਆ ਕਿਆ ਅਵੇਲੇਬਲ ਹੈ। ਅਗਰ ਆਪਾਂ ਚਿੱਟੇ ਮੋਤੀ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਆਪਣੇ ਕੋਲ ਫੇਕੋ ਮਸ਼ੀਨ ਹੈ, ਅੱਜ ਦੇ ਟਾਈਮ 'ਤੇ ਆਪਾਂ ਨੂੰ ਹੱਥ ਨਾਲ ਜੋ ਮੈਨੂਅਲ ਸਰਜਰੀ ਹੁੰਦੀ ਹੈ ਉਹ ਕਰਨ ਦੀ ਲੋੜ ਨਹੀਂ ਪੈਂਦੀ। ਬਹੁਤ ਆਧੁਨਿਕ ਮਸ਼ੀਨਾਂ ਨੇ ਜਿਨ੍ਹਾਂ ਨਾਲ ਕਿ ਆਪਾਂ ਬਿਨਾਂ ਟੀਕੇ ਤੋਂ, ਬਿਨਾਂ ਟਾਂਕੇ ਤੋਂ, ਬਿਨਾਂ ਦਰਦ ਤੋਂ ਪੇਸ਼ੈਂਟ ਦੀ 5 ਮਿੰਟ ਵਿੱਚ ਸਰਜਰੀ ਖਤਮ ਹੋ ਜਾਂਦੀ ਹੈ ਅਤੇ ਵਧੀਆ ਲੈਂਸ ਪਾ ਕੇ ਵਧੀਆ ਨਿਗਾਹ ਪੇਸ਼ੈਂਟ ਦੀ ਬਣ ਜਾਂਦੀ ਹੈ। ਕਾਲੇ ਮੋਤੀ ਦੀ ਅਗਰ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਕਾਫੀ ਤਰ੍ਹਾਂ ਦੇ ਨਵੇਂ ਇੰਪਲਾਂਟਸ ਆ ਰਹੇ ਨੇ ਜਿਹਨਾਂ ਕਿ ਪਾ ਕੇ ਪੇਸ਼ੈਂਟ ਨੂੰ ਬਾਅਦ ਵਿੱਚ ਆਈਡੋਪਸ ਵੀ ਪਾਉਣ ਦੀ ਲੋੜ ਨਹੀਂ ਪੈਂਦੀ
1: ਅਤੇ
2: ਉਹਦਾ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ, ਉਹਦੀ ਅੱਗੇ ਨਿਗਾਹ ਖਰਾਬ ਨਹੀਂ ਹੁੰਦੀ। ਅਗਰ ਆਪਾਂ ਬੱਚਿਆਂ ਵਿੱਚ ਗੱਲ ਕਰੀਏ ਕਿ ਜੋ ਮਾਇਓਪੀਆ ਦੀ ਕੰਡੀਸ਼ਨ ਹੈ ਉਸਦੇ ਵਿੱਚ ਲੇਟੈਸਟ ਟੈਕਨੀਕ ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਲੋਅ ਲੈਵਲ ਰੈੱਡ ਲਾਈਟ ਥੈਰੇਪੀ, ਹਜੇ ਸ਼ੋਅ ਚੱਲ ਰਹੀ ਹੈ, ਉਹ ਵੀ ਬਹੁਤ ਜਲਦੀ ਮਾਰਕੀਟ ਵਿੱਚ ਆਏਗੀ। ਇਸ ਤੋਂ ਇਲਾਵਾ ਮਾਇਓਪੀਆ ਕੰਟਰੋਲ ਗਲਾਸਿਸ ਹੈ, ਕੁਛ ਆਈਡੋਪਸ ਆਪਣੇ ਕੋਲ ਹੈ ਜਿਨ੍ਹਾਂ ਨਾਲ ਆਪਾਂ ਬੱਚਿਆਂ ਦੀ ਨਿਗਾਹ ਉੱਥੇ ਰੋਕ ਸਕਦੇ ਹਾਂ ਅਤੇ ਅੱਗੇ ਨੰਬਰ ਵਧਣ ਤੋਂ ਰੋਕ ਸਕਦੇ ਹਾਂ
1: ਜੀ। ਬਿਲਕੁਲ ਡਾਕਟਰ ਸਾਹਿਬ, ਅੱਖਾਂ ਦੀ ਬਿਮਾਰੀਆਂ 'ਚ ਜੇ ਆਪਾਂ ਗੱਲ ਕਰ ਰਹੇ ਸੀ ਤਾਂ ਕੁਝ ਅੱਖਾਂ ਦੇ ਪ੍ਰਭਾਵ ਟਰੋਮੈਟਿਕ ਵੀ ਹੁੰਦੇ ਨੇ, ਯਾਨੀ ਸੱਟਾਂ ਕਰਕੇ
2: ਜੀ।
1: ਤਾਂ ਅੱਖ ਦੀ ਸੱਟ ਦੇ ਵਿੱਚ ਕਿਹੜੇ ਕਿਹੜੇ ਇਲਾਜ ਸਾਡੇ ਕੋਲ ਮੌਜੂਦ ਹਨ?
2: ਦੇਖੋ, ਅੱਖ ਦੀ ਸੱਟ ਅਗਰ ਤਾਂ ਕੋਈ ਤਿੱਖੀ ਚੀਜ਼ ਨਾਲ ਹੁੰਦੀ ਹੈ ਜਿਸ ਨਾਲ ਕਿ ਅੱਖ ਖੁੱਲ ਜਾਂਦੀ ਹੈ, ਉਸਦੇ ਵਿੱਚ ਤਾਂ ਆਪਾਂ ਨੂੰ ਸਭ ਤੋਂ ਪਹਿਲਾਂ ਅੱਖ 'ਤੇ ਟਾਂਕੇ ਲੱਗਦੇ ਹਨ ਅਤੇ ਅਲਟਰਾਸਾਊਂਡ ਕਰਕੇ ਦੇਖਿਆ ਜਾਂਦਾ ਹੈ ਕਿ ਕਿਆ ਪਰਦਾ ਆਪਣੀ ਜਗ੍ਹਾ 'ਤੇ ਹੈ ਜਾਂ ਨਹੀਂ
1: ਜੀ।
2: ਅਗਰ ਪਰਦਾ ਆਪਣੀ ਜਗ੍ਹਾ 'ਤੇ ਹੈ ਫਿਰ ਤਾਂ ਆਪਾਂ ਉਸਨੂੰ ਲੈਂਸ ਪਾ ਕੇ, ਪੁਤਲੀ ਬਦਲ ਕੇ ਅਗਰ ਲੋੜ ਹੈ ਤਾਂ ਉਸਦੀ ਨਿਗਾਹ ਬਚਾਈ ਜਾ ਸਕਦੀ ਹੈ
1: ਜੀ।
2: ਲੇਕਿਨ ਅਗਰ ਉਸਦਾ ਪਰਦਾ ਉਖੜ ਜਾਂਦਾ ਹੈ ਫਿਰ ਨਿਗਾਹ ਦਾ ਬਹੁਤ ਅੱਛਾ ਪ੍ਰੋਗਨੋਸਿਸ ਨਹੀਂ ਹੈ। ਆਪਾਂ ਪਰਦੇ ਦੀ ਕੋਈ ਵੀ ਸੱਟ ਹੋਵੇ ਉਸਨੂੰ ਸਮਝਣ ਵਾਸਤੇ ਇੱਦਾਂ ਸਮਝ ਸਕਦੇ ਹਾਂ ਜਿਵੇਂ ਪਰਦਾ ਇੱਕ ਪੌਦੇ ਦੀ ਤਰ੍ਹਾਂ ਆਪਾਂ ਸਮਝ ਕੇ ਚੱਲੀਏ ਜੀ। ਪੌਦਾ ਆਪਣੀ ਨਿਊਟ੍ਰੀਸ਼ਨ ਜਿਹੜਾ ਹੈ ਨੀਚੇ ਜ਼ਮੀਨ ਤੋਂ ਲੈਂਦਾ ਹੈ, ਉਵੇਂ ਪਰਦਾ ਵੀ ਆਪਣੇ ਬੇਸ ਤੋਂ ਆਪਣਾ ਨਿਊਟ੍ਰੀਸ਼ਨ ਲੈਂਦਾ ਹੈ। ਅਗਰ ਪਰਦਾ ਜ਼ਿਆਦਾ ਟਾਈਮ ਲਈ ਉਖੜਿਆ ਰਹਿੰਦਾ ਹੈ ਤਾਂ ਫਿਰ ਉਸਨੂੰ ਨਿਊਟ੍ਰੀਸ਼ਨ ਨਾ ਮਿਲਣ ਕਰਕੇ ਪਰਦਾ ਕੰਮ ਕਰਨਾ ਬੰਦ ਕਰ ਦਿੰਦਾ ਹੈ
1: ਜੀ।
2: ਤਾਂ ਉਸਨੂੰ ਤੁਰੰਤ ਬਿਠਾ ਦੇਣ ਕਰ ਨਾਲ ਪਰਦੇ ਦੇ ਵੀ ਰਿਜ਼ਲਟਸ ਅੱਛੇ ਆ ਸਕਦੇ ਹਨ
1: ਜੀ। ਡਾਕਟਰ ਸਾਹਿਬ, ਜਾਂਦੇ ਹੋਏ ਸਾਡੇ ਸਰੋਤਿਆਂ ਨੂੰ ਕੋਈ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਉਹ ਇਹੋ ਜਿਹੇ ਤਰੀਕੇ ਦੱਸੋ ਜਿਸ ਨਾਲ ਉਹ ਆਪਣੀ ਅੱਖਾਂ ਦੀ ਸੰਭਾਲ ਕਰ ਸਕਣ
2: ਜੀ। ਕੁਛ ਡਾਇਟਰੀ ਮੋਡੀਫਿਕੇਸ਼ਨਸ ਹੁੰਦੇ ਹੈ ਕਿ ਜਿਵੇਂ ਕਿ ਆਪਾਂ ਪਹਿਲਾਂ ਵੀ ਦੱਸਿਆ ਕਿ ਹਰ ਤਰ੍ਹਾਂ ਦੇ ਰੰਗੀਨ ਸਬਜ਼ੀਆਂ ਆਪਾਂ ਨੂੰ ਆਪਣੀ ਡਾਇਟ ਵਿੱਚ ਇੰਕਲੂਡ ਕਰਨੀ ਚਾਹੀਦੀਆਂ ਹੈ
1: ਜੀ।
2: ਹਰ ਤਰ੍ਹਾਂ ਦੇ ਫਰੂਟਸ, ਦਿਨ 'ਚ 2 ਵਾਰ ਦੁੱਧ ਪੀਓ। ਜੋ ਲੋਕ ਐਗ ਅੰਡਾ ਲੈ ਲੈਂਦੇ ਨੇ ਉਹ ਬਹੁਤ ਅੱਛੀ ਚੀਜ਼ ਹੈ ਅੱਖਾਂ ਵਾਸਤੇ। ਇਸ ਤੋਂ ਇਲਾਵਾ ਸਰਦੀਆਂ ਵਿੱਚ ਓਮੇਗਾ 3 ਫੈਟੀ ਐਸਿਡਸ ਲਈ ਆਪਾਂ ਅਖਰੋਟ ਲੈ ਸਕਦੇ ਹਾਂ, ਬਦਾਮ ਲੈ ਸਕਦੇ ਹਾਂ, ਜਿਨ੍ਹਾਂ ਨਾਲ ਅੱਖਾਂ ਵਿੱਚ ਡਰਾਈਨੈਸ ਦੀ ਪ੍ਰੋਬਲਮ ਬਹੁਤ ਜ਼ਿਆਦਾ ਘੱਟ ਜਾਂਦੀ ਹੈ। ਇਸ ਤੋਂ ਇਲਾਵਾ ਅਗਰ ਆਪਾਂ ਜਦੋਂ ਵੀ ਬਾਹਰ ਜਾਈਏ ਤਾਂ ਅਗਰ 2-wheeler 'ਤੇ ਜਾ ਰਹੇ ਹਾਂ ਜਾਂ ਫਿਰ ਵੈਸੇ ਜਾ ਰਹੇ ਹਾਂ, ਪੈਦਲ ਜਾ ਰਹੇ ਹਾਂ, ਤਾਂ ਗੋਗਲਸ ਜ਼ਰੂਰ ਯੂਜ਼ ਕਰੋ। ਹਮੇਸ਼ਾ ਆਪਣੀ ਅੱਖਾਂ ਨੂੰ ਬਚਾ ਕੇ ਰੱਖੋ, ਸਿਰਫ ਡਸਟ ਵਗੈਰਾ ਤੋਂ ਹੀ ਨਹੀਂ, ਕੋਈ ਮੱਕੜੀ ਭੁੰਡੀ ਕੁਛ ਅੱਖ ਵਿੱਚ ਨਾ ਪਵੇ, ਇਸ ਚੀਜ਼ ਤੋਂ ਵੀ ਆਪਾਂ ਬਚਾ ਕੇ ਰੱਖਣਾ ਹੈ। ਐਂਡ ਸਨਲਾਈਟ ਤੋਂ ਪ੍ਰੀਵੈਂਸ਼ਨ ਵਾਸਤੇ ਵੀ ਆਪਾਂ ਡਾਰਕ ਗੋਗਲਸ, ਪੋਲਰਾਈਜ਼ਡ ਗਲਾਸ

0: ਹੁੰਦੇ ਆ ਉਹ ਯੂਜ਼ ਕਰ ਸਕਦੇ ਹਾਂ, ਜਾਂ ਫਿਰ ਕੈਪਸ ਹੁੰਦੀਆਂ ਆਪਣੇ, ਕਿਉਂਕਿ ਇਸ ਏਰੀਆ ਵਿੱਚ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ,
1: ਜੀ ਜੀ
0: ਤਾਂ ਆਪਾਂ ਨੂੰ ਸਨਲਾਈਟ ਤੋਂ ਵੀ ਪ੍ਰੋਟੈਕਸ਼ਨ ਜ਼ਰੂਰ ਰੱਖਣੀ ਚਾਹੀਦੀ ਹੈ।
1: ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਸੀਂ ਅੱਜ ਆਕਾਸ਼ਵਾਣੀ ਬਠਿੰਡਾ ਦੇ ਵਿਹੜੇ ਵਿੱਚ ਆਏ।
0: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ।
1: ਇਸ ਦੇ ਨਾਲ ਹੀ ਮੈਨੂੰ ਆਕਾਂਕਸ਼ਾ ਨੂੰ ਅੱਜ ਦਾ ਪ੍ਰੋਗਰਾਮ ਸਿਹਤ ਸੰਭਾਲ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਨਮਸਕਾਰ।
2: ਪ੍ਰੋਗਰਾਮ ਘਰ ਪਰਿਵਾਰ 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।
3: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਰਿਕਾਂ ਨੂੰ ਹਰ ਘਰ ਤਿਰੰਗਾ ਮੁਹਿੰਮ ਵਿੱਚ ਉਤਸ਼ਾਹ ਨਾਲ ਹਿੱਸਾ ਲੈਣ ਤੇ ਇੱਕ ਵਿਕਸਿਤ ਭਾਰਤ ਦੇ ਨਿਰਮਾਣ 'ਚ ਯੋਗਦਾਨ ਪਾਉਣ ਲਈ ਆਪਣੇ ਸਮੂਹਿਕ ਸੰਕਲਪ ਨੂੰ ਨਵਿਆਉਣ ਦੀ ਅਪੀਲ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਤਿਰੰਗਾ ਸਾਡਾ ਮਾਣ ਹੈ ਤੇ ਦੇਸ਼ ਲਈ ਆਪਣਾ ਸਰਵੋਤਮ ਯੋਗਦਾਨ ਪਾਉਣ ਲਈ ਪ੍ਰੇਰਣਾ ਦਾ ਇੱਕ ਨਿਰੰਤਰ ਸਰੋਤ ਹੈ। ਪ੍ਰਧਾਨ ਮੰਤਰੀ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਕਿ ਇਸ ਸਾਲ ਦੀ ਮੁਹਿੰਮ ਵੰਦੇ ਮਾਤਰਮ ਨੂੰ ਸਮਰਪਿਤ ਹੈ, ਖਾਸ ਕਰਕੇ ਜਦੋਂ ਅਸੀਂ ਇਸ ਦੀ 150ਵੀਂ ਵਰ੍ਹੇਗੰਢ ਮਨਾ ਰਹੇ ਹਾਂ। ਸੱਭਿਆਚਾਰ ਮੰਤਰਾਲੇ ਨੇ ਕਿਹਾ ਕਿ ਇਸ ਸਾਲ ਦੀ ਹਰ ਘਰ ਤਿਰੰਗਾ ਮੁਹਿੰਮ ਤਿਰੰਗਾ ਯਾਤਰਾਵਾਂ, ਤਿਰੰਗਾ ਰੈਲੀਆਂ, ਤਿਰੰਗਾ ਸੰਗੀਤ ਸਮਾਰੋਹ ਤੇ ਵੰਦੇ ਮਾਤਰਮ ਦੇ ਸਮੂਹਿਕ ਗਾਇਨ ਰਾਹੀਂ ਦੇਸ਼ ਭਗਤੀ ਦੀ ਭਾਵਨਾ ਨੂੰ ਦੇਸ਼ ਭਰ ਦੀਆਂ ਗਲੀਆਂ ਤੇ ਘਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੇਗੀ। ਮੰਤਰਾਲੇ ਨੇ ਕਿਹਾ ਕਿ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਨਾਗਰਿਕਾਂ ਨੂੰ ਆਜ਼ਾਦੀ ਦਿਵਸ ਦੇ ਜਸ਼ਨਾਂ ਦੇ ਹਿੱਸੇ ਵਜੋਂ ਰਾਸ਼ਟਰੀ ਗੀਤ ਦਾ ਉਤਸ਼ਾਹ ਮਨਾਉਣ ਦਾ ਵੀ ਮੌਕਾ ਦੇਵੇਗੀ। ਇਸ ਦਾ ਉਦੇਸ਼ ਦੁਨੀਆਂ ਭਰ 'ਚ ਰਹਿੰਦੇ ਪ੍ਰਵਾਸੀ ਭਾਰਤੀਆਂ ਨੂੰ ਤਿਰੰਗੇ ਦੇ ਵਿਸ਼ਵ ਵਿਆਪੀ ਉਤਸ਼ਾਹ 'ਚ ਇਕਜੁੱਟ ਕਰਨਾ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਨਵੀਂ ਦਿੱਲੀ ਵਿਖੇ ਆਪਣੀ ਰਿਹਾਇਸ਼ ਤੇ 2026 ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂਆਂ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨਾਲ ਗੱਲਬਾਤ ਦੌਰਾਨ ਤਮਗਾ ਜੇਤੂਆਂ ਨੇ ਖੇਡਾਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਸਾਰੇ ਖਿਡਾਰੀਆਂ ਨੇ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਨਾਲ ਦੇਸ਼ ਨੂੰ ਮਾਣ ਦਵਾਇਆ ਤੇ ਉਹਨਾਂ ਦੀ ਸਫਲਤਾ ਬਹੁਤ ਸਾਰੇ ਨੌਜਵਾਨਾਂ ਨੂੰ ਪ੍ਰੇਰਿਤ ਕਰਦੀ ਰਹੇਗੀ। ਇੱਕ ਵੀਡੀਓ ਸੰਦੇਸ਼ ਸਾਂਝਾ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਜੋ ਖੇਡਣਗੇ ਉਹ ਅੱਗੇ ਵਧਣਗੇ, ਉਹਨਾਂ ਨਾਗਰਿਕਾਂ ਨੂੰ ਹਮੇਸ਼ਾ ਭਾਰਤ ਦਾ ਉਤਸ਼ਾਹ ਵਧਾਉਣ ਦੀ ਅਪੀਲ ਕੀਤੀ।
4: आपके इस अचीवमेंट को सिर्फ आपका अचीवमेंट मानता हूं ऐसा नहीं है, ये आपका विजय आने वाली पीढ़ियों के लिए बहुत बड़ी प्रेरणा बन जाता है। अगर आप लोग खेलो इंडिया की प्रतिष्ठा बढ़ाते हैं, और प्रतिष्ठा सिर्फ वहां जाकर के रिबन काटने से नहीं होगी, आप वैसे ही खेलेंगे जैसे एक छोटा खिलाड़ी खेलता है, ये बहुत बड़ा कॉन्ट्रीब्यूशन करेगा, क्योंकि अभी तो हमें बहुत आगे जाना है।
3: ਭਾਰਤ 23 ਜੁਲਾਈ ਤੋਂ 2 ਅਗਸਤ ਤੱਕ ਸਕਾਟਲੈਂਡ ਦੇ ਗਲਾਸਗੋ 'ਚ ਹੋਈਆਂ ਖੇਡਾਂ 'ਚ ਤਮਗਾ ਸੂਚੀ ਵਿੱਚ 4th ਸਥਾਨ ਤੇ ਰਿਹਾ। ਭਾਰਤੀ ਖਿਡਾਰੀਆਂ ਨੇ ਵੱਖ ਵੱਖ ਖੇਡਾਂ ਵਿੱਚ ਕੁੱਲ 39 ਤਮਗੇ ਜਿੱਤੇ, ਜਿਨ੍ਹਾਂ ਵਿੱਚ ਸੋਨੇ ਦੇ 13, ਚਾਂਦੀ ਦੇ 17 ਤੇ ਕਾਂਸੀ ਦੇ 9 ਤਮਗੇ ਸ਼ਾਮਲ ਨੇ। ਪੇਟ ਤੇ ਕੀੜਿਆਂ ਤੋਂ ਮੁਕਤੀ ਬਾਰੇ ਰਾਸ਼ਟਰੀ ਦਿਵਸ ਅੱਜ ਮਨਾਇਆ ਜਾ ਰਿਹਾ। ਇਸ ਦਾ ਸੂਬਾ ਪੱਧਰੀ ਸਮਾਗਮ ਮੋਹਾਲੀ ਸਥਿਤ ਸਰਕਾਰੀ ਸਕੂਲ ਵਿਖੇ ਹੋਇਆ। ਇਸ ਮੌਕੇ ਸੂਬੇ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਬੱਚਿਆਂ ਨੂੰ ਅਲਬੰਡਾਜ਼ੋਲ ਦੀ ਗੋਲੀ ਖਵਾਉਣ ਮਗਰੋਂ ਇਸ ਸੂਬਾ ਪੱਧਰੀ ਮੁਹਿੰਮ ਦੀ ਸ਼ੁਰੂਆਤ ਕੀਤੀ। ਆਪਣੇ ਸੰਬੋਧਨ 'ਚ ਉਹਨਾਂ ਕਿਹਾ ਕਿ ਇੱਕ ਸਿਹਤਮੰਦ ਸਰੀਰ ਨਾਲ ਸਭ ਕੁਝ ਹਾਸਲ ਕੀਤਾ ਜਾ ਸਕਦਾ ਹੈ। ਅੱਜ ਸਮੁੱਚੇ ਪੰਜਾਬ 'ਚ 19 ਸਾਲ ਤੱਕ ਦੇ ਕੋਈ 71 ਲੱਖ ਬੱਚਿਆਂ ਨੂੰ ਇਹ ਗੋਲੀ ਮੁਫ਼ਤ ਖਵਾਈ ਜਾ ਰਹੀ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਆਂਗਨਵਾੜੀ ਕੇਂਦਰਾਂ ਵਿੱਚ ਵੀ ਇਹ ਗੋਲੀ ਦਿੱਤੀ ਜਾ ਰਹੀ ਹੈ। ਉਹਨਾਂ 17 ਅਗਸਤ ਨੂੰ ਮੁੜ ਤੋਂ ਇਹ ਗੋਲੀ ਖਵਾਉਣ ਦੀ ਅਪੀਲ ਕੀਤੀ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਇੱਕ ਸਕਿੱਟ ਪੇਸ਼ ਕੀਤੀ, ਜਿਸ ਦਾ ਮਕਸਦ ਪੇਟ ਦੇ ਕੀੜਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਤੇ ਸਾਫ਼ ਸਫਾਈ ਦਾ ਧਿਆਨ ਰੱਖਣਾ ਸੀ। ਇਸ ਮੌਕੇ ਬੱਚਿਆਂ, ਉਹਨਾਂ ਦੇ ਅਧਿਆਪਕਾਂ ਤੇ ਆਏ ਲੋਕਾਂ ਨੂੰ ਸਾਫ਼ ਸਫਾਈ ਬਾਰੇ ਵੀ ਸਹੁੰ ਚੁਕਾਈ ਗਈ। ਸਿਹਤ ਮੰਤਰੀ ਵੱਲੋਂ ਲੋਕਾਂ ਨੂੰ ਕੀੜੇ ਮੁਕਤ ਹੋਣ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਅਤੇ ਅਨੀਮੀਆ ਦੇ ਕਾਰਨਾਂ ਬਾਰੇ ਇੱਕ ਪੋਸਟਰ ਵੀ ਜਾਰੀ ਕੀਤਾ ਗਿਆ। ਮਲੇਸ਼ੀਆ ਤੋਂ ਪੇਨਾਂਗ ਦੇ ਉਪ ਮੁੱਖ ਮੰਤਰੀ ਜਗਦੀਪ ਸਿੰਘ ਦਿਓ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਮਲੇਸ਼ੀਆ ਦੇ ਵਫਦ ਨੇ ਬੀਤੇ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਕਛ ਨਾਲ ਮੁਲਾਕਾਤ ਕੀਤੀ। ਵਫਦ ਨੇ ਵਿਸ਼ਵ ਸਿੱਖ ਭਾਈਚਾਰੇ, ਸਿੱਖ ਵਿਰਾਸਤ, ਧਾਰਮਿਕ ਸੰਸਥਾਵਾਂ ਤੇ ਮਲੇਸ਼ੀਆ 'ਚ ਵਸਦੇ ਸਿੱਖਾਂ ਤੇ ਪੰਜਾਬ ਦੀਆਂ ਇਤਿਹਾਸਕ ਸਿੱਖ ਸੰਸਥਾਵਾਂ ਦਰਮਿਆਨ ਸੱਭਿਆਚਾਰਕ ਤੇ ਅਧਿਆਤਮਿਕ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਮਹੱਤਤਾ ਸੰਬੰਧੀ ਵਿਚਾਰ ਚਰਚਾ ਕੀਤੀ। ਸ੍ਰੀ ਦਿਓ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਪ੍ਰਤੀ ਡੂੰਘਾ ਸਤਿਕਾਰ ਪ੍ਰਗਟ ਕਰਦਿਆਂ ਸਿੱਖ ਧਰਮ ਤੇ ਸਿੱਖ ਕਦਰਾਂ ਕੀਮਤਾਂ ਦੇ ਵਿਸ਼ਵ ਪੱਧਰ ਤੇ ਪ੍ਰਚਾਰ ਤੇ ਸੰਭਾਲ ਲਈ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਛ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਜਗਦੀਪ ਸਿੰਘ ਦਿਓ ਅੱਜ ਪੰਜਾਬ ਵਿਧਾਨ ਸਭਾ 'ਚ ਇਸ ਦੀ ਕਾਰਵਾਈ ਦੇਖਣ ਲਈ ਮੌਜੂਦ ਨੇ। ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਜਲੰਧਰ ਕਾਊਂਟਰ ਇੰਟੈਲੀਜੈਂਸ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਿਸ ਨਾਲ ਇੱਕ ਸਾਂਝੇ ਆਪਰੇਸ਼ਨ ਵਿੱਚ ਮੁੱਖ ਸੰਚਾਲਕ ਨੂੰ ਗ੍ਰਿਫਤਾਰ ਕਰਕੇ ਵਿਦੇਸ਼ੀ ਅਧਾਰਤ ਹੈਂਡਲਾਂ ਵੱਲੋਂ ਚਲਾਏ ਜਾ ਰਹੇ ISI ਪ੍ਰਯੋਜਿਤ ਬੱਬਰ ਖਾਲਸਾ ਇੰਟਰਨੈਸ਼ਨਲ ਦਹਿਸ਼ਤਗਰਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਦੱਸਿਆ ਕਿ ਪੁਲਿਸ ਨੇ ਇਹਨਾਂ ਕੋਲੋਂ ਇੱਕ

0: ਤੇ ਲਓ ਜੀ 0154-2240-331 ਨੰਬਰ ਡਾਇਲ ਹੋ ਗਿਆ ਹੈ ਤੇ ਜੁੜ ਗਏ ਨੇ ਪ੍ਰੋਗਰਾਮ ਦੇ ਪਹਿਲੇ ਸਰੋਤਾ ਸਾਡੇ ਨਾਲ। ਹੈਲੋ,
1: ਹੈਲੋ,
0: ਹਾਂਜੀ ਨਮਸਕਾਰ ਜੀ।
1: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਕੁਲਦੀਪ ਸਿੰਘ ਬੋਲਦਾ ਜੀ, ਪਿੰਡ ਤੋਂਗਾਲੀ ਤੋਂ ਜੀ।
0: ਕੁਲਦੀਪ ਸਿੰਘ ਜੀ,
1: ਹਾਂਜੀ
0: ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਕਿਸ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਰਾਜਾ ਹਿੰਦੁਸਤਾਨੀ ਫਿਲਮ ਦਾ ਜੀ।
0: ਗੀਤ ਦੇ ਬੋਲ ਸਰ।
1: ਆਹ ਜਿਹੜਾ ਪਰਦੇਸੀ ਪਰਦੇਸੀ ਗਾਣਾ ਜੀ।
0: ਪਰਦੇਸੀ, ਠੀਕ ਹੈ ਜੀ, ਤੁਹਾਡੀ ਫਰਮਾਇਸ਼ ਪੂਰੀ ਕਰ ਰਹੇ ਹਾਂ, ਸੁਣੋ ਆਪਣੀ ਰੇਡੀਓ ਸੈੱਟ ਤੇ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ।
1: ਧੰਨਵਾਦ ਤੁਹਾਡਾ ਜੀ।

0: ਚੇਹਨੇ ਰੇ ਨਹੀਂ ਸਲਾਮਤੀ ਐ ਦੋਸਤੋ।
1: ਆਕਾਸ਼ਵਾਨੀ FM ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 10 ਅਗਸਤ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸਭਿਆਚਾਰ ਦੇ ਤਹਿਤ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ
0: ਸ਼ੇਰ ਮੁਹੰਮਦ ਖਾਨ ਦਾ ਵਤਨੀ ਰੋਹੀ ਦਾ ਸ਼ਹਿਰੀਆ ਕੇਸੂ, ਸਭ ਦੇ ਮਨਾਂ ਨੂੰ ਮੋਹਣ ਵਾਲਾ ਡਾਕਟਰ ਦੀਪਕ ਮਨਮੋਹਨ ਸਿੰਘ।

0: प्रोग्राम दे वाचक ते निर्माता निर्देशक बलजीत शर्मा, संपादन ममता अरोड़ा। ता फिर सुनना ना भुलना, मिति 10 अगस्त, दिन सोमवार, शाम 5 बजे, प्रोग्राम अपना विरसा अपना सभ्याचार।
1: प्रोग्राम चल रहा है टेलीफोन मिलाओ जी, ते अगले श्रोता साढ़े नाल जुड़े ने, कर दे इन्हां नाल गल। हैलो।
2: हैलो, सत श्री अकाल मैम।
1: सत श्री अकाल जी, कौन गल कर रहे हो तुसी?
2: हरप्रीत कौर जी।
1: हरप्रीत जी, केड़े पिंड तो?
2: ਚਰਾਰਸਰ ਤੋਂ।
1: ਠੀਕ ਹੈ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੇ ਹਰਪ੍ਰੀਤ ਜੀ, ਅੱਜ ਕਿਹੜਾ ਗੀਤ ਸੁਣਨਾ ਚਾਹੋਗੇ ਤੁਸੀਂ?
2: ਮੁਕੱਦਰ ਕਾ ਸਿਕੰਦਰ ਫਿਲਮ ਤੋਂ।
1: ਗੀਤ ਦੇ ਬੋਲ ਦੱਸ ਦੋ।
2: ਰੋਤੇ ਹੋਏ ਆਤੇ ਹੈ ਸਰੀ, ਹੱਸਤਾ ਹੁਆ ਜੋ ਜਾਏਗਾ।
1: ਠੀਕ ਹੈ ਜੀ, ਤੁਹਾਡੀ ਪਸੰਦ ਦਾ ਗੀਤ ਸੁਣਾ ਰਹੇ ਹਾਂ। ਤੇ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ।
2: ਧੰਨਵਾਦ।

0: ਲਓ ਜੀ, ਫੋਨ ਦੀ ਘੰਟੀ ਵੱਜ ਗਈ ਹੈ ਤੇ ਦੇਖਦੇ ਹਾਂ ਕਿ ਅਗਲੇ ਕਾਲਰ ਸਾਡੇ ਨਾਲ ਕੌਣ ਤੇ ਕਿੱਥੋਂ ਜੁੜੇ ਨੇ। ਹੈਲੋ।
1: ਹਾਂ ਬੀਬਾ ਜੀ, ਸਤਿ ਸ੍ਰੀ ਅਕਾਲ ਭਾਈ।
0: ਸਤਿ ਸ੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਮੈਂ ਜਥੇਦਾਰ ਬਾਬਾ ਪਿਆਰਾ ਸਿੰਘ ਪਿੰਡ ਕੋਟ ਸ਼ਮੀਰ ਤੋਂ ਬੋਲਦਾ ਭਾਈ। ਮੇਰਾ ਤਾਂ ਬੜੀ ਖੁਸ਼ੀ ਹੋਈ ਆ, 4-5 ਮਹੀਨਿਆਂ ਤੋਂ ਹਲੋ ਫਰਮਾਇਸ਼ ਦੇ ਵਿੱਚ ਹੁਣ ਲੱਗ ਰਿਹਾ, ਬਹੁਤ ਖੁਸ਼ੀ ਦੀ ਗੱਲ ਹੈ। ਤੁਹਾਡਾ ਧੰਨਵਾਦ ਕਰਦੇ ਆ ਭਾਈ
0: ਜੀ, ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੇ ਅੱਜ ਤੁਸੀਂ ਗੀਤ ਕਿਹੜਾ ਸੁਣਨਾ ਚਾਹੋਗੇ?
1: ਅੱਜ ਭਾਈ ਤੁਸੀਂ ਗੀਤ ਸੁਣਾ ਦੇ, 14ਵੀਂ ਕਾ ਚਾਂਦ ਮੁਹੰਮਦ ਰਫੀ ਸਾਹਿਬ ਦਾ ਗਾਇਆ ਹੋਇਆ ਤੇ ਆਪਣਾ ਫਿਲਮ ਵੀ 14ਵੀਂ ਕਾ ਚਾਂਦ ਹੈ। ਬਹੁਤ ਵਧੀਆ, ਖੁਸ਼ੀ ਹੋਈ ਹੈ ਭਾਈ। ਅੱਜ ਬਹੁਤ ਚਿਰ ਤੋਂ ਫੋਨ ਲੱਗਿਆ, ਬਹੁਤ ਬਹੁਤ ਤੁਹਾਡਾ ਧੰਨਵਾਦ, ਸ਼ੁਕਰੀਆ। ਤੇ ਸਾਡਾ ਗਾਣਾ ਪੂਰਾ ਸੁਣਾ ਦਿਓ ਭਾਈ।
0: ਠੀਕ ਹੈ ਜੀ, ਜ਼ਰੂਰ ਸੁਣਾਵਾਂਗੇ। ਤੇ ਤੁਸੀਂ ਕਾਲ ਕੀਤੀ ਪ੍ਰੋਗਰਾਮ ਦੇ ਵਿੱਚ, ਬਹੁਤ ਬਹੁਤ ਧੰਨਵਾਦ ਜੀ।
1: ਬਹੁਤ ਬਹੁਤ ਧੰਨਵਾਦ ਬੇਟਾ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ
0: ਜੀ।

0: ਪ੍ਰੋਗਰਾਮ ਦੇ ਵਿੱਚ ਅਗਲੇ ਸਰੋਤਾ ਸਾਡੇ ਨਾਲ ਜੁੜੇ ਨੇ, ਕਰਦੇ ਇਹਨਾਂ ਨਾਲ ਗੱਲ। ਹੈਲੋ
1: ਮੈਡਮ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਮੈਡਮ ਮੇਜਰ ਸਿੰਘ ਬੋਲਦਾ ਜੀ, ਪਿੰਡ ਬਲਾਰ ਬਿੰਦੂ ਤੋਂ ਜੀ।
0: ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਧੰਨਵਾਦ ਜੀ।
0: ਤੇ ਅੱਜ ਕਿਸ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਤੁਸੀਂ?
1: ਮੈਡਮ ਅੱਜ ਗੀਤ ਸੁਣਾ ਦੇ, ਸੁਹਾਗ ਫਿਲਮ ਦਾ ਜੀ, ਤੇਰੀ ਰੱਬ ਨੇ ਬਣਾਤੀ ਜੋੜੀ।
0: ਸੁਹਾਗ ਫਿਲਮ ਦਾ?
1: ਹਾਂਜੀ
0: ਹਾਂਜੀ, ਜ਼ਰੂਰ ਜੀ। ਤੇ ਪ੍ਰੋਗਰਾਮ ਦਾ ਹਿੱਸਾ ਬਣਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ।
1: ਧੰਨਵਾਦ
0: ਜੀ।

0: ਪ੍ਰੋਗਰਾਮ ਚੱਲ ਰਿਹਾ ਹੈ ਟੈਲੀਫੋਨ ਮਿਲਾਓ ਜੀ, ਤੇ 01 ਨੰਬਰ ਡਾਇਲ ਕਰਕੇ ਸਾਡੇ ਨਾਲ ਅਗਲੇ ਸਰੋਤਾ ਜੁੜੇ ਨੇ, ਜਾਣਦੇ ਇਹਨਾਂ ਦੀ ਫਰਮਾਇਸ਼। ਹੈਲੋ।
1: ਹੈਲੋ ਬੇਟਾ ਜੀ, ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਭਾਈ।
0: ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਮੈਂ ਭਾਈ ਪਿੰਡ ਮੌੜ ਖੁਰਦ, ਬਲਾਕੀ ਪੱਤੀ, ਪਿੰਡ ਮੌੜ ਖੁਰਦ, ਜ਼ਿਲ੍ਹਾ ਬਠਿੰਡਾ ਤੋਂ ਬੋਲਦਾ ਭਾਈ
0: ਜੀ। ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਧੰਨਵਾਦ ਭਾਈ, ਧੰਨਵਾਦ ਭਾਈ। ਬਾਬਾ ਨਾਨਕ ਤੁਹਾਨੂੰ ਚੜ੍ਹਦੀ ਕਲਾ ਚ ਰੱਖਿਆ, ਤੁਹਾਡੇ ਪ੍ਰੋਗਰਾਮ ਭਾਈ ਬਹੁਤ ਵਧੀਆ ਹੁੰਦੇ ਆ, ਜਿਹੜੇ ਨਵੇਂ ਵੀਰ ਭੈਣ ਧੀਆਂ ਆਈਆਂ ਭਾਈ ਬਹੁਤ ਵਧੀਆ ਪ੍ਰੋਗਰਾਮ ਕਰਦੇ ਬੇਟਾ ਤੁਸੀਂ
0: ਜੀ। ਧੰਨਵਾਦ ਜੀ। ਤੇ ਅੱਜ ਕਿਸ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਗੀਤ ਬੇਟਾ ਪੁਰਾਣੀ ਫਿਲਮ ਆ ਪਗਲਾ, ਏ ਜੇ ਮੈਂ ਭੁੱਲ ਗਿਆ ਬੇਟਾ, ਤੇ ਉਹਦੇ ਵਿੱਚ ਗੀਤ ਆ, ਹਾਂਜੀ ਬੇਟਾ ਇਹ ਸੁਣਾ ਦੋ ਬੁੱਤ, ਪੁਰਾਣਾ ਗੀਤ ਆ,
0: ਹਾਂਜੀ ਇਸ ਫਿਲਮ ਚੋ।
1: ਹਾਂਜੀ
0: ਸੁਣਾ ਰਹੇ ਹਾਂ ਜੀ ਤੁਹਾਡੀ ਫਰਮਾਇਸ਼, ਤੇ ਪ੍ਰੋਗਰਾਮ ਵਿੱਚ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ।
1: ਠੀਕ ਆ ਬੇਟਾ, ਜਿਉਂਦੇ ਰਹੋ, ਬਾਬਾ ਨਾਨਕ ਚੜ੍ਹਦੀ ਕਲਾ ਰੱਖੇ ਬਾਈ, ਸਤਿ ਸ੍ਰੀ ਅਕਾਲ ਬੇਟਾ, ਸਤਿ ਸ੍ਰੀ ਅਕਾਲ ਜੀ।

0: ਪ੍ਰੋਗਰਾਮ ਦੇ ਵਿੱਚ ਅਗਲੇ ਸਰੋਤਾ ਸਾਡੇ ਨਾਲ ਜੁੜੇ ਨੇ, ਜਾਣਦੇ ਇਹਨਾਂ ਦੀ ਫਰਮਾਇਸ਼। ਹੈਲੋ,
1: ਹਾਂਜੀ ਸਤਿ ਸ੍ਰੀ ਅਕਾਲ ਜੀ ਭੈਣ ਜੀ।
0: ਹਾਂਜੀ ਸਤਿ ਸ੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਕਾਲਾ ਸਿੰਘ ਜੀ ਕਰਦੇ ਆ ਜੀ, ਉਧਮ ਸਿੰਘ 25 ਨੰਬਰ ਤੋਂ।
0: ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਹਾਂਜੀ,
0: ਤੇ ਕਿਹੜਾ ਗੀਤ ਸੁਣੋਗੇ ਅੱਜ?
1: ਮਰਦ ਟਾਂਗੇ ਵਾਲਾ ਜੀ, ਜਾਓ ਸੁਣਾ ਦੋ।
0: ਸਰ ਪਹਿਲਾਂ ਤੁਸੀਂ ਕੋਈ ਮਤਲਬ ਹੋਰ ਗੀਤ ਕਹਿ ਰਹੇ ਸੀ?
1: ਉਹ ਤਾਂ ਗੰਗਾ ਜਮਨਾ ਸਰਸਵਤੀ ਕਹਿ ਰਹੀ।
0: ਹਾਂਜੀ, ਤੇ
1: ਹਾਂਜੀ ਉਹ ਸੁਣਾ ਰਹੇ।
0: ਹਾਂਜੀ ਉਸ ਫਿਲਮ ਚੋਂ ਸੁਣਾ ਰਹੇ ਹਾਂ। ਤੇ ਪ੍ਰੋਗਰਾਮ ਵਿੱਚ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ।
1: ਠੀਕ ਹੈ ਜੀ, ਧੰਨਵਾਦ ਤੁਹਾਡਾ ਸਾਰੇ ਸਟਾਫ ਨੂੰ
0: ਜੀ।

0: ਪ੍ਰੋਗਰਾਮ ਚੱਲ ਰਿਹਾ ਹੈ ਟੈਲੀਫੋਨ ਮਿਲਾਓ ਜੀ, ਤੇ ਪ੍ਰੋਗਰਾਮ ਦੇ ਅਖੀਰਲੇ ਕਾਲਰ ਸਾਡੇ ਨਾਲ ਜੁੜੇ ਨੇ, ਜਾਣਦੇ ਇਹਨਾਂ ਦੀ ਫਰਮਾਇਸ਼। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਮੈਂ ਜੀ ਪਿੰਡ ਗੁਰੂ ਸਰ ਸੈਣਿਆਂ ਦੇ ਗੁਰੂ ਨਾਨਕ।

0: ਬੋਲਦਾ
1: ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ।
0: ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ।
1: ਜੀ ਤੇ ਅੱਜ ਕਿਹੜਾ ਗੀਤ ਸੁਣੋਗੇ ਤੁਸੀਂ?
0: ਗੀਤ ਹੈ ਜੀ ਅਜੀਤ ਫਿਲਮ ਹੈ ਸੰਨੀ ਦਿਓਲ ਦੀ,
1: ਹਾਂਜੀ
0: ਧਰਤੀ ਤੇ ਚਾਹੇ ਜਹਾਂ ਵੀ ਰਹੇਗੇ ਉਹ ਗੀਤ ਹੈ।
1: ਜੀ ਤੁਹਾਡੀ ਫਰਮਾਇਸ਼ ਪੂਰੀ ਕਰ ਰਹੇ ਹਾਂ, ਸੁਣੋ ਆਪਣੇ ਰੇਡੀਓ ਸੈੱਟ ਤੇ ਪ੍ਰੋਗਰਾਮ ਵਿੱਚ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ।
0: ਬਹੁਤ ਬਹੁਤ ਧੰਨਵਾਦ ਤੁਹਾਡਾ
1: ਜੀ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ। ਅਤੇ ਹੁਣ ਮੈਨੂੰ ਅਮਨਦੀਪ ਕੌਰ ਨੂੰ ਪ੍ਰੋਗਰਾਮ ਸਮਾਪਤ ਕਰਨ ਦੀ ਦਿਓ ਆਗਿਆ। ਨਮਸਕਾਰ। ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦਾ। FM ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ 'ਤੇ ਸਮਾਂ ਹੋਇਆ ਹੈ 1:59:25। ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 2:15 'ਤੇ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ। ਦੁਪਹਿਰ ਸਮਾਚਾਰ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

0: 30 ਮਿੰਟ ਤੇ 23 ਸਕਿੰਟ ਤੇ ਹੁਣ ਵੇਲਾ ਹੈ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ।
1: ਸੁਰੀਲੀ ਦੁਪਹਿਰ
0: ਪ੍ਰੋਗਰਾਮ ਸੁਰੀਲੀ ਦੁਪਹਿਰ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਅਮਨਦੀਪ ਕੌਰ ਵੱਲੋਂ ਪਿਆਰ ਭਰੀ ਨਮਸਕਾਰ। ਸਰੋਤਿਓ, ਤੁਹਾਡੇ ਖੱਤ ਤੇ ਤੁਹਾਡੇ ਵਟਸਐਪ ਸੁਨੇਹੇ ਸਾਡੇ ਪ੍ਰੋਗਰਾਮ ਦੀ ਰੌਣਕ ਨੇ ਤੇ ਸਾਨੂੰ ਬੇਸਬਰੀ ਨਾਲ ਉਡੀਕ ਰਹਿੰਦੀ ਹੈ ਤੁਹਾਡੇ ਖਤਾਂ ਤੇ ਵਟਸਐਪ ਸੁਨੇਹਿਆਂ ਦੀ। ਤੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਤੁਸੀਂ ਸਾਨੂੰ ਖਤ ਲਿਖਣੇ ਨੇ ਤੇ ਵਟਸਐਪ ਸੁਨੇਹੇ ਭੇਜਣੇ ਨੇ 77 173 73 146 ਨੰਬਰ ਤੇ। ਨੰਬਰ ਇੱਕ ਵਾਰੀ ਫਿਰ ਨੋਟ ਕਰ ਲਓ, 77 173 73 146 ਨੰਬਰ ਤੇ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਗੀਤ ਦੇ ਨਾਲ।

0: ਕੋਈ ਸਿਰ ਨਾਵਾਂ ਨਹੀਂ ਸਵੇਰੇ ਚੰਡੀਗੜ੍ਹ ਤੇ ਅੱਥ ਨੇ ਪਟਿਆਲੇ ਪਤਾ ਨਹੀਂ ਕਦੋਂ ਪਤਾ ਨਹੀਂ ਕਿਹੜੇ ਸ਼ਹਿਰੋਂ ਉਸ ਨੇ ਸੂਰਜ ਵਾਂਗ ਉੱਗ ਪੈਣਾ ਏ ਉਸਦਾ ਅਹਿਸਾਸ ਚਿਰਾਗਾਂ ਵਾਂਗੂ ਬੁਝੇ ਦੋਸਤਾਂ ਨੂੰ ਲੱਟ ਲੱਟ ਬਲਣ ਲਾ ਦਿੰਦਾ ਏ ਉਸਦੀ ਦੋਸਤੀ ਚ ਹਨੇਰੇ ਨਹੀਂ ਸਲਾਮਤੀ ਹੈ ਦੋਸਤੋ।
1: ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 10 ਅਗਸਤ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸਭਿਆਚਾਰ ਦੇ ਤਹਿਤ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ
0: ਸ਼ੇਰ ਮੁਹੰਮਦ ਖਾਨ ਦਾ ਵਤਨੀ ਰੋਹੀ ਦਾ ਸ਼ਹਿਰੀਆ ਕੇਸੂ ਸਭ ਦੇ ਮਨਾਂ ਨੂੰ ਮੋਹਣ ਵਾਲਾ ਡਾਕਟਰ ਦੀਪਕ ਮਨਮੋਹਨ ਸਿੰਘ

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 11 ਅਗਸਤ ਦਿਨ ਮੰਗਲਵਾਰ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਤੁਸੀਂ ਸਰਵਨ ਕਰੋਗੇ ਸ਼੍ਰੀਮਦ ਭਾਗਵਤ ਗੀਤਾ ਦਾ ਅਗਲਾ ਅੰਕ, ਜਿਸ ਦਾ ਸੰਦੇਸ਼ ਸਾਡੇ ਜੀਵਨ ਨੂੰ ਸਹੀ ਦਿਸ਼ਾ ਦੇਣ ਵਾਲਾ ਅਮੋਲਕ ਮਾਰਗ ਦਰਸ਼ਨ ਪ੍ਰਦਾਨ ਕਰਦਾ ਹੈ।

0: इस प्रोग्राम दी वाचक रहूंगी मैं यानी कि ममता अरोड़ा, प्रोग्राम दे निर्माता ते निर्देशक बलजीत शर्मा। तां फिर सुनना ना भूलना, मिति 11 अगस्त दिन मंगलवार शाम 5:30 बजे सिर्फ आकाशवाणी बठिंडा ते प्रोग्राम हर अकाल उस्तत।
1: प्रोग्राम चल रहा है सुरीली दोपहर ते अगले गीत दी फरमाइश दे लई साडे कोल व्हाट्सएप मैसेज आए ने। पिंड लालबाई जिला मुक्तसर साहिब तों ਨਛੱਤਰ ਸਿੰਘ ਤੇ ਪਿੰਡ ਗਦਰਾਣੇ ਤੋਂ ਜੈਲਾ ਸਿੰਘ, ਪਿੰਡ ਢਿੱਲਵਾਂ ਤੋਂ ਪ੍ਰਗਟ ਸਿੰਘ ਤੇ ਪਿੰਡ ਭਗਵਾਨ ਗੜ੍ਹ ਭੁੱਖਿਆਂ ਵਾਲੀ ਤੋਂ ਬਲਦੇਵ ਸਿੰਘ ਤੇ ਪਿੰਡ ਲੈਪੋ ਗੈਰੀ ਤੋਂ ਗੁਰਮੀਤ ਸਿੰਘ। ਤੇ ਅਗਲਾ ਮੈਸੇਜ ਆਇਆ ਜੀ ਸਾਵੰਤ ਖੇੜਾ ਨੇੜੇ ਮੰਡੀ ਡੱਬ ਵਾਲੀ ਤੋਂ ਸਤੀਸ਼ ਕੁਮਾਰ ਬਾਂਸਲ, ਤੇ ਮਿੱਡੂ ਖੇੜਾ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਤੋਂ ਰਾਮ ਪ੍ਰਤਾਪ, ਜੋਤੀ, ਸੁਮਨ ਤੇ ਮਨੀਸ਼ਾ, ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ, ਪੋਤਰਾ ਤੇਗ ਫਤਿਹ ਸਿੰਘ ਰੱਖੜਾ, ਪੋਤਰੀ ਜਸਗੁਨ ਰੱਖੜਾ, ਤੇ ਸ਼੍ਰੀ ਗੁਰੂ ਨਾਨਕ ਨਗਰ 3 ਨੰਬਰ ਝੀਲਾਂ ਬਠਿੰਡਾ ਤੋਂ ਵੀਨਾ ਰਾਣੀ, ਆਸ਼ਾ ਰਾਣੀ, ਤੇਜਸ ਨਿਮਲ, ਹਰਗੁਣ ਨਿਮਲ, ਮੰਜੂ ਬਾਲਾ, ਮਨੋਜ ਕੁਮਾਰ, ਬੇਗ ਰਾਜ ਟੇਲਰ ਮਾਸਟਰ ਤੇ ਮੋਹਨ ਲਾਲ ਟੇਲਰ ਮਾਸਟਰ, ਜਲੇਬੀ ਵਾਲਾ ਚੌਂਕ, ਸਿਰਕੀ ਬਾਜ਼ਾਰ, ਬਠਿੰਡਾ, ਤੇ ਪਿੰਡ ਰਾਮਿਆਣਾ ਤੋਂ ਪ੍ਰਕਾਸ਼ ਚੰਦ ਟੇਲਰ ਮਾਸਟਰ ਜੀ, ਦੇਸ਼ ਰਾਜ ਮਾਂਡੀਆ ਤੇ ਇਹਨਾਂ ਦੀ ਆਂਢੀ ਗਵਾਂਢੀ, ਪਿੰਡ ਵੜਿੰਗਖੇੜਾ ਸ੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਭੂਰਾ ਸਿੰਘ ਗਹਿਲੋਤ, ਵਕੀਲ ਸਿੰਘ ਚਾਹਿਲ, ਪਿੰਡ ਸੰਤਪੁਰਾ ਰਾਜਸਥਾਨ ਤੋਂ ਟੇਕ ਸਿੰਘ ਸਿੱਧੂ, ਪਿੰਡ ਲੈਪੋ ਗੈਰੀ ਤੋਂ ਗੁਰਮੀਤ ਸਿੰਘ ਤੇ ਪਿੰਡ ਵਜੀਦਪੁਰ ਭੋਮਾ ਤੋਂ ਬਲਜੀਤ ਸਿੰਘ। ਪਿੰਡ ਤੇ ਡਾਕਖਾਨਾ ਖੂਹੀਆਂ ਸਰਵਰ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਤੋਂ ਰਮੇਸ਼ ਬਿੱਲਾ ਚਾਵਲਾ, ਆਸਥਾ ਜੈਸ਼ਰੀ, ਸੰਤੋਸ਼ ਚਾਵਲਾ, ਹੇਮੰਤ ਦੀਪਕ, ਰਮੇਸ਼ ਚਾਵਲਾ, ਰਾਈਜ਼ਲ ਹੇਜ਼ਲ, ਵਿਹਾਨ ਚਾਵਲਾ, ਰਿੱਜੂ, ਬੱਬੂ, ਵੀਹੂ ਚਾਵਲਾ ਤੇ ਇਹਨਾਂ ਦਾ ਚਾਵਲਾ ਪਰਿਵਾਰ। ਧਨੌਰੀ ਤੇਲੀਵਾਲਾ ਤੋਂ ਨਿਸਾਰ ਸਲਮਾਨੀ, ਨੁਸ਼ਾਦ ਸਲਮਾਨੀ, ਬੇਬੀ ਆਲੀਆ, ਏਆਨ ਬਾਬੂ, ਤੇ ਵਨ ਵੇ ਟ੍ਰੈਫਿਕ ਰੋਡ ਨੇੜੇ ਬੱਸ ਅੱਡਾ ਮਾਨਸਾ ਤੋਂ ਜਗਦੀਸ਼ ਰਾਏ ਗਰਗ, ਅੰਜਨਾ ਰਾਣੀ ਗਰਗ, ਰਵੀ ਗਰਗ, ਸ਼ਿਲਪਾ ਗਰਗ, ਵਿਕਾਸ ਗੋਇਲ ਤੇ ਨੀਤੂ ਗੋਇਲ, ਤੇ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ ਤੇ ਮਿਰਾਜ ਜਹਾਂ, ਲਕਸ਼ਰ ਹਰਿਦੁਆਰ ਉੱਤਰਾਖੰਡ ਤੋਂ, ਤੇ ਨੱਥੂ ਰਾਮ ਸ਼ਰਮਾ, ਅਨਾਜ ਮੰਡੀ ਕਾਲਿਆਂਵਾਲੀ, ਜ਼ਿਲ੍ਹਾ ਸਿਰਸਾ ਹਰਿਆਣਾ ਤੋਂ, ਤੇ ਜ਼ਿਲ੍ਹਾ ਮੁਰਾਦਾਬਾਦ, ਗ੍ਰਾਮ ਦੁੱਲਾਪੁਰ ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਪ, ਸ਼ੀਤਲ ਕਸ਼ਪ, ਸੋਨੂ ਸੁਰੇਸ਼, ਰਾਜਪਾਲ ਪੰਕਜ, ਕਾਜਲ ਸੀਮਾ, ਮਾਨਵੀ ਤਨਵੀ, ਲਕਸ਼ਿਆ ਸੋਨੀ, ਮੋਹਿਨੀ ਰਿਤਿਕ ਤੇ ਬਲਬੀਰ ਸਿੰਘ, ਤੇ ਜਸਪੁਰ ਉੱਤਰਾਖੰਡ ਤੋਂ ਰਿਆਸਤ ਹੁਸੈਨ ਸਦੀਕੀ, ਨਾਜ਼ਮਾ ਬੇਗਮ ਸਦੀਕੀ, ਰਿਆਜ਼, ਰਿਫਾਕਤ, ਮੁਹੰਮਦ ਰਿਹਾਨ, ਸਮਰੀਨ, ਪਰਵੀਨ ਤੇ ਮਾਹਿਰਾ ਨੂਰ, ਤੇ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ ਤੇ ਸੁਣਦੇ ਹਾਂ ਅਗਲਾ ਗੀਤ।

ਤੇ ਅਗਲੇ ਗੀਤ ਦੀ ਫਰਮਾਇਸ਼ ਦੇ ਲਈ ਸਾਡੇ ਕੋਲ ਖਤ ਆਏ ਨੇ। ਸ਼ਹਿਰ ਬਾਗਾ ਪੁਰਾਣਾ ਤੋਂ ਗਗਨਦੀਪ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਪਾਲ ਸਿੰਘ ਤੇ ਪਰਮਜੀਤ ਸਿੰਘ ਬਾਗਾ ਪੁਰਾਣਾ, ਤੇ ਪਿੰਡ ਸਮਾਲਸਰ ਜ਼ਿਲ੍ਹਾ ਮੋਗਾ ਤੋਂ ਬੀਰਪਾਲ ਕੌਰ, ਨਿੰਮੋ ਰਾਣੀ, ਪੂਜਾ, ਸਿੰਮੀ, ਤੇ ਪਿੰਡ ਕੋਟਸ਼ਮੀਰ ਨੇੜੇ ਗੋਰੇ ਵਾਲਾ ਛੱਪੜ, ਬੁੱਗਰ ਸਿੰਘ ਗੁਲਾਬੂਕਾ, ਹਰਚੇਤ ਬੁੱਟਰ, ਬਾਬਾ ਪਾਲ ਨਾਥ ਢਿੱਲੇ ਵਾਲੇ, ਤੇ ਮਹਿਸ ਗੇਟ ਨਾਭਾ ਤੋਂ ਸੋਮਦਤ ਤੇ ਕੈਰਵ, ਜੋਤੀ ਰਾਣੀ ਤੇ ਗੁਰਮੰਨਤ, ਤੇ ਮਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ, ਤੇ ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਤੇ ਮੀਕਾ ਵਿਰਕ, ਤੇ ਮੁਕਤਸਰ ਤੋਂ ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨਿਸ਼ੂ ਤੇ ਭੁਪਿੰਦਰ। ਤੇ ਅਗਲੇ ਗੀਤ ਦੀ ਹੀ ਫਰਮਾਇਸ਼ ਦੇ ਲਈ ਸਾਡੇ ਕੋਲ ਵਟਸਐਪ ਮੈਸੇਜ ਆਏ ਨੇ। ਦੇਵ ਸ਼ੰਕਰ ਤਾਮੂਰੀਆ, ਅਜੇ ਦੇਵ ਤਾਮੂਰੀਆ, ਤੁਸ਼ਾਰ ਦੇਵ ਤਾਮੂਰੀਆ, ਡੋਲੀ ਬੇਬੀ, ਪੂਜਾ ਤਾਮੂਰੀਆ, ਰਾਧਿਕਾ ਪ੍ਰਭਾ ਦੇਵੀ ਤਾਮੂਰੀਆ, ਤੇ ਇਹਨਾਂ ਦਾ ਪੋਤਾ ਮਾਸਟਰ ਅਲ ਕਬੀਰ। ਇਹ ਜੀ ਸਾਨੂੰ ਛੱਤੀਸਗੜ੍ਹ ਤੋਂ ਮੈਸੇਜ ਆਇਆ ਹੈ, ਤੇ ਰਿੰਗਣੀ ਛੱਤੀਸਗੜ੍ਹ ਤੋਂ ਹੀ ਮੈਸੇਜ ਆਇਆ ਹੈ, ਦਿਨੇਸ਼ ਵਰਮਾ, ਕਰੁਣਾ ਵਰਮਾ, ਤੇ ਜਨਕਪੁਰੀ ਸਹਾਰਨਪੁਰ ਤੋਂ ਜੌਨ ਡਿਕੈਸਟਰੋ, ਰੋਜੀ ਡਿਕੈਸਟਰੋ, ਪਰਲ ਡਿਕੈਸਟਰੋ, ਵਿਲਿਸ ਡਿਕੈਸਟਰੋ, ਤੇ ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੋੜਾ, ਸਿਟੀ ਦੀਵਾਨਾ। ਤੇ ਅਗਲਾ ਮੈਸੇਜ ਆਇਆ ਹੈ ਜੀ ਜ਼ਿਲ੍ਹਾ ਖਰਗੋਨ ਸਨਾਵਦ ਮੱਧ ਪ੍ਰਦੇਸ਼ ਤੋਂ, ਮਾਸਟਰ ਅਸ਼ੋਕ ਵਰਮਾ, ਅਰਚਨਾ ਵਰਮਾ, ਅਨੁਜ ਵਰਮਾ, ਆਯੂਸ਼ੀ ਵਰਮਾ, ਰਮੇਸ਼ ਚੰਦਰ ਵਰਮਾ, ਸ਼ੇਖ ਮੂਸਾ ਭਾਈਜਾਨ, ਤੇ ਭਾਈ ਰਾਜਕੁਮਾਰ ਬੋਡਾਨਾ, ਤੇ ਸੁਦਾਮਾ ਨਗਰ ਖੰਡਵਾ ਤੋਂ ਲੱਛਮੀ ਨੰਦਨੀ, ਰੋਹਿਤ ਰਿਤੂ ਤੇ ਮੁਕੇਸ਼ ਜਗਤਾਪ।

ਤੇ ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ ਕਣਕਵਾਲੀਆ ਗੰਗਾ ਰਾਮ ਭੁੱਚੋ ਮੰਡੀ ਬੂਟਾ ਸਿੰਘ ਰਾਜਾ ਸੁਖਦੇਵ ਬਾਬੇ ਕਾ ਅਮਰੀਕ ਕਪੂਰ ਕਾ ਕੁਲਵੰਤ ਸ਼ੇਖੂ ਕਾ ਬੂਟਾ ਜਗਤੂ ਕਾ ਜਥੇਦਾਰ ਜਸਵੰਤ ਸਿੰਘ ਤੇ ਨਾਜਰ ਜਮੇਰੀ ਕਾ ਤੇ ਗੁਰਤੇਜ ਕਮਾਲੂ ਤੇ ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ ਸੰਗੀਤਾ ਰਾਣੀ ਜਿੰਦਲ ਪੱਪੂ ਸਮਾਈਲ ਖੁਸ਼ਦਿਲ ਹਸਮੁੱਖ ਲਾਲ ਜਿੰਦਲ ਸੰਜੀਵ ਸੁਨੀਤਾ ਬੰਟੀ ਜਿੰਦਲ ਆਰਜੂ ਮਹਿਕ ਖੁਸ਼ਦਿਲ ਤੇ ਕਸਬਾ ਬਰਾੜਾ ਜ਼ਿਲ੍ਹਾ ਅੰਬਾਲਾ ਤੋਂ ਰਵੀ ਕੁਮਾਰ ਰਾਹੁਲ ਰਣਜੀਤ ਕੌਰ ਜੈਪ੍ਰਕਾਸ਼ ਰਾਹੁਲ ਪ੍ਰਿਯੰਕਾ ਮੰਨਤ ਗੁਰਕੀਰਤ ਰਾਹੁਲ ਤੇ ਗੁਰਸ਼ਬ ਸਿੰਘ ਰਾਹੁਲ ਤੇ ਇਹਨਾਂ ਸਾਰਿਆਂ ਦੀ ਹੀ ਫਰਮਾਇਸ਼ ਤੇ ਪੇਸ਼ ਹੈ ਅਗਲਾ ਗੀਤ।

FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਹੋਇਆ ਹੈ 2:59 ਤੇ 39 ਸਕਿੰਟ ਤੇ ਠੀਕ 3 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਤੇ 5 ਵਜੇ ਮੁੜ ਸੁਣ ਸਕੋਗੇ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ।

ਹਾਂਜੀ ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਅੱਜ ਸ਼ਾਮ ਦੀ ਸਭਾ ਦੇ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹਾਂ ਜਸਵਿੰਦਰ ਕੌਰ। ਸ਼ਾਮ ਦੀ ਸਭਾ ਦੇ ਪ੍ਰੋਗਰਾਮਾਂ ਦੀ ਲੜੀ ਵਿਚ ਸੁਣਦੇ ਹਾਂ ਜੀ ਪਹਿਲਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ। ਪ੍ਰੋਗਰਾਮ ਦੇ ਤਹਿਤ ਤੁਸੀਂ ਸੁਣੋਗੇ ਖੇਤੀਬਾੜੀ ਮਾਹਿਰਾਂ ਦੇ ਨਾਲ ਮੁਲਾਕਾਤ। ਵਿਸ਼ਾ ਹੋਵੇਗਾ ਵਣ ਵਿਭਾਗ ਬਠਿੰਡਾ ਦੀ ਯੋਜਨਾਵਾਂ। ਮਾਹਿਰ ਹੋਣਗੇ ਵਣ ਰੇਂਜ ਅਫਸਰ ਅਮਰਿੰਦਰ ਸਿੰਘ, ਮੁਲਾਕਾਤ ਕਰਨਗੇ ਮਨਦੀਪ ਸਿੰਘ ਕੋਟਲੀ।

ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਲੈ ਕੇ ਹਾਜ਼ਰ ਹਾਂ। ਮੈਂ ਤੁਹਾਡਾ ਰੇਡੀਓ ਦੋਸਤ ਮਨਦੀਪ ਕੋਟਲੀ ਅਤੇ ਮੇਰੇ ਵੱਲੋਂ ਪ੍ਰੋਗਰਾਮ ਸੁਣ ਰਹੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ। ਸਰੋਤਿਓ, ਹਰਿਆਵਲ ਅਤੇ ਸ਼ੁੱਧ ਹਵਾ ਸਾਡੀ ਜ਼ਿੰਦਗੀ ਦਾ

0: ਸਭ ਤੋਂ ਵੱਡਾ ਗਹਿਣਾ ਹਨ। ਸਾਡੇ ਇਲਾਕੇ ਬਠਿੰਡਾ ਵਿੱਚ ਵਾਤਾਵਰਣ ਨੂੰ ਹਰਾ ਭਰਾ ਬਣਾਉਣ, ਨਵੇਂ ਪੌਦੇ ਲਗਾਉਣ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਯੋਜਨਾਵਾਂ ਦਾ ਲਾਭ ਤੁਹਾਡੇ ਤੱਕ ਪਹੁੰਚਾਉਣ ਲਈ ਅੱਜ ਸਾਡੇ ਸਟੂਡੀਓ ਵਿੱਚ ਇੱਕ ਬਹੁਤ ਹੀ ਖਾਸ ਸ਼ਖਸੀਅਤ ਮੌਜੂਦ ਹਨ ਜੀ। ਸਾਡੇ ਨਾਲ ਅੱਜ ਲਾਈਵ ਗੱਲਬਾਤ ਲਈ ਜੁੜੇ ਹਨ ਵਨ ਰੇਂਜ ਅਫਸਰ ਸ਼੍ਰੀ ਅਮਰਿੰਦਰ ਸਿੰਘ ਜੀ। ਅਮਰਿੰਦਰ ਸਿੰਘ ਜੀ, ਸਾਡੇ ਰੇਡੀਓ ਸਟੇਸ਼ਨ ਅਤੇ ਅੱਜ ਦੇ ਇਸ ਖਾਸ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਬਹੁਤ ਬਹੁਤ ਧੰਨਵਾਦ ਜੀ, ਆਕਾਸ਼ਵਾਣੀ ਬਠਿੰਡਾ ਵੱਲੋਂ ਮੈਨੂੰ ਇਸ ਮਹੱਤਵਪੂਰਨ ਵਿਸ਼ੇ 'ਤੇ ਗੱਲਬਾਤ ਕਰਨ ਲਈ ਬੁਲਾਉਣ 'ਤੇ ਤੁਹਾਡਾ ਅਤੇ ਤੁਹਾਡੀ ਟੀਮ ਦਾ ਸਾਰਿਆਂ ਦਾ ਧੰਨਵਾਦ। ਉਮੀਦ ਹੈ ਵੀ ਅਸੀਂ ਜੋ ਸਾਡੀ ਗੱਲਬਾਤ ਹੋਏਗੀ ਉਸਦੇ ਐਂਡ 'ਤੇ ਇੱਕ ਸਾਰਥਕ ਸੁਨੇਹਾ ਸਾਡੇ ਸਰੋਤਿਆਂ ਤੱਕ ਦੇਣ ਲਈ ਕਾਮਯਾਬ ਰਹਾਂਗੇ
0: ਜੀ। ਬਿਲਕੁਲ ਸਰ। ਸਰ, ਅੱਜ ਅਸੀਂ ਆਪਣੇ ਸਰੋਤਿਆਂ ਨਾਲ ਵਣ ਵਿਭਾਗ ਬਠਿੰਡਾ ਦੀਆਂ ਮੁੱਖ ਯੋਜਨਾਵਾਂ, ਕਿਸਾਨਾਂ ਅਤੇ ਆਮ ਜਨਤਾ ਲਈ ਉਪਲਬਧ ਸੁਵਿਧਾਵਾਂ ਬਾਰੇ ਵਿਸਤਾਰ ਨਾਲ ਗੱਲਬਾਤ ਕਰਾਂਗੇ ਅਤੇ ਸਰੋਤਿਓ ਗੱਲਬਾਤ ਵਿੱਚ ਜੁੜਨ ਲਈ ਅਤੇ ਆਪਣੇ ਸਵਾਲਾਂ ਦੇ ਜਵਾਬ ਲੈਣ ਲਈ ਤੁਸੀਂ ਮਿਲਾ ਸਕਦੇ ਹੋ ਸਾਡੇ ਸਟੂਡੀਓ ਦਾ ਨੰਬਰ, ਨੰਬਰ ਹੈ 0164-2240-331। ਅਤੇ ਬਿਨਾਂ ਕਿਸੇ ਦੇਰੀ ਤੋਂ ਸ਼ੁਰੂਆਤ ਕਰਦੇ ਹਾਂ ਅਸੀਂ ਸਾਡੀ ਅੱਜ ਦੀ ਗੱਲਬਾਤ। ਸਰ, ਸਾਨੂੰ ਦੱਸੋ ਵੀ ਬਠਿੰਡਾ ਜ਼ਿਲ੍ਹੇ ਵਿੱਚ ਜੰਗਲਾਤ ਦੀ ਕੀ ਸਥਿਤੀ ਹੈ?
1: ਜਦੋਂ ਆਪਾਂ ਬਠਿੰਡਾ ਦੇ ਖੇਤਰ ਦੀ ਗੱਲ ਕਰਦੇ ਹਾਂ ਨਾ, ਤਾਂ ਬਠਿੰਡਾ ਆਮ ਤੌਰ 'ਤੇ ਰੁੱਖਾਂ ਤੋਂ ਸੱਖਣਾ
0: ਜੀ।
1: ਬਠਿੰਡੇ ਦਾ ਜੋ ਕੁੱਲ ਖੇਤਰਫਲ ਹੈ ਤਾਂ ਇਹਦਾ ਤਕਰੀਬਨ 2% ਹਿੱਸਾ ਹੀ ਵੰਡ ਰਕਬੇ ਦੇ ਅਧੀਨ ਆਉਂਦਾ
0: ਜੀ।
1: ਉਹਦੇ ਵਿੱਚ ਜੋ ਵੰਡ ਰਕਬਾ ਜਿਸਨੂੰ ਅਸੀਂ ਕਹਿੰਦੇ ਹਾਂ ਜਾਂ ਰੁੱਖਾਂ ਦੇ ਅਧੀਨ ਜੋ ਰਕਬਾ, ਉਹ ਹੈ ਸਿਰਫ ਜੋ ਨਹਿਰਾਂ ਦੇ ਕਿਨਾਰਿਆਂ 'ਤੇ, ਸੜਕਾਂ ਦੇ ਕਿਨਾਰਿਆਂ 'ਤੇ ਜੋ ਸਾਡੇ ਰੁੱਖ ਲੱਗੇ ਹਨ ਜਾਂ ਰੇਲਵੇ ਲਾਈਨਾਂ 'ਤੇ ਰੁੱਖ ਲੱਗੇ ਹਨ, ਉਹਨਾਂ ਨੂੰ ਅਸੀਂ ਵੰਡ ਰਕਬਾ ਐਜ਼ ਅ ਗਿਣਦੇ ਹਾਂ। ਇਸ ਦੇ ਨਾਲ ਹੀ ਸਾਡੇ ਕੋਲ 4 ਜਿਹੜੇ ਨੇ ਉਹ ਮੁੱਖ ਜੰਗਲ ਬਠਿੰਡਾ ਜ਼ਿਲ੍ਹੇ ਦੇ ਵਿੱਚ ਹਨ, ਜਿਨ੍ਹਾਂ ਵਿੱਚੋਂ 3 ਜਿਹੜੇ ਹਨ ਉਹ ਰਾਮਪੁਰਾ ਦੇ ਵਿੱਚ ਹਨ, ਬੀੜ ਦਿਆਲਪੁਰਾ, ਬੀੜ ਮੰਡੀ ਫੂਲ, ਬੀੜ ਫੂਲ ਟਾਊਨ, ਅਤੇ ਇੱਕ ਜਿਹੜਾ ਬਠਿੰਡਾ ਸ਼ਹਿਰ ਦੇ ਬਿਲਕੁਲ ਨਾਲ ਲੱਗਦਾ ਬਠਿੰਡਾ ਦਾ ਚਿੜੀਆਘਰ ਹੈ, ਜਿਸ ਦੇ ਵਿੱਚ ਅਸੀਂ ਹਿਰਨ ਸਫਾਰੀ ਵੀ ਹੈ ਸਾਡੇ ਕੋਲ, ਅਸੀਂ ਉਹਨਾਂ ਦੀ ਵੀ ਸਾਂਭ ਸੰਭਾਲ ਕਰਦੇ ਹਾਂ। ਇੱਕ ਜੰਗਲ ਦੇ ਰੂਪ ਵਿੱਚ ਵੀ ਉਹ ਵਿਕਸਿਤ ਹੋਇਆ ਹੋਇਆ। ਉਸ ਦੇ ਨਾਲ ਕੁਛ ਏਰੀਆ ਸਾਡੇ ਕੋਲ ਜੋ ਏਅਰਫੋਰਸ ਸਟੇਸ਼ਨ ਦਾ ਜਾਂ ਸਾਡਾ ਕੈਂਟ ਦਾ ਏਰੀਆ, ਉਹ ਵੀ ਵਾਤਾਵਰਨ ਦੇ ਵਿੱਚ ਜੋ ਉਹਨਾਂ ਦੇ ਵਿੱਚ ਰੁੱਖ ਲੱਗੇ ਹਨ ਵਾਤਾਵਰਨ ਦੀ ਸ਼ੁੱਧਤਾ ਦੇ ਵਿੱਚ ਸਹਾਈ ਹੁੰਦਾ
0: ਜੀ। ਬਿਲਕੁਲ, ਬਹੁਤ ਵਧੀਆ ਤੁਸੀਂ ਗੱਲਬਾਤ ਦੇ ਵਿੱਚ ਸਾਨੂੰ ਦੱਸਿਆ ਕਿ ਪੌਦੇ ਸਾਡੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਮਹੱਤਵਪੂਰਨ ਹਨ, ਅਤੇ ਜਿਹੜਾ ਜੰਗਲੀ ਜੀਵਾਂ ਦਾ ਤੁਸੀਂ ਨੇ ਦੱਸਿਆ ਕਿ ਉਹਨਾਂ ਦਾ ਵੀ ਰੱਖ ਰਖਾਵ ਤੁਸੀਂ ਬਹੁਤ ਬਖੂਬ ਤਰੀਕੇ ਨਾਲ ਨਿਭਾ ਰਹੇ ਹੋ। ਅਤੇ ਅਸੀਂ ਸਰ ਅਕਸਰ ਦੇਖਦੇ ਹਾਂ ਕਿ ਸੜਕਾਂ ਚੌੜੀਆਂ ਕਰਨ ਜਾਂ ਹੋਰ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਦੇ ਦੌਰਾਨ ਵੱਡੀ ਗਿਣਤੀ ਵਿੱਚ ਰੁੱਖ ਕੱਟੇ ਜਾਂਦੇ ਹਨ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਅਤੇ ਇਸ ਦਾ ਵਾਤਾਵਰਨ 'ਤੇ ਕੀ ਪ੍ਰਭਾਵ ਪੈਂਦਾ ਹੈ?
1: ਜੀ, ਜਿਵੇਂ ਕਿਸੇ ਵੀ ਸਮਾਜ ਦੇ ਵਿੱਚ ਜੋ ਬੁਨਿਆਦੀ ਢਾਂਚਾ ਹੁੰਦਾ, ਡਿਵੈਲਪਮੈਂਟ ਦੇ ਜੋ ਕੰਮ ਹੁੰਦੇ ਆ, ਚਾਹੇ ਉਹ ਸੜਕਾਂ, ਨਵੀਆਂ ਸੜਕਾਂ ਦੇ ਨਿਰਮਾਣ ਹੋਵੇ ਜਾਂ ਪੁਰਾਣੀਆਂ ਸੜਕਾਂ ਨੂੰ ਚੌੜਾ ਕਰਨਾ ਹੋਵੇ, ਕੋਈ ਕਮਰਸ਼ੀਅਲ ਪ੍ਰੋਜੈਕਟ ਜਾਂ ਵੱਡੇ ਪ੍ਰੋਜੈਕਟ ਹੋਰ ਅਦਾਰੇ ਹੁੰਦੇ, ਸਾਨੂੰ ਸਕੂਲਾਂ ਦੀ ਲੋੜ ਹੈ, ਵੱਡੇ ਕਾਲਜਾਂ ਦੀ ਲੋੜ ਹੈ, ਇਹ ਸਮੇਂ ਦੀ ਜ਼ਰੂਰਤ ਹੁੰਦੀ ਹੈ।
0: ਬਿਲਕੁਲ।
1: ਪਰ ਇਹਨਾਂ ਪ੍ਰੋਜੈਕਟਾਂ ਦੇ ਨਾਲ ਜ਼ਿਆਦਾਤਰ ਰੁੱਖਾਂ ਦਾ ਨੁਕਸਾਨ ਜਾਂ ਕੁਦਰਤ ਦਾ ਨੁਕਸਾਨ ਹੁੰਦਾ ਹੀ ਹੈ।
0: ਬਿਲਕੁਲ।
1: ਤਾਂ ਇਸ ਦੇ ਵਿੱਚ ਮੇਨ ਤੌਰ 'ਤੇ ਜਿਹੜੇ ਸਾਡੇ ਜੰਗਲੀ ਜੀਵ ਨੇ, ਖਾਸ ਕਰਕੇ ਪੰਛੀ ਜਾਂ ਛੋਟੇ ਜਾਨਵਰ, ਉਹਨਾਂ ਦੇ ਬਸੇਰੇ ਜਿਹੜੇ ਆ ਉਹ ਖਿੰਡ ਜਾਂਦੇ ਹਨ।
0: ਖਿੰਡ ਜਾਂਦੇ।
1: ਤਾਂ ਸਮੇਂ ਦੀ ਲੋੜ ਹੈ, ਦੋਵੇਂ ਚੀਜ਼ਾਂ ਦੇ ਵਿੱਚ ਹੀ ਸਾਨੂੰ ਸਾਡੇ ਵਿਕਾਸ ਅਤੇ ਵਾਤਾਵਰਨ ਦੇ ਵਿੱਚ ਇੱਕ ਸੰਤੁਲਨ ਬਣਾਉਣ ਦੀ ਲੋੜ ਹੈ, ਤਾਂ ਕਿ ਸਾਡਾ ਯੋਜਨਾਬੱਧ ਤਰੀਕੇ ਨਾਲ ਵਿਕਾਸ ਵੀ ਹੋਵੇ ਅਤੇ ਵਾਤਾਵਰਨ ਨੂੰ ਨੁਕਸਾਨ ਵੀ ਨਾ ਹੋਵੇ। ਸਰਕਾਰ ਵੱਲੋਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਇੱਕ ਬੇਅਰ ਮਿਨੀਮਮ ਦਾ ਨਿਯਮ ਲਾਗੂ ਹੁੰਦਾ। ਉਹਦੇ ਵਿੱਚ ਕੀ ਹੈ ਵੀ ਜੋ ਘੱਟ ਤੋਂ ਘੱਟ ਅਸੀਂ ਜੋ ਵੀ ਕਿਤੇ ਕਿਸੇ ਨੂੰ ਅਪਰੂਵਲ ਦੇਣਾ ਹੁੰਦਾ, ਤਾਂ ਅਸੀਂ ਘੱਟ ਤੋਂ ਘੱਟ ਰੁੱਖ ਅਤੇ ਘੱਟ ਤੋਂ ਘੱਟ ਵਣ ਰੁਕਬਾ ਤਬਦੀਲ ਹੋਵੇ ਦੂਜੇ ਨੂੰ, ਤਾਂ ਅਸੀਂ ਇਹੀ ਕੋਸ਼ਿਸ਼ ਕਰੀਦੀ ਆ ਵੀ ਜਿੰਨਾ ਘੱਟ ਤੋਂ ਘੱਟ ਹੋਵੇ, ਜਿਹਨਾਂ ਨੂੰ ਬਚਾ ਨਹੀਂ ਸਕਦੇ ਸਿਰਫ ਉਹੀ ਰੁੱਖ ਉਹਨਾਂ ਵਿੱਚ ਕੱਟੇ ਜਾਂਦੇ। ਇਸ ਤੋਂ ਇਲਾਵਾ ਜੇ ਉਹ ਵੀ ਕੋਈ ਰੁੱਖ ਕੱਟਿਆ ਗਿਆ ਉਹਦੇ ਲਈ ਅਸੀਂ ਕੰਪਨਸੇਟਰੀ ਅਫੋਰੈਸਟੇਸ਼ਨ ਕਰਦੇ ਹਾਂ, ਉਹਦੇ ਜੋ ਉਹਦੀ ਨੁਕਸਾਨ ਦੀ ਪੂਰਤੀ ਲਈ ਅਸੀਂ ਹੋਰ ਜਗ੍ਹਾ 'ਤੇ ਪਲਾਂਟਸ ਲਗਾਉਂਦੇ ਹਾਂ, ਰੁੱਖ ਲਗਾਉਂਦੇ ਹਾਂ। ਨਾਲ ਹੀ ਪੰਜਾਬ ਵੱਲੋਂ, ਇਹ ਤਾਂ ਚਲੋ ਜੋ ਵੰਡ ਰਕਬੇ ਦੇ ਵਿੱਚ ਜੋ ਸਾਡੇ ਰੁੱਖ ਕੱਟੇ ਜਾਂਦੇ ਆ ਉਹਨਾਂ ਦੀ ਗੱਲ ਹੋ ਗਈ, ਪੰਜਾਬ ਸਰਕਾਰ ਵੱਲੋਂ 2024 ਦੇ ਵਿੱਚ ਟ੍ਰੀ ਪ੍ਰਜ਼ਰਵੇਸ਼ਨ ਪਾਲਸੀ ਲਿਆਂਦੀ ਗਈ ਸੀ। ਇਹ ਜੋ ਜਨਤਕ ਥਾਵਾਂ ਸੀ ਜਿਵੇਂ ਸਾਡੀਆਂ ਪੰਚਾਇਤਾਂ ਹੋਣੀਆਂ ਹੋ ਗਈਆਂ, ਵਾਟਰ ਵਰਕਸ ਹੋ ਗਏ, ਸਕੂਲਸ ਹੋ ਗਏ, ਸਰਕਾਰੀ ਹੋਰ ਅਦਾਰੇ ਹੋ ਗਏ, ਇਹਨਾਂ ਵਿੱਚੋਂ ਜਦੋਂ ਰੁੱਖ ਕੱਟੇ ਜਾਂਦੇ ਸੀ ਤਾਂ ਉਹਨਾਂ ਦੇ ਏਵਜ਼ ਦੇ ਵਿੱਚ 5 ਰੁੱਖ, ਇੱਕ ਰੁੱਖ ਕੱਟਿਆ ਜਾਂਦਾ ਤਾਂ ਉਹਦੇ ਏਵਜ਼ ਦੇ ਵਿੱਚ 5 ਰੁੱਖ ਲਗਾਏ ਜਾਂਦੇ ਨੇ। ਇਸ ਤੋਂ ਇਲਾਵਾ ਹੁਣੇ ਐਸੇ ਅਗਸਤ ਦੇ ਵਿੱਚ ਹੀ ਪੰਜਾਬ ਰੁੱਖ ਸੁਰੱਖਿਆ ਬਿੱਲ ਨੂੰ ਕੈਬਨਿਟ ਵੱਲੋਂ, ਪੰਜਾਬ ਕੈਬਨਿਟ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ। ਇਹ ਜ਼ਿਆਦਾਤਰ ਜੋ ਅਰਬਨ ਏਰੀਆਜ਼ ਨੇ ਉਹਨਾਂ ਦੇ ਵਿੱਚ, ਸ਼ਹਿਰੀ ਖੇਤਰ ਦੇ ਵਿੱਚ ਜੋ ਕਟਾਈ ਹੈ, ਰੁੱਖਾਂ ਦੀ ਕਟਾਈ, ਉਹਨਾਂ ਨੂੰ ਨਿਯੰਤਰਿਤ ਕਰੇਗਾ। ਇਹਦੇ

0: ਚ ਜੁਰਮਾਨਿਆਂ ਦੀ ਵੀ ਪ੍ਰੋਵੀਜ਼ਨ ਰੱਖੀ ਗਈ ਹੈ 10,000 ਤੋਂ ਲੈ ਕੇ 50,000 ਤੱਕ। ਅਤੇ ਜੇ ਕੋਈ ਇੱਕ ਰੁੱਖ ਕੱਟਦਾ ਕਿਸੇ ਕਾਰਨ ਸਾਨੂੰ ਕੱਟਣਾ ਵੀ ਪੈ ਗਿਆ ਕੋਈ ਡਿਵੈਲਪਮੈਂਟ ਦੇ ਕੰਮ ਦੇ ਵਿੱਚ ਤਾਂ ਇੱਕ ਦੀ ਬਜਾਏ ਅਸੀਂ 10 ਰੁੱਖ ਲਾਉਣ ਦੀ ਵੀ ਇਸ 'ਚ ਪ੍ਰੋਵੀਜ਼ਨ ਹੈ
1: ਜੀ। ਅਤੇ ਪ੍ਰੋਗਰਾਮ ਦੇ ਵਿਚਕਾਰ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਪਹਿਲੇ ਕਾਲਰ। ਹੈਲੋ
2: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਆਪਣਾ ਸਵਾਲ ਪੁੱਛੋ ਜੀ।
2: ਸਵਾਲ ਜੀ, ਇਹ ਗੱਲ ਕਰਦੇ ਜੀ, ਪਹਿਲਾਂ ਕਿੰਨੇ ਦਰਖਤ ਹੁੰਦੇ ਸੀਗੇ ਡਾ ਭਾਈ, ਸੜਕ ਦੇ ਕਿੰਨੇ ਦਰਖਤ ਲੱਗੇ ਸੀਗੇ, ਨਹਿਰਾਂ ਤੇ ਲੱਗੇ ਸੀ ਪੁਰਾਣੀਆਂ ਟਾਹਲੀਆਂ, ਉਹਨਾਂ ਦੇ ਜਿਹੜੇ ਆਉਣੇ ਸੀ ਜਾਨਵਰਾਂ ਦਾ ਕੋਈ ਅੰਤ ਨਹੀਂ ਸੀਗਾ, ਤੇ ਸਾਰੇ ਖਤਮ ਕਰਕੇ ਪੱਟ ਕੇ ਵਿਖਾ ਤੇ, ਨਾ ਕੋਈ ਜ਼ਿਮੀਂਦਾਰ ਦੇ ਖੇਤ ਵਿੱਚ ਦਰਖਤ ਆ ਕੋਈ, ਤੇ ਫਿਰ ਮੀਂਹ ਕਹਿੰਦੇ ਕਿ ਦਰਖਤ ਉਹ ਤਾਂ ਸੋਚ ਨਹੀਂ ਪੈਂਦਾ, ਫਿਰ ਕਿਹੜੀ ਵਰਖਾ ਪੈਂਦੀ ਉਹ ਬਿਸਲੇ ਜ਼ਿਲ੍ਹੇ ਚ।
1: ਹਾਂਜੀ, ਦਿੰਦੇ ਹਾਂ ਤੁਹਾਡੇ ਸਵਾਲ ਦਾ ਜਵਾਬ ਅਸੀਂ, ਤੇ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ। ਤੇ
2: ਭਾਈ ਮੇਰੇ ਪਿੰਡ ਭਗਵਾਨਗੜ੍ਹ ਭੁੱਖਿਆਂ ਨੇ ਜੀ।
1: ਠੀਕ ਹੈ ਜੀ, ਤੁਸੀਂ ਜਵਾਬ ਲੈਂਦੇ ਆਪਾਂ ਸਰ ਤੋਂ, ਜਿਹੜੇ ਖੇਤਾਂ ਦੇ ਵਿੱਚੋਂ ਦਰਖਤ ਕੱਟਦੇ ਉਹਦੇ ਵਿੱਚ ਜੰਗਲਾਤ ਵਿਭਾਗ ਦੀ ਤਾਂ ਕੋਈ ਭੂਮਿਕਾ ਨਹੀਂ ਹੁੰਦੀ, ਉਹ ਤਾਂ ਕਿਸਾਨਾਂ ਦੀ ਭੂਮਿਕਾ ਹੁੰਦੀ ਹੈਗੀ। ਅਤੇ ਕਿਉਂਕਿ ਕਈ ਵਾਰ ਕਿਸਾਨ ਕਹਿ ਦਿੰਦੇ ਨੇ ਵੀ ਸਾਡੀਆਂ ਫਸਲਾਂ ਦੇ ਉੱਪਰ ਛਾਂ ਕਰਦੇ ਨੇ ਅਤੇ ਅਸੀਂ ਇਹਨਾਂ ਨੂੰ ਵੱਢ ਦਿੰਦੇ ਹਾਂਗੇ, ਸਰ ਕੀ ਕਹਿਣਾ ਚਾਹੋਗੇ?
0: ਦੇਖੋ, ਜਿੱਥੋਂ ਤੱਕ ਇਹਨਾਂ ਨੇ ਬਠਿੰਡਾ ਡਾਬਾਲੀ ਰੋਡ ਦੀ ਗੱਲ ਕੀਤੀ ਹੈ,
1: ਹਾਂਜੀ,
0: ਨੋ ਡਾਊਟ, ਜਿਵੇਂ ਮੈਂ ਹੁਣੇ ਗੱਲ ਕਰਕੇ ਹਟਿਆ ਵੀ ਸਾਡੀਆਂ ਜ਼ਰੂਰਤਾਂ ਸਮੇਂ ਦੇ ਨਾਲ ਵੱਧਦੀਆਂ ਜਾਂਦੀਆਂ, ਜੋ ਬੁਨਿਆਦੀ ਸਾਡੇ ਸਟਰਕਚਰ ਨੇ ਉਹ ਹਮੇਸ਼ਾ ਹੀ ਵਧਣਗੇ।
1: ਹਾਂਜੀ,
0: ਅਤੇ ਅਸੀਂ ਇਸ ਜੋ ਵੀ ਜਿਵੇਂ ਡਾਇਵਰਟ ਹੋਇਆ ਸੀ ਰਕਬਾ, ਤਾਂ 16,000 ਦੇ ਨੇੜੇ ਤੇੜੇ ਬਠਿੰਡਾ ਡਾਬਾਲੀ ਰੋਡ ਦੇ ਉੱਤੇ ਪੌਦੇ ਪਿਛਲੇ ਸਾਲ ਲਗਾ ਚੁੱਕੇ ਹਾਂ। ਇਹ ਆ ਵੀ ਇੱਕੋ ਦਮ ਜਦੋਂ ਵੱਢੇ ਜਾਂਦੇ ਨੇ ਰੁੱਖ, ਤਾਂ ਹੌਲੀ ਹੌਲੀ ਸਾਨੂੰ ਰੁੱਖ ਦਿਖਣੇ ਦਿਖਦੇ ਹੌਲੀ ਹੌਲੀ,
1: ਸਾਨੂੰ ਐਂ ਲੱਗਦਾ ਵੀ ਰੁੱਖ ਵੱਢ ਤਾਂ ਦਿੱਤੇ
0: ਜੀ,
1: ਪਰ ਜਿਹੜਾ ਵਿਭਾਗ ਹੈਗਾ ਉਹ ਰੁੱਖ ਲਗਾ ਨਹੀਂ ਰਿਹਾ।
0: ਜੀ ਜੀ
1: ਜੀ ਸਰ।
0: ਤੋਂ ਬਾਕੀ ਜਿਹੜੀ ਕਿਸਾਨਾਂ ਦੇ ਮੋਟਰਾਂ ਦੀ ਗੱਲ ਕਰ ਰਹੇ ਸੀ, ਤਾਂ ਅਸੀਂ ਪਿੱਛੇ ਜੇ ਵੀ ਇੱਕ ਮੁਹਿੰਮ ਚਲਾਈ ਸੀ, ਹੁਣ ਵੀ ਇਹ ਮੁਹਿੰਮ ਚੱਲ ਰਹੀ ਹੈ ਵੀ ਕੋਈ ਵੀ ਕਿਸਾਨ ਆਪਦੀ ਸਾਡੇ ਤੋਂ 2 ਰੁਪਏ ਪ੍ਰਤੀ ਬੂਟੇ ਦੇ ਹਿਸਾਬ ਨਾਲ ਪਲਾਂਟਸ ਲੈ ਕੇ ਆਪਦੀ ਮੋਟਰਾਂ ਤੇ ਲਗਾ ਸਕਦਾ
1: ਜੀ।
0: ਤੋਂ ਜੇ ਕਿਸੇ ਨੂੰ ਕੋਈ ਟੈਕਨੀਕਲ ਨੋ ਹਾਓ ਵੀ ਚਾਹੀਦੀ ਹੈ, ਕੋਈ ਉਹਦੀ ਜਾਣਕਾਰੀ ਚਾਹੀਦੀ ਹੈ, ਤਾਂ ਉਹ ਵੀ ਅਸੀਂ ਦੇਣ ਨੂੰ ਤਿਆਰ ਹਾਂ। ਤਾਂ ਫਲਦਾਰ ਬੂਟੇ ਤਾਂ ਕੋਈ ਵੀ ਲਗਾ ਹੀ ਸਕਦਾ ਮੋਟਰ ਤੇ, ਦੋ ਦੋ ਤਿੰਨ ਤਿੰਨ।
1: ਤੁਹਾਡੇ ਨਾਲ ਜੁੜ ਚੁੱਕੇ ਨੇ ਸਾਡੇ ਅਗਲੇ ਕਾਲਰ, ਦੇਖਦੇ ਹਾਂ ਕੌਣ ਨੇ। ਹੈਲੋ
3: ਹੈਲੋ, ਸਤਿ ਸ਼੍ਰੀ ਅਕਾਲ ਬਾਈ ਜੀ।
1: ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲੇ ਜੀ?
3: ਉਹ ਆਪਣਾ ਵੀ ਸਪੈਦੇ ਡਿੱਗੇ ਸਾਡੀ ਕੋਠੀ ਤੇ, ਘੱਟ ਤੋਂ ਘੱਟ ਵੀ 15 ਲੱਖ ਰੁਪਏ ਦਾ ਨੁਕਸਾਨ ਕੀਤਾ, ਉਹਦਾ ਕੋਈ ਕਲੇਮ ਮਿਲ ਸਕਦਾ ਹੈ?
1: ਹਾਂਜੀ ਸਰ, ਦੱਸੋ ਜੀ।
0: ਸਰ ਕਿਹੜੇ ਪਿੰਡ ਤੋਂ ਬੋਲ ਰਹੇ ਹੋ ਜੀ ਤੁਸੀਂ?
3: ਗਿੱਦੜਵਾ ਤੋਂ ਬੋਲ ਰਿਹਾ ਬਾਈ ਜੀ, ਸਾਰੇ ਮਹਿਕਮੇ ਨੂੰ ਬਕਾਇਆ ਸਾਰਾ ਘਰ ਦੇ ਦਿੱਤਾ ਉਹਨਾਂ ਨੇ।
0: ਸਰ ਅਸੀਂ ਪ੍ਰਾਈਵੇਟ ਸੀਗੇ ਜਾਂ ਸਰਕਾਰੀ ਰੁੱਖ ਸੀਗੇ?
3: ਗੱਲ ਕਰਾਇਓ ਭਾਈ ਸਾਹਿਬ ਨਾਲ।
1: ਹਾਂਜੀ ਹਾਂਜੀ, ਦੱਸੋ ਜੀ।
3: ਉਹ ਸਪੈਸ਼ਲ ਲੱਗੇ ਸੀ ਬਾਈ, ਬਹੁਤ ਪੁਰਾਣੇ।
1: ਤੁਹਾਡੇ ਨਾਲ ਆਪਣੇ ਵਨ ਰੇਂਜ ਅਫਸਰ ਹੀ ਗੱਲ ਕਰ ਰਹੇ ਸੀ, ਅਮਰਿੰਦਰ ਸਿੰਘ ਜੀ। ਤੁਸੀਂ ਆਪਣਾ ਸਵਾਲ ਦੱਸੋ, ਤੁਸੀਂ ਕਹਿ ਰਹੇ ਹੋ ਵੀ ਸਫੈਦੇ ਡਿੱਗ ਪਏ ਤੇ ਉਹਦਾ ਕਲੇਮ ਮਿਲ ਸਕਦਾ?
3: ਕੋਠੀ ਤੇ ਡਿੱਗ ਪਈ ਸੀ, ਕੋਠੀ ਸਾਰੀ ਪਾਰਟੀ
1: ਕੋਠੀ ਤੇ ਡਿੱਗ ਪਈ ਸੀ, ਮੈਂ ਉਹਨਾਂ ਨੂੰ ਬਕਾਇਆ ਹੋਇਆ ਬਹੁਤ ਜਿਹੜੇ ਸਫੈਦੇ ਸੀ
3: ਇਹਨਾਂ ਨੇ, ਤੇ ਕੋਈ ਦਾ ਕਲੇਮ ਕਲੂਮ ਦਾ ਕੁਝ ਦਿੱਤਾ ਨਹੀਂ ਸਾਨੂੰ।
1: ਹਾਂਜੀ ਸਰ, ਸਰ ਪੁੱਛ ਰਹੇ ਨੇ ਵੀ ਜਿਹੜੇ ਸਫੈਦੇ ਸੀ ਉਹ ਸਰਕਾਰੀ ਸੀ ਜਾਂ ਪ੍ਰਾਈਵੇਟ ਸੀ?
4: ਹੈਲੋ
1: ਹੈਲੋ,
4: ਹਾਂਜੀ ਸਰ ਜੀ, ਸਰਕਾਰੀ ਸੜਕ ਤੇ ਹੀ ਹੈ ਜੀ।
0: ਚਲੋ ਕੋਈ, ਤੁਸੀਂ ਇੱਕ ਕੰਮ ਕਰੋ ਜੀ, ਜਿਹੜੇ ਨੇੜੇ ਦੇ ਤੁਹਾਨੂੰ ਗਿੱਦੜਵਾਹਾ ਤੁਸੀਂ ਦੱਸਿਆ ਸੀ, ਤਾਂ ਗਿੱਦੜਵਾਹਾ ਸ੍ਰੀ ਮੁਕਤਸਰ ਸਾਹਿਬ ਦੇ ਅਧੀਨ ਪੈਂਦਾ ਜੀ।
4: ਅੱਛਾ,
0: ਤਾਂ ਉੱਥੇ DFO ਸਾਹਿਬ ਨੇ, ਸਰਦਾਰ ਸਵਰਨ ਸਿੰਘ ਜੀ।
4: ਹਾਂਜੀ,
0: ਤੁਸੀਂ ਉਹਨਾਂ ਨਾਲ ਵੀ ਟਾਈ ਅਪ ਕਰ ਸਕਦੇ ਹੋ,
4: ਉਹਨਾਂ ਦਾ ਨੰਬਰ ਦਿਓਗੇ
0: ਸਾਰਾ? ਸਰ ਉਹ ਤੁਸੀਂ ਰੇਡੀਓ ਤੇ ਉਹਨਾਂ ਦਾ ਨੰਬਰ ਇਸ ਤਰੀਕੇ ਨਾਲ ਥੋੜਾ ਜਿਹਾ ਹੋ ਜਾਂਦਾ, ਮੈਂ ਕੋਈ ਗੱਲ ਨੀ,
1: ਤੁਸੀਂ ਸਾਡੇ ਨਾਲ ਬਾਅਦ ਦੇ ਵਿੱਚ,
0: ਮੈਂ ਤੁਹਾਡਾ ਨੰਬਰ ਰੇਡੀਓ ਸਟੇਸ਼ਨ ਤੋਂ ਲੈ ਲੈਣਾ, ਤਾਂ ਤੁਹਾਡੇ ਨਾਲ ਆਪਦੇ ਲੈਵਲ ਤੇ ਅਸੀਂ ਬਾਅਦ ਚੋਂ ਕੰਟੈਕਟ ਕਰ ਲਾਂਗੇ।
1: ਹਾਂਜੀ, ਧੰਨਵਾਦ ਜੀ ਤੁਹਾਡਾ ਸਾਡੇ ਨਾਲ ਜੁੜਨ ਲਈ। ਤੇ ਸਰ, ਜਿਹੜਾ ਮੌਜੂਦਾ ਸਮੇਂ ਵਿੱਚ ਜਲਵਾਯੂ ਪਰਿਵਰਤਨ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ, ਕਿ ਸਿਰਫ ਰੁੱਖ ਲਗਾਉਣ ਨਾਲ ਜਲਵਾਯੂ ਪਰਿਵਰਤਨ ਰੁਕ ਜਾਵੇਗਾ, ਇਸ ਬਾਰੇ ਤੁਸੀਂ ਸਾਨੂੰ ਦੱਸੋ।
0: ਸਰ, ਜਿਹੜਾ ਜਲਵਾਯੂ ਪਰਿਵਰਤਨ ਹੈ, ਇਹਦਾ ਮੁੱਖ ਕਾਰਨ ਤਾਂ ਮਨੁੱਖੀ ਗਤੀਵਿਧੀਆਂ ਹੀ ਹਨ
1: ਜੀ।
0: ਹੁਣ ਪਹਿਲਾਂ ਅਸੀਂ ਕਹਿੰਦੇ ਸੀ ਵੀ ਇਹ ਅੱਗੇ ਦੀ ਸਮੱਸਿਆ ਹੈ, ਅੱਗੇ ਦੀ ਸਮੱਸਿਆ, ਬਲਕਿ ਹੁਣ ਸਾਨੂੰ ਇਹ ਸਮੱਸਿਆ ਦਿਖਣੀ ਸ਼ੁਰੂ ਹੋ ਗਈ ਹੈ। ਅਸੀਂ ਜਿਵੇਂ ਸਾਡੇ ਪਹਿਲਾ ਕਾਲਰ ਨੇ ਕਿਹਾ ਵੀ ਵਰਖਾ ਨਹੀਂ ਹੋ ਰਹੀ ਹੈ ਨਾ, ਤਾਂ ਕਈ ਜਗ੍ਹਾ 'ਤੇ ਵਰਖਾ ਨਹੀਂ ਹੋ ਰਹੀ, ਕਈ ਜਗ੍ਹਾ 'ਤੇ ਬਹੁਤ ਸਾਰੇ ਫਲੱਡਸ ਆ ਰਹੇ ਨੇ, ਲੈਂਡਸਲਾਈਡ ਹੋ ਰਹੇ ਆ, ਇਸ ਤੋਂ ਇਲਾਵਾ ਔਸਤ ਨਾਲੋਂ ਵੱਧ ਗਰਮੀ ਪੈ ਰਹੀ ਹੈ
1: ਜੀ,
0: ਅਤੇ ਸਾਡਾ ਕੋਰਾ ਵੀ ਵੱਧ ਗਿਆ, ਸਾਡੀ ਪੂਰੀ ਜੀਵਨ ਸ਼ੈਲੀ, ਸਾਡੀਆਂ ਫਸਲਾਂ, ਸਾਡੇ ਪਸ਼ੂ, ਸਾਡੇ ਪੰਛੀ, ਜੰਗਲੀ ਜਾਨਵਰ, ਸਾਡੇ ਪੀਣ ਵਾਲੇ ਸਰੋਤ, ਅਤੇ ਸਭ ਤੋਂ ਜ਼ਿਆਦਾ ਸਾਡੀ ਸਿਹਤ, ਸਾਡੇ ਮਤਲਬ ਸਾਨੂੰ ਸਾਹ ਦੀਆਂ ਬਿਮਾਰੀਆਂ ਲੱਗ ਰਹੀਆਂ। ਤੁਸੀਂ ਮੰਨੋਗੇ ਵੀ ਮੈਂ ਕੱਲ੍ਹ ਇੱਕ ਨਿਊਜ਼ ਸੁਣ ਰਿਹਾ ਸੀ, ਤਾਂ ਗਰਮੀ ਦਾ ਪ੍ਰਭਾਵ ਇੰਨਾ ਪੈ ਗਿਆ ਯੂਰਪ ਦੇ ਵਿੱਚ ਵੀ ਜਿਹੜੇ ਅੱਜ ਤੋਂ 80 ਸਾਲ ਪਹਿਲਾਂ ਕੋਈ ਪਾਣੀ ਦੇ ਵਿੱਚ ਜਹਾਜ਼ ਡੁੱਬ ਗਏ ਸੀ, ਉਹ ਨਦੀ ਦਾ ਪਾਣੀ ਇੰਨਾ ਸੁੱਕ ਗਿਆ ਵੀ ਉਹ ਜਹਾਜ਼ ਵੀ ਦਿਖਣੇ

0: ਸ਼ੁਰੂ ਹੋ ਗਏ।
1: ਬਿਲਕੁਲ।
0: ਐਂਡ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦਾ ਵੀ ਅਸੀਂ ਹੁਣ 14 ਲੱਖ ਦੇ ਕਰੀਬ ਸਾਡੇ ਟਿਊਬਲ ਨੇ ਜਿਹੜੇ ਕਿ ਅਸੀਂ ਛੋਟੇ ਛੋਟੇ ਛੋਟੇ ਛੋਟੇ ਮੋਰੀਆਂ ਕਰ ਰੱਖੀਆਂ
1: ਜੀ।
0: ਉਹਨਾਂ ਦੇ ਵਿੱਚੋਂ ਅਸੀਂ ਪਾਣੀ ਕੱਢ ਕੱਢ ਕੇ ਤਕਰੀਬਨ 78% ਜੋ ਏਰੀਆ ਉਸਨੂੰ ਡਾਰਕ ਜ਼ੋਨ ਦੀ ਕੈਟਾਗਰੀ 'ਚ ਆ ਗਿਆ। ਜੇ ਮੈਨੂੰ ਸਮਝਾਉਣਾ ਚਾਹਵਾਂ 78% ਜੋ ਪੰਜਾਬ ਦਾ, ਅਸੀਂ ਪੰਜਾਂ ਪਾਣੀਆਂ ਦੀ ਧਰਤੀ ਕਹਿੰਦੇ ਹਾਂ ਤਾਂ ਅਸੀਂ 78% ਡਾਰਕ ਜ਼ੋਨ ਦੇ ਵਿੱਚ ਚਲੇ ਗਏ। ਬਹੁਤ ਵੱਡੇ ਇਹ ਹੈ ਡਾਰਕ ਜ਼ੋਨ ਦਾ ਮਤਲਬ ਇਹ ਹੈ ਵੀ ਜੋ ਅਸੀਂ ਜੋ ਸਾਡਾ ਨੈਚੁਰਲ ਜੋ ਰੱਬ ਵੱਲੋਂ ਸਾਨੂੰ ਪਾਣੀ ਦਿੱਤਾ ਗਿਆ ਉਸ ਤੋਂ ਵੱਧ ਅਸੀਂ ਕੱਢ ਰਹੇ ਹਾਂ, ਉਹ ਆਪਦੇ ਆਪ ਦੇ ਵਿੱਚ ਆਪਦੇ ਆਪ ਨੂੰ ਪੂਰਤੀ ਨਹੀਂ ਕਰ ਰਿਹਾ। ਜਾਂ ਉਦਾਹਰਣ ਦੇ ਤੌਰ 'ਤੇ ਮੈਂ ਕਹਾਂ ਵੀ ਅਸੀਂ ਬੈਂਕ ਦੇ ਵਿੱਚ ਜੇ 24 ਰੁਪਈਏ ਜਮ੍ਹਾਂ ਕਰਾ ਰਹੇ ਹਾਂ ਤਾਂ ਅਸੀਂ 31 ਰੁਪਈਏ ਅਸੀਂ ਕੱਢ ਰਹੇ ਹਾਂ ਉਸ 'ਚੋਂ ਵਾਪਸ। ਤਾਂ ਇਹਦਾ ਮਤਲਬ ਇਹ ਹੈ ਵੀ ਅਸੀਂ ਜੋ ਸਾਡੇ ਕੋਲ ਡਿਪੋਜ਼ਿਟ ਹੈ ਜੋ ਸਾਡਾ ਬਚਤ ਹੈ ਅਸੀਂ ਉਸਨੂੰ ਖਰਚ ਰਹੇ ਹਾਂ। ਅਤੇ ਸਟੱਡੀ ਤਾਂ ਇਹ ਵੀ ਕਹਿੰਦੀ ਹੈ ਵੀ 2039 ਤੱਕ ਸਾਡੇ ਪਾਣੀ ਇੰਨੇ ਡੂੰਘੇ ਹੋ ਜਾਣੇ ਆ ਕਿ ਇਹ ਪੰਜਾਂ ਪਾਣੀਆਂ ਦੀ ਧਰਤੀ ਕਿਤੇ ਨਾ ਕਿਤੇ ਮਾਰੂਥਲ ਦੀ ਸ਼ਕਲ ਅਖਤਿਆਰ ਕਰ ਲਵੇਗੀ।
1: ਉਸ ਦੇ ਲਈ ਜ਼ਿੰਮੇਵਾਰ ਕੌਣ ਹੈ?
0: ਮਨੁੱਖੀ ਗਤੀਵਿਧੀਆਂ ਜੀ, ਮੈਂ ਸ਼ੁਰੂਆਤ ਜੀ ਬਿਲਕੁਲ ਜੀ। ਉਹ ਕਹਿੰਦੇ ਨੇ ਵੀ ਪਹਿਲਾਂ ਉਲਕਾ ਪਿੰਡ ਨਾਲ ਕਦੇ ਧਰਤੀ ਖਤਮ ਹੋਈ ਸੀ, ਹੁਣ ਮੈਨੂੰ ਇਹ ਲੱਗਦਾ ਵੀ ਜਿਹੜੀ ਜੇ ਹੁਣ ਕਦੇ ਵੀ, ਮੈਂ ਤਾਂ ਚਾਹੁੰਦਾ ਵੀ ਰੱਬ ਸਾਰਿਆਂ ਨੂੰ ਲੰਬੀ ਉਮਰ ਵਰਸੇ, ਪਰ ਜੇ ਹੁਣ ਕਿਤੇ ਵੀ ਕੋਈ ਧਰਤੀ ਖਤਮ ਹੋਏਗੀ ਤਾਂ ਉਹ ਇਨਸਾਨੀ ਗਤੀਵਿਧੀਆਂ ਕਰਕੇ ਹੋਏਗੀ। ਦੂਜੀ ਗੱਲ, ਜਿਹੜਾ ਰੁੱਖ ਹੈ ਇਕੱਲਾ, ਜਿਵੇਂ ਵਿਸ਼ਵ ਇਹ ਜੋ ਹੁਣ ਵਾਤਾਵਰਨ ਦੇ ਵਿੱਚ ਤਬਦੀਲੀਆਂ ਆ ਰਹੀਆਂ, ਇਹ ਜਲਵਾਯੂ ਪਰਿਵਰਤਨ ਦੀ ਲੜਾਈ ਹੈ ਉਹ ਵਿਸ਼ਵ ਪੱਧਰ 'ਤੇ ਲੜੀ ਜਾਣੀ ਬਣਦੀ ਹੈ। ਤਾਂ ਜੇ ਵਿਸ਼ਵ ਪੱਧਰ 'ਤੇ ਅਸੀਂ ਵਿਸ਼ਵ ਜੰਗ ਕੋਈ ਲੜਨੀ ਹੈ ਤਾਂ ਇੱਕ ਹਥਿਆਰ ਨਾਲ ਨਹੀਂ ਜਿੱਤੀ ਜਾ ਸਕਦੀ, ਤਾਂ ਰੁੱਖ ਉਹਨਾਂ ਵਿੱਚੋਂ ਇੱਕ ਹਥਿਆਰ ਹੋ ਸਕਦਾ। ਬਾਕੀ ਸਾਨੂੰ ਆਪਦੀ ਜਿਵੇਂ ਕਿ ਸੂਰਜੀ ਊਰਜਾ ਦੀ ਵਰਤੋਂ ਕਰਨੀ, ਬਿਜਲੀ ਪੈਟਰੋਲ ਪਾਣੀ ਦੀ ਬਚਤ ਕਰਕੇ, ਫਸਲੀ ਰਹਿੰਦ ਖੂੰਹਦ, ਵਪਾਰਕ ਰਹਿੰਦ ਖੂੰਹਦ, ਘਰ ਦੇ ਕੂੜੇ ਦਾ ਸਹੀ ਪ੍ਰਬੰਧਨ ਕਰਕੇ ਹੀ ਅਸੀਂ ਇਸ ਜੰਗ ਨੂੰ ਜਿੱਤ ਸਕਦੇ ਹਾਂ
1: ਜੀ। ਸਰ, ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਅਗਲੇ ਕਾਲਰ। ਹੈਲੋ।
2: ਹੈਲੋ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਕੌਣ ਬੋਲਦੇ ਜੀ?
2: ਅਵਤਾਰ ਸਿੰਘ ਬੋਲਦਾ ਜੀ, ਗੱਲ ਕਲਾਂ ਤੋਂ, ਪਿੰਡ ਰਾਮਪੁਰੇ ਕੋਲੇ ਜੀ ਮੇਰਾ ਪਿੰਡ ਗੱਲ ਕਲਾਂ
1: ਜੀ। ਆਪਣਾ ਸਵਾਲ ਦੱਸੋ ਜੀ।
2: ਸਵਾਲ ਆਪਣਾ ਇਹ ਹੈ ਜੀ, ਆਪਣੀ ਜਿਹੜੀ ਰੇਲ ਦੀ ਲਾਈਨ ਆ ਜੀ ਗੱਡੀ ਦੀ,
1: ਹਾਂਜੀ,
2: ਇਹਦੇ ਬੂਟੇ ਬਹੁਤ ਦਰਖਤ ਪੱਟੇ ਆ ਜੀ, ਜਦੋਂ ਦੋ ਲਾਈਨਾਂ ਨੰਗੀਆਂ ਜੀ, ਤੇ ਹੁਣ ਮੰਨ ਕੇ ਬੂਟੇ ਕੋਈ ਨੀ ਲਾਇਆ ਜੀ ਇਹਦੇ ਤੇ।
1: ਸਰ, ਉਹਦਾ ਤੁਸੀਂ ਆਪਣੇ ਰੇਡੀਓ ਸੈੱਟ ਤੋਂ ਜਵਾਬ ਸੁਣੋ। ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ। ਵੈਸੇ ਇਹਦਾ ਜਵਾਬ ਸਰ ਪਹਿਲਾਂ ਵੀ ਦੇ ਚੁੱਕੇ ਨੇ ਤੇ ਆਪਾਂ ਦੁਬਾਰਾ ਵੀ ਸੁਣਦੇ ਆ, ਸਰ ਇਹਦੇ ਬਾਰੇ ਕੀ ਕਹੋਗੇ?
0: ਦੇਖੋ, ਜਦੋਂ ਵੀ ਕੋਈ ਰੇਲਵੇ ਲਾਈਨ, ਜਿਵੇਂ ਮੈਂ ਕਿਹਾ ਵੀ ਉਹ ਇੱਕ ਲੋਡ ਸੀਗੀ ਡਬਲ ਲਾਈਨ ਕਰਨ ਦੀ, ਤਾਂ ਉਹ ਬਠਿੰਡਾ ਤੋਂ ਲੈ ਕੇ ਅੱਗੇ ਤੱਕ ਜਦੋਂ ਵੀ ਲਾਈਨ ਪਈ ਹੈ ਤਾਂ ਉਸ ਦੇ ਵਿੱਚ ਰੁੱਖਾਂ ਦੀ ਕਟਾਈ ਹੋਈ, ਉਹ ਪ੍ਰੋਪਰ ਪ੍ਰੋਸੀਜਰ ਤਹਿਤ ਹੋਈ। ਕੋਈ ਵੀ ਮਨਜ਼ੂਰੀ ਜਦੋਂ ਰੁੱਖਾਂ ਦੀ ਕਟਾਈ ਦੀ ਦਿੱਤੀ ਜਾਂਦੀ ਹੈ, ਉਸ ਤੋਂ ਪਹਿਲਾਂ ਉਸ ਦੇ ਏਵਜ ਦੇ ਵਿੱਚ ਜਾਂ ਉਹਦੀ ਨੁਕਸਾਨ ਦੀ ਪੂਰਤੀ ਕਰਨ ਦੇ ਲਈ ਪੌਦਿਆਂ ਦੀ ਪਹਿਲਾਂ ਪਲੈਨਿੰਗ ਹੋ ਜਾਂਦੀ ਹੈ, ਜਗ੍ਹਾ ਮੁਕਰਰ ਹੋ ਜਾਂਦੀ ਹੈ, ਉਸ ਨੂੰ ਕੱਟਣ ਦੀ ਪਰਮਿਸ਼ਨ ਉਸ ਤੋਂ ਬਾਅਦ 'ਚੋਂ ਹੀ ਦਿੱਤੀ ਜਾਂਦੀ ਹੈ। ਤਾਂ ਉਹ ਹੋ ਸਕਦਾ ਵੀ ਤੁਹਾਡੇ ਉੱਥੋਂ ਕੱਟੇ ਹੋਣ, ਆਸੇ ਪਾਸੇ ਕਿਤੇ ਹੋਰ ਉਹ ਉਸੇ ਦੇ ਏਵਜ ਦੇ ਵਿੱਚ ਪਲਾਂਟੇਸ਼ਨ ਹੋਈ ਹੋਵੇ
1: ਜੀ। ਧੰਨਵਾਦ ਤੁਹਾਡਾ। ਜੇ ਸਰ ਆਪਾਂ ਗੱਲ ਕਰੀਏ ਕਿਸਾਨਾਂ ਦੀ ਆਮਦਨ ਨਾਲ ਜੋੜ ਕੇ, ਤਾਂ ਵਪਾਰਕ ਦ੍ਰਿਸ਼ਟੀ ਤੋਂ ਕਿਹੜੇ ਰੁੱਖ ਲਗਾਉਣਾ ਕਿਸਾਨਾਂ ਲਈ ਫਾਇਦੇਮੰਦ ਹੈ ਅਤੇ ਕਿਉਂ?
0: ਦੇਖੋ, ਵਪਾਰਕ, ਇਹ ਬਿਲਕੁਲ ਸਹੀ ਗੱਲ ਹੈ ਵੀ ਜਿੰਨੀ ਦੇਰ ਤੱਕ ਅਸੀਂ, ਜੇ ਪੰਜਾਬ, ਜਿਵੇਂ ਮੈਂ ਪਹਿਲਾਂ ਕਿਹਾ ਵੀ ਸਾਡੇ ਖੇਤਰਫਲ ਦਾ ਅਸੀਂ ਸਿਰਫ 2% ਹਿੱਸਾ ਹੀ ਹੈ, ਉਹ ਜੰਗਲਾਤ ਦਾ ਏਰੀਆ ਹੈਗਾ, ਜਿੰਨੀ ਦੇਰ ਤੱਕ ਅਸੀਂ, ਕਿਉਂਕਿ ਅਸੀਂ ਖੇਤੀ ਪ੍ਰਧਾਨ ਸੂਬੇ ਦੇ ਵਿੱਚ ਰਹਿੰਦੇ ਹਾਂ, ਜਿੰਨੀ ਦੇਰ ਤੱਕ ਅਸੀਂ ਕਿਸਾਨ ਨੂੰ ਆਪਣੇ ਨਾਲ ਨਹੀਂ ਜੋੜਦੇ, ਉਨੀ ਦੇਰ ਤੱਕ ਅਸੀਂ ਜੋ ਨੈਸ਼ਨਲ ਫੋਰੈਸਟ ਪਾਲਿਸੀ ਦੇ ਟੀਚੇ ਉਹਨਾਂ ਨੂੰ ਨਹੀਂ ਅਚੀਵ ਕਰ ਸਕਦੇ। ਤਾਂ ਸਾਨੂੰ ਜਿਹੜੇ ਕਿਸਾਨ ਨੇ ਉਹ ਆਪਦੇ ਖੇਤਾਂ ਦੇ ਵਿੱਚ ਇੰਟਰਕ੍ਰੋਪਿੰਗ ਕਰ ਸਕਦੇ ਨੇ, ਸਫੈਦੇ ਲਾ ਸਕਦੇ ਨੇ। ਸਾਡੇ ਜੇ ਆਪਾਂ ਇੱਥੇ ਤਾਂ P23 ਕਰਕੇ ਇੱਕ ਵਰਾਇਟੀ ਆਉਂਦੀ ਹੈ ਸਫੈਦੇ ਦੀ, P23 ਜੋ ਕਿ ਇੱਥੋਂ ਲਈ ਮੁਕਰਰ ਕੀਤੀ ਗਈ ਹੈ ਆਪਣੇ ਏਰੀਏ ਦੇ ਲਈ, ਬਠਿੰਡਾ ਏਰੀਏ ਦੇ ਲਈ। ਇਸ ਤੋਂ ਇਲਾਵਾ ਸਾਡੇ ਜੋ ਰਵਾਇਤੀ ਰੁੱਖ ਨੇ ਉਹ ਵੀ ਲਗਾ ਕੇ ਆਪਦਾ ਫਾਇਦਾ ਲੈ ਸਕਦੇ ਆ। ਕੋਈ, ਮੈਂ ਦੇਖਿਆ ਕਈ ਜਗ੍ਹਾ ਤੇ ਐਲੋਵੇਰਾ ਦੀ ਖੇਤੀ ਵੀ ਕੀਤੀ ਜਾਂਦੀ ਹੈ ਲੋਕਾਂ ਵੱਲੋਂ, ਇੰਟਰਕ੍ਰੋਪਿੰਗ ਕਰ ਸਕਦੇ ਆ ਵੀ ਫਸਲਾਂ ਦੇ ਨਾਲ ਨਾਲ ਰੁੱਖ ਲਗਾ ਸਕਦੇ ਆ
1: ਜੀ।
0: ਤਾਂ ਦੂਜਾ, ਵਿਭਾਗ ਵੱਲੋਂ ਵੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਖੜੇ ਹਾਂ, ਜਦੋਂ ਵੀ ਜਿੰਨੇ ਵੀ ਉਹਨਾਂ ਨੂੰ ਰੁੱਖ ਚਾਹੀਦੇ ਆ ਅਸੀਂ ਦੇਣ ਲਈ ਤਿਆਰ ਹਾਂ
1: ਜੀ।
0: ਤੇ ਵਿਭਾਗ ਵੱਲੋਂ ਇਸ ਸਾਲ ਇੱਕ ਸਿੰਗਲ ਰੋ ਦੀ ਸਕੀਮ ਹੈ ਜਿਸ ਦੇ ਵਿੱਚ ਅਸੀਂ ਜਿੰਨਾ ਵੀ ਕਿਸਾਨਾਂ ਦੇ ਖੇਤ ਲਿੰਕ ਰੋਡ ਦੇ ਨਾਲ ਲੱਗਦੇ ਆ, ਜੋ ਹਿੱਸਾ ਜੋ ਲਿੰਕ ਰੋਡ ਦੇ ਪਾਸੇ ਉਹਨਾਂ ਦਾ ਪੈਂਦਾ ਖੇਤ ਦਾ, ਉਸ 'ਤੇ ਪਲਾਂਟਸ ਲਾਵਾਂਗੇ ਉਹਨਾਂ ਦੀ ਸਹਿਮਤੀ ਲੈ ਕੇ, ਯੂਕਲਿਪਟਸ ਮਤਲਬ ਸਫੈਦੇ ਦੇ ਪਲਾਂਟਸ ਲਾਵਾਂਗੇ। ਉਸ ਤੋਂ ਬਾਅਦ ਵਿਭਾਗ ਦਾ, ਵਣ ਵਿਭਾਗ ਸਿਰਫ ਲਾ ਕੇ ਉਹਨਾਂ ਨੂੰ ਆਪਦੀ ਜਿਹੜੀ ਓਨਰਸ਼ਿਪ ਹੈ ਜਾਂ ਉਹਦੀ ਮਾਲਕੀ ਹੈ ਉਹ ਫਾਰਮਰ ਦੀ ਹੀ ਰਹੇਗੀ। ਜਦੋਂ ਫਿਊਚਰ ਦੇ ਵਿੱਚ ਵੱਡਾ ਹੋਵੇਗਾ ਰੁੱਖ, ਤਾਂ ਫਾਰਮਰ ਦੀ ਹੀ ਉਸ 'ਤੇ ਜੋ ਉਹਦਾ ਆਮਦਨ ਦਾ ਸਰੋਤ ਵਿੱਚ ਵਾਧਾ ਕਰੇਗਾ।
1: ਇਸ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਵੀ ਸਿੰਗਲ ਰੋ,

0: ਇਸ ਦੇ ਲਈ ਕਿਹੜੀਆਂ ਕਿਹੜੀਆਂ ਵਿਸ਼ੇਸ਼ ਸਕੀਮਾਂ ਹਨ ਜੋ ਵਿਭਾਗ ਦੁਆਰਾ ਹੋਰ ਚਲਾਈਆਂ ਜਾ ਰਹੀਆਂ ਹਨ?
1: ਨਹੀਂ, ਇੱਕੋ ਹੀ ਸਕੀਮ ਹੈ ਇਹਦੇ ਵਿੱਚ। ਜਦੋਂ ਅਸੀਂ ਫਾਰਮਰ ਨੂੰ ਅਸੀਂ ਟਾਈ ਅਪ ਕਰਦੇ ਹਾਂ, ਉਹਦੇ ਨਾਲ ਦੋ ਚੀਜ਼ਾਂ, ਇੱਕ ਤਾਂ ਫਾਰਮਰ ਦੀ ਇਨਕਮ ਦੇ ਵਿੱਚ ਵਾਧਾ ਹੋਵੇਗਾ, ਦੂਜਾ ਜੋ ਰਾਹਗੀਰ ਨੇ ਜੋ ਸਾਡੇ ਰਸਤੇ ਦੇ ਵਿੱਚ ਜੋ ਚੱਲਦੇ ਉਸ ਲਿੰਕ ਰੋਡ ਦੇ ਉੱਤੇ, ਉਹਨਾਂ ਨੂੰ ਛਾਂ ਦਾ ਵੀ ਆਸਰਾ ਮਿਲੇਗਾ।
0: ਜੀ ਜੀ ਜੀ। ਅਤੇ ਸਰ, ਜਿਵੇਂ ਆਪਾਂ ਕਹਿੰਦੇ ਸੀ ਵੀ ਕਿਸਾਨਾਂ ਦੀ ਆਮਦਨ ਵਿੱਚ ਵਾਧੇ ਲਈ, ਅਤੇ ਜੇਕਰ ਉਹ ਕੋਈ ਰੁੱਖ ਲਗਾਉਂਦੇ ਨੇ, ਕਿਸੇ ਨੇ ਆਪਣੇ ਨਿੱਜੀ ਖੇਤਰ ਦੇ ਵਿੱਚ ਜਾਂ ਸੜਕ ਕਿਨਾਰੇ ਰੁੱਖ ਕੱਟਣਾ ਹੋਵੇ, ਤਾਂ ਉਸ ਲਈ ਵਿਭਾਗ ਦੀ ਕੀ ਪ੍ਰਕਿਰਿਆ ਜਾਂ ਕਾਨੂੰਨ ਹੈ?
1: ਦੇਖੋ, ਜੇ ਕੋਈ ਆਪਦੇ ਪ੍ਰਾਈਵੇਟ ਏਰੀਏ ਦੇ ਵਿੱਚੋਂ ਰੁੱਖ ਵੱਢਦਾ,
0: ਹਾਂਜੀ,
1: ਤਾਂ ਉਸ 'ਤੇ ਸਾਨੂੰ ਮਤਲਬ ਵਿਭਾਗ ਉਸ ਦੇ ਵਿੱਚ ਕੋਈ ਕਾਰਵਾਈ ਨਹੀਂ ਕਰਦਾ, ਉਹਦੀ ਨਿੱਜੀ ਸੰਪੱਤੀ ਹੈ। ਪਰ ਮੈਂ ਇਹਦੇ ਵਿੱਚ ਇਹ ਗੱਲ ਜ਼ਰੂਰ ਐਡ ਆਨ ਕਰਨਾ ਚਾਹੂੰਗਾ ਵੀ ਜਦੋਂ ਕੋਈ ਫਾਰਮਰ ਨੇ ਕੋਈ ਟਿੰਬਰ ਬੀਜਿਆ ਆਪਦੇ ਖੇਤ ਦੇ ਵਿੱਚ, ਤਾਂ ਉਹਨੂੰ ਹਾਰਵੈਸਟ ਕਰਨਾ ਚਾਹੁੰਦਾ, ਉਹਨੂੰ ਵੱਢਣਾ ਚਾਹੁੰਦਾ, ਵੇਚਣਾ ਚਾਹੁੰਦਾ ਮਾਰਕੀਟ ਦੇ ਵਿੱਚ, ਤਾਂ ਉਹਦੀ ਤੈਅ ਪੜਤਾਲ ਕਰਕੇ ਹੀ ਵੇਚੇ। ਕਿਉਂਕਿ ਕਈ ਵਾਰ ਅਸੀਂ ਇਹ ਲਾਲਚ ਕਰ ਜਾਂਦੇ ਹਾਂ ਵੀ ਬੰਦਾ ਮੇਰੇ ਖੇਤ 'ਚ ਆ ਕੇ ਖੜਾ, ਮੇਰੇ ਤੋਂ ਇੱਥੇ ਹੀ ਵੱਢ ਕੇ ਲੈ ਜੂਗਾ। ਮੰਡੀ ਦੇ ਵਿੱਚ ਜਾਓ, ਮੰਡੀ ਦੇ ਵਿੱਚ ਉਸਦਾ ਅਸਲ ਮੁੱਲ ਦੇਖੋ, ਪਤਾ ਕਰੋ। ਇਸ ਦੇ ਲਈ ਪੰਜਾਬ ਸਰਕਾਰ ਨੇ ਪੰਜਾਬ ਈ ਟਿੰਬਰ ਪੋਰਟਲ ਵੀ ਖੋਲਿਆ ਹੋਇਆ, ਜਿਸ ਦੇ ਵਿੱਚ ਫਾਰਮਰ ਆਪਦੇ ਆਪ ਨੂੰ ਜਾ ਕੇ ਰਜਿਸਟਰ ਕਰ ਸਕਦਾ। ਉਹਦੇ ਵਿੱਚ ਜਿਹੜੇ ਬੰਦੇ ਨੇ ਖਰੀਦਣਾ ਉਹ ਵੀ ਰਜਿਸਟਰਡ ਹੋਵੇਗਾ, ਅਤੇ ਉਸ ਤੋਂ ਬਾਅਦ ਆਪਦੀਆਂ ਉੱਥੇ ਫੋਟੋਗ੍ਰਾਫਸ ਵਗੈਰਾ ਜੋ ਵੀ ਤੁਹਾਡੇ ਕੋਲ ਖੇਤ ਦੇ ਵਿੱਚ ਟਿੰਬਰ ਲੱਗਿਆ ਹੋਇਆ
0: ਜੀ,
1: ਉਹਦੀਆਂ ਫੋਟੋਗ੍ਰਾਫਸ ਉੱਥੇ ਅਪਲੋਡ ਕਰੇਗਾ, ਤਾਂ ਉਹ ਇੱਕ ਸੈਂਟਰਲਡ ਪਲੇਟਫਾਰਮ ਹੈਗਾ ਜਿਹਦੇ ਵਿੱਚ ਫਾਰਮਰ ਨੂੰ ਇੱਕ ਵਧੀਆ ਮੁੱਲ ਦਿੱਤਾ ਜਾ ਸਕਦਾ।
0: ਜੀ, ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਅਗਲੇ ਕਾਲਰ। ਹੈਲੋ।
2: ਹੈਲੋ,
0: ਹਾਂਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਕੌਣ ਸਾਹਿਬ ਬੋਲ ਰਹੇ ਹੋ?
2: ਬਹੁਤ ਬਹੁਤ ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ, ਮੈਂ ਗੁਰਪ੍ਰੀਤ ਗੱਲ ਕਰ ਰਿਹਾ ਗੋਨਿਆਣਾ ਮੰਡੀ ਤੋਂ।
0: ਜੀ ਗੁਰਪ੍ਰੀਤ ਜੀ, ਸਵਾਲ ਦੱਸੋ ਆਪਣਾ।
2: ਤੇ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
2: ਤੇ ਡਾਕਟਰ ਸਾਹਿਬ, ਮੈਂ ਨਾ, ਮੈਨੂੰ ਦਰਖਤ ਲਾਉਣ ਦਾ ਬੜਾ ਸ਼ੌਂਕ ਆ, ਮੈਂ ਪਿਛਲੇ 2-3 ਸਾਲਾਂ ਤੋਂ ਕਾਫੀ ਲਾ ਰਿਹਾ। ਮੈਂ ਉਦੋਂ ਵੀ ਲਾਏ ਜਦੋਂ ਆਪਣੇ ਖੇਤੀਬਾੜੀ ਜਿਹੜੇ ਮੰਤਰੀ ਸੀਗੇ ਲਾਲ ਚੰਦ ਕਟਾਰੂ ਚੱਕ ਜੀ,
1: ਜੀ ਜੀ,
2: ਤਾਂ ਉਦੋਂ ਉਹਨਾਂ ਨੇ ਆਧਾਰ ਕਾਰਡ ਤੇ 15 ਬੂਟਿਆਂ ਦਾ ਕਿਹਾ ਸੀ
1: ਜੀ,
2: ਤੇ ਮੈਂ ਜਦੋਂ ਸੁਣੀ ਖਬਰ ਤੇ ਮੈਂ ਬਹੁਤ ਪੇੜ ਪੌਦੇ ਲਾਏ, ਜਿਵੇਂ ਕਿ ਸੁਖਚੈਨ, ਗੁਲਮੋਹਰ, ਨਿੰਮ, ਬਰਮਾ ਡੇਕ
1: ਜੀ,
2: ਤੇ ਕਾਫੀ ਫਲਾਂ ਵਾਲੇ ਬੂਟੇ ਜੀ।
1: ਬਹੁਤ ਅੱਛੀ ਗੱਲ ਹੈ ਜੀ,
2: ਤੇ ਬੜਾ ਸ਼ੌਂਕ ਹੈ ਜੀ। ਇਸ ਵਾਰੀ ਵੀ ਮੈਂ ਤਕਰੀਬਨ ਇੱਥੇ ਨਰਸਰੀ ਹੈ ਸਰਕਾਰੀ
1: ਜੀ,
2: ਖਿਆਲੀ ਵਾਲਾ ਰੋਡ ਤੇ ਪਿੰਡ ਭੋਖੜੇ
1: ਜੀ, ਬਿਲਕੁਲ,
2: ਉੱਥੋਂ ਮੈਂ 20 ਬੂਟੇ ਲੈ ਕੇ ਆਇਆ ਤੇ ਉਹ ਮੈਂ ਲਾਏ, ਵਧੀਆ, ਮੈਨੂੰ ਬੜੀ ਖੁਸ਼ੀ ਮਿਲਦੀ ਹੈ ਕਿ ਹੁਣ ਉਹ ਹਰ ਤਕਰੀਬਨ ਕਾਫੀ ਗਰੋਥ ਵਿੱਚ ਆ।
1: ਚਲੋ, ਬਿਲਕੁਲ ਅੱਛੀ ਗੱਲ ਹੈ ਜੀ, ਤੁਸੀਂ ਆਪਦੇ ਨਾਲ ਆਪਦੇ ਵਰਗੇ ਹੋਰ ਜਣੇ ਵੀ ਜੋੜੋ ਜੀ।
2: ਹਾਂ, ਤੇ ਮੈਂ ਨਾ, ਮੈਂ ਤਾਂ ਤੁਹਾਨੂੰ ਫੋਨ ਕੀਤਾ ਜੀ, ਮੈਨੂੰ ਖੁਸ਼ੀ ਹੋਈ ਬੜਾ ਵੀ ਤੁਸੀਂ ਆਏ, ਤੇ ਇਹ ਪ੍ਰੋਗਰਾਮ ਮੇਰੇ ਬੜਾ ਮਨ ਭਾਉਂਦਾ ਸੀਗਾ, ਤੇ ਮੈਂ ਟ੍ਰੇਨਿੰਗ ਲੈਣਾ ਚਾਹੁੰਦਾ ਵੀ ਜਿਹੜੇ ਫਲਾਂ ਵਾਲੇ ਬੂਟੇ ਆ ਉਹ ਕਿਵੇਂ ਉਗਾਏ ਜਾਣ, ਜਾਂ ਕਿ ਉਹਨਾਂ ਨੂੰ ਕੋਈ ਜੇ ਸਮਾਂ ਪਾ ਕੇ ਕੋਈ ਦਿੱਕਤ ਆਉਂਦੀ ਆ ਤਾਂ ਉਹਦਾ ਹੱਲ ਕਿਵੇਂ ਕੀਤਾ ਜਾਵੇ ਜੀ?
0: ਜੀ ਠੀਕ ਹੈ ਜੀ, ਤੁਹਾਡਾ ਸਵਾਲ ਦਾ ਅਸੀਂ ਜਵਾਬ ਦਿੰਦੇ। ਤੇ ਸਰ, ਸਾਡਾ ਵੀ ਸਵਾਲ ਸੀ ਕਿ ਪੌਦੇ ਲਗਾਉਣ ਤੋਂ ਬਾਅਦ ਵਿਭਾਗ ਕਿਸਾਨਾਂ ਨੂੰ ਦੇਖਭਾਲ ਲਈ ਕੋਈ ਟ੍ਰੇਨਿੰਗ ਵੀ ਦਿੰਦਾ ਹੈ?
1: ਦੇਖੋ, ਐਜ਼ ਇਟ ਇਜ਼ ਤਾਂ ਅਸੀਂ ਕੋਈ ਟ੍ਰੇਨਿੰਗ ਦਾ ਪ੍ਰੋਗਰਾਮ ਨਹੀਂ ਚੱਲ ਰਿਹਾ ਫੋਰ ਦਾ ਟਾਈਮਿੰਗ, ਬਟ ਅਸੀਂ ਫਿਰ ਵੀ ਜੇ ਕੋਈ ਟ੍ਰੇਨਿੰਗ ਲੈਣਾ ਚਾਹੁੰਦਾ ਸਾਡੇ ਤੋਂ ਤਾਂ ਉਹ ਆ ਕੇ ਆਪਦੀ ਇੱਕ ਦਰਖਾਸਤ ਦੇ ਸਕਦਾ, ਤਾਂ ਅਸੀਂ, ਸਾਨੂੰ ਖੁਸ਼ੀ ਹੋਵੇਗੀ ਜੇ ਕੋਈ ਬੰਦਾ ਸਾਡੇ ਤੋਂ ਸਿੱਖ ਕੇ ਕੋਈ ਕੰਮ ਚਲਾਉਂਦਾ। ਤਾਂ ਕੋਈ ਵੀ ਬੰਦਾ ਕਿਸੇ ਵੀ ਕੰਮਕਾਰ ਵਾਲੇ ਦਿਨ ਆਪਦੀ ਦਰਖਾਸਤ ਟ੍ਰੇਨਿੰਗ ਦੇ ਲਈ ਪੌਦੇ ਲਗਾਉਣ ਦੇ ਲਈ ਦੇ ਸਕਦਾ, ਤਾਂ ਅਸੀਂ ਉਹਨੂੰ ਫ੍ਰੀ ਆਫ ਕੋਸਟ ਟ੍ਰੇਨਿੰਗ ਪ੍ਰੋਵਾਈਡ ਕਰਾਂਗੇ
0: ਜੀ। ਅਤੇ ਸਰ, ਲੋਕ ਕਹਿੰਦੇ ਨੇ ਕਿ ਵਿਦੇਸ਼ੀ ਜਾਂ ਓਰਨਾਮੈਂਟਲ ਪਲਾਂਟਸ ਜ਼ਿਆਦਾ ਸੋਹਣੇ ਲੱਗਦੇ ਨੇ, ਅਸੀਂ ਦੇਖਦੇ ਵੀ ਹਾਂ ਘਰਾਂ 'ਚ ਲਾਉਂਦੇ ਨੇ, ਤਾਂ ਫਿਰ ਰਵਾਇਤੀ ਰੁੱਖਾਂ ਨੂੰ ਕਿਉਂ ਤਰਜੀਹ ਦੇਣੀ ਚਾਹੀਦੀ ਹੈ?
1: ਦੇਖੋ, ਇਹ ਗੱਲ ਬਿਲਕੁਲ ਸਹੀ ਹੈ ਵੀ ਜਿਹੜੇ ਓਰਨਾਮੈਂਟਲ ਜਾਂ ਵਿਦੇਸ਼ੀ ਪਲਾਂਟਸ ਹੁੰਦੇ ਨੇ ਉਹ ਦੇਖਣ ਨੂੰ ਬਹੁਤ ਸੋਹਣੇ ਲੱਗਦੇ ਆ
0: ਜੀ,
1: ਪਰ ਇਹ ਰੁੱਖ ਜਿਹੜੇ ਨੇ ਇਹ ਸਾਡੇ ਇੱਥੋਂ ਦੇ ਨਹੀਂ ਹੈ, ਪਰਾਏ ਨੇ। ਤੇ ਜਿਹੜੇ ਦੇਸੀ ਰੁੱਖ ਨੇ ਜਿਨ੍ਹਾਂ ਨੂੰ ਅਸੀਂ ਰਵਾਇਤੀ ਰੁੱਖ ਕਹਿੰਦੇ ਹਾਂ, ਉਹ ਸਾਡੀ ਮਿੱਟੀ ਅਤੇ ਮੌਸਮ ਦੇ ਹਾਲਾਤਾਂ ਦੇ ਅਨੁਕੂਲ ਹੁੰਦੇ। ਨਿੰਮ ਹੋ ਗਿਆ, ਕਚਨਾਰ ਹੋ ਗਿਆ, ਅਮਲਤਾਸ ਹੋ ਗਿਆ, ਬਹੁਤ ਸਾਰੇ ਨੇ। ਤੇ ਦੂਜੀ ਗੱਲ ਵੀ, ਸਾਡੇ ਜਿਹੜੇ ਸਥਾਨਕ ਪੰਛੀ ਜਿਹੜੇ ਹੋ ਗਏ, ਤਿੱਤਲੀਆਂ ਹੋ ਗਈਆਂ, ਮਧੂ ਮੱਖੀਆਂ ਹੋ ਗਈਆਂ, ਜਾਂ ਹੋਰ ਜੀਵ ਹੋ ਗਏ, ਇਹ ਤੇ ਭੋਜਨ, ਇਹਦਾ ਮਤਲਬ ਭੋਜਨ ਕਰਦੇ ਨੇ ਤੇ ਆਸਰਾ ਵੀ ਉਹਨਾਂ ਨੂੰ ਇਹ ਮਿਲਦਾ ਹੈਗਾ। ਤੇ ਜੇ ਅਸੀਂ ਲਗਾਉਣੇ ਵੀ ਆ ਓਰਨਾਮੈਂਟਲ ਪਲਾਂਟਸ, ਜਮਾਂ ਨਹੀਂ ਹੈ ਹਾਨੀਕਾਰਕ ਨਹੀਂ ਹੈਗੇ ਉਹਨੇ, ਬਟ ਜੇ ਲਗਾਉਣੇ ਵੀ ਹੈ ਤਾਂ ਸੀਮਿਤ ਮਾਤਰਾ ਦੇ ਵਿੱਚ ਲਗਾਏ ਜਾ ਸਕਦੇ ਆ, ਬਟ ਜੇ ਅਸੀਂ ਕਿਤੇ ਵੱਡੀ ਕੋਈ ਪਲਾਂਟੇਸ਼ਨ ਦਾ ਟੀਚਾ ਰੱਖਿਆ ਗਾ ਤਾਂ ਉੱਥੇ ਸਾਨੂੰ ਰਵਾਇਤੀ ਰੁੱਖਾਂ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ
0: ਜੀ। ਤੁਸੀਂ ਬਹੁਤ ਵਧੀਆ ਦੱਸਿਆ ਇਸ ਬਾਰੇ। ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਅਗਲੇ ਕਾਲਰ। ਹੈਲੋ,
3: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲਦੇ ਹੋ ਜੀ?
3: ਦਰਸ਼ਨ ਸਿੰਘ ਬੇਦ ਜੀ।
0: ਆਪਣਾ ਸਵਾਲ ਦੱਸੋ ਜੀ।
3: ਹਾਂ, ਦਰਖਤ ਸਕੂਲਾਂ 'ਚ ਪੱਟਣੇ ਬਹੁਤ ਗਲਤ ਹੈ ਜੀ।
0: ਸਕੂਲ ਕਾਲਜ, ਸਰਕਾਰੀ ਸੰਸਥਾਵਾਂ ਤੇ ਸਮਾਜਿਕ ਸੰਸਥਾਵਾਂ ਹਰਿਆਲੀ ਵਧਾਉਣ ਅਤੇ ਵਾਤਾਵਰਨ ਦੀ ਰੱਖਿਆ ਵਿੱਚ ਕੀ ਭੂਮਿਕਾ ਨਿਭਾ ਸਕਦੀਆਂ ਨੇ?
1: ਦੇਖੋ ਜੀ, ਜਿਹੜੀਆਂ ਸਕੂਲ ਹੋ ਗਏ, ਕਾਲਜ ਹੋ ਗਏ, ਸਰਕਾਰੀ ਸੰਸਥਾਵਾਂ ਹੋ ਗਈਆਂ ਜਾਂ ਸਮਾਜਿਕ ਸੰਸਥਾਵਾਂ ਹੋ ਗਈਆਂ
0: ਜੀ,

0: ਇਹਨਾਂ ਵਿੱਚ ਸਕੂਲਾਂ ਦੇ ਵਿੱਚ ਅਸੀਂ ਆਮ ਪਹਿਲਾਂ ਸਕੂਲਾਂ ਦੀ ਗੱਲ ਕਰ ਲਈਏ ਤਾਂ ਸਕੂਲਾਂ ਦੇ ਵਿੱਚ ਈਕੋ ਕਲੱਬਸ ਬਣੇ ਹੋਏ ਨੇ। ਸਾਡੇ ਡਿਪਾਰਟਮੈਂਟ ਵੱਲੋਂ ਪਹਿਲਾਂ ਹਰਬਲ ਗਾਰਡਨਸ ਵੀ ਬਣਾਏ ਗਏ।
1: ਤੁਹਾਡੇ ਡਿਪਾਰਟਮੈਂਟ ਵੱਲੋਂ ਉਹਨਾਂ ਨੂੰ ਪੌਦੇ ਵੀ ਭੇਜੇ ਜਾਂਦੇ
0: ਜੀ? ਬਿਲਕੁਲ ਬਿਲਕੁਲ।
1: ਹਾਂਜੀ,
0: ਤੇ ਕਈ ਗ੍ਰੀਨ ਕੈਂਪਸ ਵੀ ਆਪਦੇ ਆਪ ਨੂੰ ਗ੍ਰੀਨ ਕੈਂਪਸ ਵੀ ਕਹਿੰਦੇ ਆ, ਬਟ ਮੇਰਾ ਮੰਨਣਾ ਹੈ ਵੀ ਜਿੰਨੀ ਦੇਰ ਤੱਕ ਅਸੀਂ ਬੱਚਿਆਂ ਨੂੰ ਸਿਰਫ ਪੌਦੇ ਲਾਉਣ ਤੱਕ ਸੀਮਿਤ ਰੱਖਾਂਗੇ ਉਨੀ ਦੇਰ ਤੱਕ ਉਹ ਮੰਤਵ ਹੱਲ ਨਹੀਂ ਹੁੰਦਾ। ਜਦੋਂ ਅਸੀਂ ਬੱਚਿਆਂ ਨੂੰ ਬੂਟਿਆਂ ਦੀ ਸਾਂਭ ਸੰਭਾਲ ਨਾਲ ਜੋੜਾਂਗੇ ਉਦੋਂ ਹੀ ਉਹਨਾਂ ਦਾ ਇੱਕ ਭਾਵਨਾਤਮਕ ਰਿਸ਼ਤਾ ਪੌਦਿਆਂ ਨਾਲ ਪੈਦਾ ਹੋਵੇਗਾ। ਜਦੋਂ ਦੇਖਣਗੇ ਵੀ ਸਾਡੇ ਲਗਾਏ ਪੌਦੇ ਤੇ ਕੋਈ ਤਿੱਤਲੀਆਂ ਆ ਰਹੀਆਂ, ਕੋਈ ਮਧੂਮੱਖੀਆਂ ਬੈਠ ਰਹੀਆਂ, ਤਾਂ ਉਹਨਾਂ ਦਾ ਇੱਕ ਭਾਵਨਾਤਮਕ ਰਿਸ਼ਤਾ ਉਹਨਾਂ ਨਾਲ ਪੈਦਾ ਹੋਏਗਾ। ਇਹ ਬਹੁਤ ਜ਼ਰੂਰੀ ਹੈ। ਜਿਵੇਂ ਇਹਨਾਂ ਨੇ ਕਿਹਾ ਵੀ ਪੰਚਾਇਤਾਂ ਨੇ ਕਿਤੇ ਕੋਈ ਨੁਕਸਾਨ ਕੀਤਾ, ਜਾਂ ਤਾਂ ਮੇਰਾ ਮੰਨਣਾ ਹੈ ਵੀ ਜਿਹੜੀਆਂ ਪੰਚਾਇਤਾਂ ਜਾਂ ਹੋਰ ਐਨ ਜੀ ਓ ਨੇ, ਯੂਥ ਕਲੱਬ ਨੇ, ਉਹ ਜਿਵੇਂ ਪਹਿਲਾਂ ਕਿਹਾ ਵੀ ਰੁੱਖ ਦੇ ਇਕੱਲਾ ਰੁੱਖ ਨਹੀਂ, ਹੋਰ ਵੀ ਬਹੁਤ ਚੀਜ਼ਾਂ ਆਪਾਂ ਕਰ ਸਕਦੇ ਹਾਂ। ਵੀ ਰੇਨ ਵਾਟਰ ਹਾਰਵੈਸਟਿੰਗ ਸਟਰਕਚਰ ਬਣਾ ਸਕਦੇ ਹਾਂ, ਜਾਂ ਸਿੰਗਲ ਯੂਜ਼ ਪਲਾਸਟਿਕ ਨੂੰ ਆਪਦੇ ਪਿੰਡ ਦੇ ਵਿੱਚ ਜਿਹੜਾ ਅਸੀਂ ਰੋਕ ਸਕਦੇ ਹਾਂ ਨਾ, ਜਾਂ ਬੱਚੇ ਨੂੰ ਜਿਵੇਂ ਹੁਣ ਦੇਖਦਾ ਅਸੀਂ ਜਾਂਦੇ ਹਾਂ ਪਿੰਡਾਂ ਦੇ ਵਿੱਚ, ਜਾਂ ਕਈ ਵਾਰੀ ਸਕੂਲਾਂ ਦੇ ਵਿੱਚ, ਆਮ ਤੌਰ 'ਤੇ ਸਕੂਲਾਂ ਦੇ ਵਿੱਚ ਬੱਚੇ ਜਿਹੜੇ ਹੁੰਦੇ ਆ ਉਹ ਫੂਡ ਨਹੀਂ ਖਾ ਕੇ ਆਉਂਦੇ, ਆਪਦਾ ਲੰਚ ਲੈਫਟ ਓਵਰ ਲੰਚ ਕਰ ਦਿੰਦੇ, ਛੱਡ ਦਿੰਦੇ। ਮਿਡ ਡੇ ਮੀਲ ਵੀ ਮਿਲਦੀ ਹੈ, ਉਹਦੇ ਵਿੱਚ ਵੀ ਉਹ ਥੋੜ੍ਹਾ ਬਹੁਤਾ ਕਿਤੇ ਵੇਸਟ ਕਰਦੇ ਆ। ਸਾਡੇ ਆਪਦੇ ਬੱਚੇ ਵੀ ਕਈ ਵਾਰ ਲੰਚ ਨਹੀਂ ਖਾ ਕੇ ਆਉਂਦੇ, ਤਾਂ ਉਹ ਜਿਹੜਾ ਉਹ ਪਾਣੀ ਦੀ ਵੇਸਟ, ਜਿਹੜਾ ਉਹਨੂੰ ਖੇਤ ਦੇ ਵਿੱਚ ਪਾਣੀ ਮਿਲਿਆ ਔਰ ਸੋਰਸ ਦੇ ਵੇਸਟ, ਉਹ ਮਿੱਟੀ ਦੀ ਵੇਸਟ ਜਿਹੜਾ ਉਸਨੇ ਦਿੱਤਾ, ਜਾਂ ਅਸੀਂ ਆਪ ਵੀ ਕਈ ਵਾਰ ਜਾਂਦੇ ਹਾਂ ਤਾਂ ਅਸੀਂ ਸਾਡੀ ਪਲੇਟ ਹੀ ਅਸੀਂ ਇੰਨੀ ਭਰ ਲੈਂਦੇ ਹਾਂ, ਉਦੋਂ ਬਾਅਦ ਉਹਨੂੰ ਡਸਟਬਿਨ ਸਿੱਟਦੇ ਹਾਂ, ਤਾਂ ਸਾਡਾ ਫੂਡ ਪ੍ਰਜ਼ਰਵ ਕਰਨਾ, ਅਸੀਂ ਫੂਡ ਵੀ ਉਹਨਾਂ ਖਾਈਏ ਜਿੰਨੀ ਸਾਨੂੰ ਲੋੜ ਹੈ। ਸਾਡੀ ਪਲੇਟ ਅਤੇ ਸਾਡਾ ਇਨਵਾਇਰਮੈਂਟ ਵੀ ਇੱਕ ਦੂਜੇ ਨਾਲ ਰਿਲੇਟ ਕਰਦਾ
1: ਜੀ। ਜਿਵੇਂ ਤੁਸੀਂ ਵਾਤਾਵਰਨ ਨੂੰ ਬਚਾਉਣ ਦੇ ਲਈ ਬਹੁਤ ਉਪਰਾਲੇ ਕਰ ਰਹੇ ਹੋ, ਤਾਂ ਇਸ ਦੇ ਵਿੱਚ ਅਸੀਂ ਤੁਹਾਨੂੰ ਪੁੱਛਣਾ ਚਾਹਾਂਗੇ ਕਿ ਪੌਦੇ ਲਗਾਉਣ ਦੀ ਮਿਆਂਵਾਕੀ ਤਕਨੀਕ ਕੀ ਹੈ?
0: ਜੋ ਮਿਆਂਵਾਕੀ ਤਕਨੀਕ ਹੈ ਇਹ ਜਿਹੜੇ ਜਾਪਾਨ ਦੀ ਤਕਨੀਕ ਹੈ ਜੀ, ਇਹ ਪ੍ਰਸਿੱਧ ਬੋਟਨਿਸਟ ਨੇ ਉਹਨਾਂ ਦੇ ਅਕੀਰਾ ਮਿਆਂਵਾਕੀ, ਉਹਨਾਂ ਹਾਂਜੀ ਉਹਨਾਂ ਵੱਲੋਂ ਵਿਕਸਿਤ ਕੀਤੀ ਗਈ ਹੈ। ਇਹ ਬਹੁਤ ਘੱਟ ਜਗ੍ਹਾ ਦੇ ਵਿੱਚ ਸੰਘਣੇ, ਮਤਲਬ ਇੱਕ ਸੰਘਣੇ ਦਾਇਰੇ ਦੇ ਵਿੱਚ ਅਸੀਂ ਪਲਾਂਟਸ ਲਾਉਂਦੇ ਹਾਂ, ਬਹੁਤ ਸੰਘਣੇ ਸੰਘਣੇ ਪਲਾਂਟਸ ਲਾਉਂਦੇ ਹਾਂ। ਇਹ ਮਾਈਕਰੋ ਜੰਗਲ ਦੇ ਤੌਰ 'ਤੇ ਵਿਕਸਿਤ ਹੁੰਦੇ ਆ,
1: ਇਹ ਆਪਣੇ ਏਰੀਏ ਦੇ ਵਿੱਚ ਪ੍ਰਫੁੱਲਿਤ ਹੋ ਸਕਦੇ?
0: ਬਿਲਕੁਲ ਜੀ ਬਿਲਕੁਲ, ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਨਾਨਕ ਬਗੀਚੀ ਦੇ ਨਾਮ ਤੋਂ ਇਹ ਬੀੜਾ ਚੁੱਕਿਆ ਸੀ ਮਿਆਂਵਾਕੀ ਦੇ ਜੀ। ਬਿਲਕੁਲ, ਤਾਂ ਉਹਦੀ ਬਹੁਤ ਅੱਛੀ ਸਾਨੂੰ ਰਿਸਪੋਂਸ ਰਿਹਾ ਸੀ, ਜਿੱਥੇ ਵੀ ਲਗਾਏ ਆ ਉਹ ਤਾਂ ਉਹਨਾਂ ਦਾ 90% ਤੋਂ ਲੈ ਕੇ 95% ਤੱਕ ਸਰਵਾਈਵਲ ਰਿਹਾ, ਅਤੇ ਇਹ 10 ਗੁਣਾ ਜ਼ਿਆਦਾ ਤੇਜ਼ੀ ਨਾਲ ਵੱਧਦੇ ਆ ਅਤੇ 30 ਗੁਣਾ ਜ਼ਿਆਦਾ ਸੰਘਣੇ ਹੁੰਦੇ ਆ। ਹੁਣ ਵੀ ਅਸੀਂ ਇਸ ਸਾਲ ਵੀ 40 ਵਿੱਦਿਅਕ ਸੰਸਥਾਵਾਂ ਦੇ ਵਿੱਚ, 12 ਉਦਯੋਗਿਕ ਸੰਸਥਾਵਾਂ ਦੇ ਵਿੱਚ, 2 ਜੁਡੀਸ਼ੀਅਲ ਕੰਪਲੈਕਸਿਸ ਦੇ ਵਿੱਚ ਅਤੇ 2 ਹਸਪਤਾਲਾਂ ਦੇ ਵਿੱਚ ਇਹ ਟੀਚਾ ਮਿੱਥਿਆ ਵੀ ਅਸੀਂ ਸ਼੍ਰੀ ਗੁਰੂ ਨਾਨਕ ਬਗੀਚੀਆਂ ਜਿਹੜੀਆਂ ਹੈਗੀਆਂ ਉਹ ਮਿਆਂਵਾਕੀ ਤਕਨੀਕ ਦੇ ਨਾਲ ਵਿਕਸਿਤ ਕਰਾਂਗੇ
1: ਜੀ। ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਅਗਲੇ ਕਾਲਰ। ਹੈਲੋ
2: ਬਾਈ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਬਾਈ ਜੀ, ਆਪਣਾ ਸਵਾਲ ਪੁੱਛੋ ਜੀ ਜਲਦੀ।
2: ਮੈਂ ਮਲਕੀਤ ਸਿੰਘ ਘੜਿਆਣਾ ਜੀ, ਬਠਿੰਡੇ ਤੋਂ ਬੋਲਦਾ, ਮੇਰਾ ਪਿੰਡ ਹੈ ਘੜਿਆਣਾ ਜੀ ਸਾਡੀ ਹੈ।
1: ਮਲਕੀਤ ਸਿੰਘ ਜੀ, ਆਪਣਾ ਸਵਾਲ ਪੁੱਛੋ, ਸਾਡੇ ਕੋਲ ਸਮਾਂ ਘੱਟ ਹੈ।
2: ਨਹੀਂ, ਸੇਮ ਵਾਲਾ ਏਰੀਆ ਜੀ, ਉਹ ਚ ਕਿਹੜੇ ਬੂਟੇ ਲੱਗ ਸਕਦੇ ਆ ਜੀ? ਅਸੀਂ ਲਾਉਣੇ ਆ ਜੀ
1: ਸੇਮ ਵਾਲਾ ਏਰੀਆ, ਉਹ ਕਹਿੰਦੇ ਕਿਹੜੇ ਬੂਟੇ ਲੱਗ ਸਕਦੇ
2: ਏਰੀਆ ਲੱਗਦਾ?
0: ਸਫੈਦੇ ਲੱਗ ਸਕਦੇ ਆ ਜੀ ਸੇਮ ਵਾਲੇ ਏਰੀਏ ਦੇ ਵਿੱਚ।
1: ਤੁਹਾਡੇ ਵਿਭਾਗ ਦੇ ਜੁੰਮੇ ਜੰਗਲੀ ਜੀਵਾਂ ਦਾ ਸਾਂਭ ਸੰਭਾਲ ਦਾ ਕੰਮ ਵੀ ਹੈ। ਇਸ ਵੇਲੇ ਮੌਨਸੂਨ ਦਾ ਸੀਜ਼ਨ ਹੈ ਤੇ ਇਸ ਮੌਸਮ ਵਿੱਚ ਸੱਪ ਖਾਸ ਤੌਰ ਤੇ ਵੱਧ ਨਜ਼ਰ ਆਉਂਦੇ ਨੇ। ਜੇਕਰ ਕਿਸੇ ਵਿਅਕਤੀ ਦਾ ਸੱਪ ਜਾਂ ਕਿਸੇ ਹੋਰ ਜੰਗਲੀ ਜੀਵ ਨਾਲ ਸਾਹਮਣਾ ਹੋ ਜਾਵੇ ਤਾਂ ਉਸਨੂੰ ਕੀ ਕਰਨਾ ਚਾਹੀਦਾ ਹੈ?
0: ਦੇਖੋ ਜੀ, ਮੌਨਸੂਨ ਦੇ ਮੌਸਮ ਵਿੱਚ ਸੱਪ ਅਤੇ ਹੋਰ ਜੰਗਲੀ ਜੀਵ ਜੋ ਹੁੰਦੇ ਆ ਉਹਦੀ ਕੁਦਰਤੀ ਵਾਸ ਦੇ ਵਿੱਚ, ਉਹਨਾਂ ਦੇ ਵਿੱਚ ਕਈ ਵਾਰੀ ਪਾਣੀ ਭਰ ਜਾਂਦਾ ਬਰਖਾ ਦੇ ਨਾਲ, ਤਾਂ ਉਹ ਬਾਹਰ ਆ ਜਾਂਦੇ ਆ, ਤਾਂ ਸਭ ਤੋਂ ਪਹਿਲਾਂ ਤਾਂ ਇਹ ਵੀ ਘਬਰਾਉਣਾ ਨਹੀਂ, ਦੂਜੀ ਗੱਲ ਜੰਗਲੀ ਜੀਵ ਨੂੰ ਮਾਰਨਾ ਵੀ ਨਹੀਂ
1: ਜੀ,
0: ਅਤੇ ਉਹ ਤੋਂ ਸੁਰੱਖਿਅਤ ਦੂਰੀ ਬਣਾ ਕੇ ਰੱਖਣੀ ਆ। ਕਈ ਵਾਰੀ ਅੱਜ ਕੱਲ੍ਹ ਇੱਕ ਟ੍ਰੈਂਡ ਚੱਲਦਾ ਵੀ ਉਹਦੇ ਨਾਲ ਸੈਲਫੀ ਲੈਣੀ ਆ ਜਾਂ ਵੀਡੀਓ ਬਣਾਉਣੀ ਆ, ਇਹ ਬਿਲਕੁਲ ਨਹੀਂ ਕਰਨਾ। ਬੱਚਿਆਂ ਨੂੰ, ਸਾਡੇ ਪਸ਼ੂਆਂ ਨੂੰ ਉਹਨਾਂ ਤੋਂ ਦੂਰ ਰੱਖਣਾ ਤੇ ਵਣ ਵਿਭਾਗ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ। ਦੂਜਾ ਇਹ ਵੀ ਜੇ ਖੁਦਾ ਨਾ ਖਾਸਤਾ ਕਿਸੇ ਨੂੰ ਸੱਪ ਡੰਗ ਵੀ ਮਾਰ ਜਾਂਦਾ ਤਾਂ ਉਹਨੂੰ ਇੱਕ ਮੈਡੀਕਲ ਐਮਰਜੈਂਸੀ ਦੀ ਤੌਰ 'ਤੇ ਟ੍ਰੀਟ ਕੀਤਾ ਜਾਣਾ ਚਾਹੀਦਾ। ਵਿਅਕਤੀ ਨੂੰ ਸ਼ਾਂਤ ਰੱਖੋ, ਜਿੰਨੀ ਜਲਦੀ ਹੋ ਸਕੇ ਉਹਨੂੰ ਹਸਪਤਾਲ ਲੈ ਜਾਓ। ਇੱਕ ਸਾਡੇ ਕਈ ਵਾਰੀ ਸਿਆਣੇ ਬੰਦੇ ਹੁੰਦੇ ਆ, ਉਹ ਕਹਿੰਦੇ ਆ ਵੀ ਕੱਟ ਲਾਓ, ਜ਼ਹਿਰ ਚੂਸੋ ਹੈ ਨਾ, ਜਾਂ ਕੱਪੜੇ ਨਾਲ ਬੰਨ ਦਿਓ, ਜਾਂ ਕੋਈ ਘਰੇਲੂ ਨੁਸਖਾ ਹੋਰ ਟਰਾਈ ਕਰ ਲੈਂਦੇ ਆ, ਤਾਂ ਇਹੋ ਜਿਹੀਆਂ ਚੀਜ਼ਾਂ ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ। ਉਹਨਾਂ ਨੂੰ ਸਿਵਲ ਹੋਸਪਿਟਲ ਲੈ ਜਾਓ, ਸਾਡੇ ਸਿਵਲ ਹੋਸਪਿਟਲਸ ਦੇ ਵਿੱਚ ਬਿਲਕੁਲ ਅੱਛੇ ਪ੍ਰਬੰਧ ਨੇ ਇਹਨਾਂ ਸੱਪ ਦੇ ਡੱਸੇ ਦੇ ਲਈ, ਅਤੇ ਬਸ ਇਹੀ ਹੈ ਜੀ। ਹੋਰ ਕੋਈ

0: ਜੋ ਤਵੀਰ ਧਾਗੇ ਚ ਨਹੀਂ ਪੈਣਾ ਚਾਹੀਦਾ।
1: ਧੰਨਵਾਦ ਜੀ ਤੁਹਾਡਾ ਸਾਡੇ ਸਰੋਤਿਆਂ ਨੂੰ ਦੱਸਣ ਲਈ ਕਿ ਤੁਹਾਨੂੰ ਹਮੇਸ਼ਾ ਮੈਡੀਕਲ ਸੁਵਿਧਾ ਦਾ ਹੀ ਇਸਤੇਮਾਲ ਕਰਨਾ ਚਾਹੀਦਾ ਇਹੋ ਜਿਹੀ ਹਾਲਤ ਦੇ ਵਿੱਚ, ਅਤੇ ਆਪਣੇ ਕੋਈ ਟੋਟਕੇ ਨਹੀਂ ਅਜਮਾਉਣੇ ਚਾਹੀਦੇ। ਅਤੇ ਸਰ, ਆਉਣ ਵਾਲੇ 1-2 ਸਾਲਾਂ ਵਿੱਚ ਬਠਿੰਡਾ ਰੇਂਜ ਲਈ ਵਿਭਾਗ ਦਾ ਸਭ ਤੋਂ ਵੱਡਾ ਪ੍ਰੋਜੈਕਟ ਜਾਂ ਗੋਲ ਕੀ ਹੈ?
0: ਦੇਖੋ, ਸਰਕਾਰ ਨੇ ਤਾਂ 2030 ਤੱਕ ਇਹ ਟੀਚਾ ਮਿੱਥਿਆ ਹੋਇਆ ਵੀ ਅਸੀਂ 7.5% ਪੰਜਾਬ ਦਾ ਜੋ ਰਕਬਾ ਹੈ,
1: ਜੋ ਹੁਣ
0: ਨਹੀਂ ਪੰਜਾਬ ਲੈਵਲ ਤੇ ਵੱਧ ਹੈ ਜੀ, 5-6% ਦੇ ਨੇੜੇ ਹੈ, 5-6% ਦੇ ਵਿਚਕਾਰ ਨੇ, ਤਾਂ ਅਸੀਂ 7.5% ਦੇ ਨੇੜੇ ਤੇੜੇ ਲੈ ਕੇ ਜਾਣ ਦਾ ਟੀਚਾ, 7.5 ਹੀ ਮੰਨ ਕੇ ਚੱਲੋ ਵੀ 7.5 ਦਾ ਸਾਡਾ ਟੀਚਾ ਹੈਗਾ, ਤੇ ਅਸੀਂ ਇਹਨੂੰ ਜ਼ਰੂਰ ਅਚੀਵ ਕਰਾਂਗੇ
1: ਜੀ। ਜੀ, ਤੇ ਅੰਤ ਵਿੱਚ ਤੁਸੀਂ ਸਾਡੇ ਸਰੋਤਿਆਂ ਲਈ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ?
0: ਮੈਨੂੰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ

0: ਕੋਈ ਸੁਨੇਹਾ ਦੇਣਾ ਚਾਹੁੰਦੇ ਹੋ?
1: ਮੈਨੂੰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਜੀ ਦੀ 2014 ਵਿੱਚ ਕਈ ਗੱਲ ਯਾਦ ਆ ਰਹੀ ਆ
0: ਜੀ।
1: ਉਹਨਾਂ ਨੇ ਕਿਹਾ ਸੀ ਵੀ ਅਸੀਂ ਉਹ ਪਹਿਲੀ ਪੀੜ੍ਹੀ ਹਾਂ ਜੋ ਮੌਸਮ ਦੇ ਬਦਲਾਵਾਂ ਦੇ ਪ੍ਰਭਾਵ ਨੂੰ ਮਹਿਸੂਸ ਕਰ ਰਹੇ ਹਾਂ, ਅਤੇ ਅਸੀਂ ਉਹ ਆਖਰੀ ਪੀੜ੍ਹੀ ਹਾਂ ਜੋ ਇਸ ਨੂੰ ਸਹੀ ਕਰਨ ਵਾਸਤੇ ਕੋਈ ਠੋਸ ਕਦਮ ਚੁੱਕ ਸਕਦੇ ਹਾਂ
0: ਜੀ।
1: ਮੈਂ ਬਸ ਇੰਨਾ ਹੀ ਕਹੂੰਗਾ ਵੀ ਸਾਡੇ ਪੰਜਾਂ ਪਾਣੀਆਂ ਦੀ ਜੋ ਧਰਤੀ ਹੈ, ਇਸ ਨੂੰ ਅੱਜ ਇੱਕ ਇਹੋ ਜਿਹੇ ਮੋੜ 'ਤੇ ਖੜ੍ਹਾ ਜਿਸ ਨੂੰ ਕੁਦਰਤੀ ਸੋਮਿਆਂ ਨੂੰ, ਚਾਹੇ ਉਹ ਸਾਡਾ ਪਾਣੀ ਹੋਵੇ, ਹਵਾ ਹੋਵੇ, ਮਿੱਟੀ ਹੋਵੇ, ਇਹਨੂੰ ਸਾਫ਼ ਸੁਥਰਾ ਰੱਖਣ ਦੀ ਅਤੇ ਆਉਣ ਵਾਲੀ ਪੀੜ੍ਹੀ ਨੂੰ ਇੱਕ ਚੰਗਾ ਵਾਤਾਵਰਨ ਦੇਣ ਦੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ, ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਤੋ ਹਰੇਕ ਬੰਦਾ ਇਹਦੇ ਵਿੱਚ ਯੋਗਦਾਨ ਪਾ ਸਕਦਾ, ਬੂੰਦ ਬੂੰਦ ਨਾਲ ਸਾਗਰ ਭਰਦਾ। ਹਰੇਕ ਬੰਦਾ ਇੱਕ ਰੁੱਖ ਲਾਵੇ ਹਰ ਸਾਲ, ਮੈਂ ਨਹੀਂ ਕਹਿੰਦਾ ਵੀ 100 ਲਾਵੇ, ਇੱਕ ਲਾਵੇ ਅਤੇ ਉਹਦੀ ਸਾਂਭ ਸੰਭਾਲ ਕਰੇ, ਹਰ ਸਾਲ ਲਾਵੇ। ਬਸ ਇੰਨੀ ਮੇਰੀ ਬੇਨਤੀ ਹੈ ਜੀ ਸਾਰਿਆਂ ਨੂੰ।
0: ਤੁਸੀਂ ਬਹੁਤ ਵਧੀਆ ਦੱਸਿਆ ਅਤੇ ਤੁਹਾਡੀ ਚਿੰਤਾ ਬਿਲਕੁਲ ਜਾਇਜ਼ ਹੈ। ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਆਪਣੇ ਰੁਝੇਵੇਂ ਭਰੇ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਡੇ ਸਟੂਡੀਓ ਵਿੱਚ ਆਏ ਅਤੇ ਵਣ ਵਿਭਾਗ ਬਠਿੰਡਾ ਅਤੇ ਪੰਜਾਬ ਦੀਆਂ ਸਕੀਮਾਂ ਬਾਰੇ ਅਹਿਮ, ਲਾਹੇਵੰਦ ਅਤੇ ਸਰਲ ਜਾਣਕਾਰੀ ਸਾਡੇ ਸਰੋਤਿਆਂ ਨਾਲ ਸਾਂਝੀ ਕੀਤੀ। ਮੈਨੂੰ ਪੂਰੀ ਉਮੀਦ ਹੈ ਕਿ ਅੱਜ ਦੀ ਇਸ ਗੱਲਬਾਤ ਤੋਂ ਬਾਅਦ ਸਾਡੇ ਬਠਿੰਡਾ ਵਾਸੀ ਅਤੇ ਕਿਸਾਨ ਭਰਾ ਅਤੇ ਕਿਸਾਨ ਭੈਣਾਂ ਵਣ ਵਿਭਾਗ ਦੀਆਂ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਗੇ ਅਤੇ ਬਠਿੰਡਾ ਨੂੰ ਹਰਾ ਭਰਾ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਗੇ। ਸਰ, ਤੁਹਾਡਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ।
1: ਧੰਨਵਾਦ ਜੀ।
0: ਸਰੋਤੋ, ਇਹ ਸਨ ਸਾਡੇ ਨਾਲ ਬਠਿੰਡਾ ਰੇਂਜ ਫੋਰੈਸਟ ਆਫਿਸਰ ਸ਼੍ਰੀ ਅਮਰਿੰਦਰ ਸਿੰਘ ਜੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਬਸ ਇੰਨਾ ਹੀ। ਆਓ ਸਾਰੇ ਰਲ ਕੇ ਪ੍ਰਣ ਕਰੀਏ ਕਿ ਇੱਕ ਰੁੱਖ ਜ਼ਿੰਦਗੀ ਸੁੱਖ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸਨ ਬਲਜੀਤ ਸ਼ਰਮਾ। ਹੁਣ ਸਾਨੂੰ ਅੱਜ ਦਾ ਪ੍ਰੋਗਰਾਮ ਸਮਾਪਤ ਕਰਨ ਦੀ ਦਿਓ ਇਜਾਜ਼ਤ। ਨਮਸਕਾਰ।
1: ਧੰਨਵਾਦ ਜੀ।
0: ਧੰਨਵਾਦ ਸਰ।

ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ, ਵਿਸ਼ਾ ਵਣ ਵਿਭਾਗ ਬਠਿੰਡਾ ਦੀ ਯੋਜਨਾਵਾਂ। ਮਾਹਿਰ ਸਨ ਡਾਕਟਰ ਅਮਰਿੰਦਰ ਸਿੰਘ ਅਤੇ ਗੱਲਬਾਤ ਕਰ ਰਹੇ ਸਨ ਮਨਦੀਪ ਕੋਟਲੀ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਜੀ 5:30 ਅਤੇ 24 ਸਕਿੰਟ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਗੱਲਾਂ 'ਚੋਂ ਗੱਲ। ਅੱਜ ਦਾ ਇਹ ਪ੍ਰੋਗਰਾਮ ਪੇਸ਼ ਕਰਨਗੇ ਮਨਦੀਪ ਕੋਟਲੀ ਜੀ।

0: ਜੀ ਸਰੋਤਿਓ, ਪ੍ਰੋਗਰਾਮ ਗੱਲਾਂ 'ਚੋਂ ਗੱਲ ਲੈ ਕੇ ਹਾਜ਼ਰ ਹਾਂ। ਮੈਂ ਤੁਹਾਡਾ ਰੇਡੀਓ ਦੋਸਤ ਮਨਦੀਪ ਕੋਟਲੀ, ਅਤੇ ਮੇਰੇ ਵੱਲੋਂ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਅੱਜ ਦੇ ਪ੍ਰੋਗਰਾਮ ਦੇ ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਵਿਸ਼ਾ ਰਹੇਗਾ ਸ਼ੇਰ ਮੁਹੰਮਦ ਖਾਨ ਦਾ ਵਤਨੀ, ਰੋਹੀ ਦਾ ਸ਼ਹਿਰੀਆ, ਕੇਸੂ ਸਭ ਦੇ ਮਨਾਂ ਨੂੰ ਮੋਹਣ ਵਾਲਾ ਡਾਕਟਰ ਦੀਪਕ ਮਨਮੋਹਨ। ਪ੍ਰੋਗਰਾਮ ਦੇ ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਸਤਪਾਲ ਬਰਾੜ ਅਤੇ ਮਮਤਾ ਅਰੋੜਾ।
1: ਆਕਾਸ਼ਵਾਣੀ ਦੇ ਅਦਬੀ ਸੂਝਵਾਨ ਬੁੱਧੀਜੀਵੀ ਸਤਿਕਾਰਿਤ ਸਰੋਤਿਓ, ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਆਕਾਸ਼ਵਾਣੀ FM ਬਠਿੰਡਾ ਤੋਂ ਅੱਜ ਆਪ ਜੀ ਦੀ ਖਿਦਮਤ ਦੇ ਵਿੱਚ ਪੇਸ਼ ਕਰ ਰਿਹਾ ਹੈ ਸ਼ੇਰ ਮੁਹੰਮਦ ਖਾਨ ਦਾ ਵਤਨੀ, ਰੋਹੀ ਦਾ ਸ਼ਹਿਰੀਆ, ਸਭ ਦੇ ਮਨਾਂ ਨੂੰ ਮੋਹਣ ਵਾਲਾ ਡਾਕਟਰ ਦੀਪਕ।

ਡਾਕਟਰ ਸਾਹਿਬ ਜੀ ਦੇ ਸ਼ਬਦਾਂ ਵਿੱਚ ਕਿਤੇ ਗੁਰੂਆਂ ਦੀ ਬਾਣੀ ਵਾਲੀ ਠੰਡਕ ਸੀ, ਕਿਤੇ ਵਾਰਿਸ ਸ਼ਾਹ ਦੀ ਤੜਪ ਸੀ, ਕਿਤੇ ਸ਼ਿਵ ਕੁਮਾਰ ਦੀ ਉਦਾਸੀ ਸੀ, ਤੇ ਕਿਤੇ ਪਿੰਡ ਦੇ ਬਜ਼ੁਰਗਾਂ ਵਾਲੀ ਸਾਦਗੀ। ਉਹਨਾਂ ਨੂੰ ਸੁਣਦਿਆਂ ਮਹਿਸੂਸ ਹੁੰਦਾ ਸੀ ਕਿ ਸਾਹਿਤ ਸਿਰਫ ਲਿਖਣ ਦੀ ਚੀਜ਼ ਨਹੀਂ, ਜਿਉਣ ਦੀ ਰੀਤ ਹੈ, ਇੱਕ ਪਰਿਵਾਰਿਕ ਸਭਿਅਤਾ ਵੀ ਹੈ। ਦੋਸਤੋ, ਇਹਨਾਂ ਤਜਰਬਿਆਂ ਦੇ ਦਰਿਆਵਾਂ ਵਿੱਚ ਤਾਰੀਆਂ ਲਾਉਣ ਦਾ ਸਵਾਦ ਹੀ ਵੱਖਰਾ ਹੁੰਦਾ ਹੈ। ਜਦੋਂ ਹਰ ਗੱਲ ਇੱਕ ਮੋਤੀ ਬਣ ਕੇ ਰੂਹ ਵਿੱਚ ਡਿੱਗਦੀ ਜਾਂਦੀ ਹੈ, ਹਰ ਹਾਸਾ ਇੱਕ ਸਿੱਖਿਆ ਬਣ ਜਾਂਦਾ ਹੈ, ਹਰ ਚੁੱਪ ਇੱਕ ਡੂੰਘਾ ਅਰਥ ਛੱਡ ਜਾਂਦੀ ਹੈ। ਕਿਵੇਂ ਧੰਨਵਾਦ ਲਿਖਾਂ ਮੈਂ ਰੱਬ ਜੀ ਤੁਹਾਡਾ, ਕਿਵੇਂ ਬਿਆਨ ਕਰਾਂ ਇੱਕ ਦਿਨ 'ਚ ਸਿੱਖਿਆ ਇੰਨਾ ਕੁਝ, ਕਿਵੇਂ ਮੁੱਲ ਮੋੜਾਂ ਮੈਂ ਉਹਨਾਂ ਪਲਾਂ ਦਾ ਜਿਹੜੇ ਅੱਜ ਵੀ ਮੇਰੀ ਰੂਹ ਦੇ ਅੰਦਰ ਸਦਾ ਲਈ ਵਸ ਗਏ ਨੇ। ਦੋਸਤੋ, ਦੁਨੀਆ ਭਰ 'ਚ ਭਾਵੇਂ ਉਹਨਾਂ ਦੇ ਹਜ਼ਾਰਾਂ ਵਿਦਿਆਰਥੀ ਚੇਤਨਾ ਦੇ ਮਾਰਗ 'ਤੇ ਚੱਲਦੇ ਆਪ ਜੀ ਨੂੰ ਮਿਲ ਜਾਣਗੇ, ਪਰ ਉਹਨਾਂ ਦੇ ਵਿਦਿਆਰਥੀ ਉਹਨਾਂ ਨੂੰ ਇੱਕ ਪ੍ਰੋਫੈਸਰ ਤੋਂ ਵੱਧ ਇੱਕ ਰਾਹ ਦਸੇਰੇ ਵਜੋਂ ਜ਼ਿਆਦਾ ਯਾਦ ਕਰਦੇ ਨੇ। ਦੋਸਤੋ, ਮੈਂ ਮਹਿਸੂਸ ਕੀਤਾ ਕਿ ਪ੍ਰੋਫੈਸਰ ਸਾਹਿਬ ਕੋਲ ਬੈਠੇ ਮਨੁੱਖ ਨੂੰ ਅੰਕਾਂ ਜਾਂ ਡਿਗਰੀਆਂ ਨਾਲ ਨਹੀਂ ਤੋਲਦੇ, ਉਹ ਮਨੁੱਖ ਦੇ ਅੰਦਰਲੇ ਪ੍ਰਕਾਸ਼ ਨੂੰ ਵੇਖਦੇ ਨੇ। ਵੈਰਾਗ ਵਿੱਚ ਨਿਕਲੇ ਹੰਝੂ ਅੱਖਾਂ, ਮਨ ਤੇ ਰੂਹ ਨੂੰ ਪਵਿੱਤਰ ਕਰ ਗਏ ਦੋਸਤੋ, ਕਿਉਂਕਿ ਕੁਝ ਮੁਲਾਕਾਤਾਂ ਮਨੁੱਖ ਨੂੰ ਬਦਲ ਦਿੰਦੀਆਂ ਨੇ, ਉਹ ਉਸਦੇ ਅੰਦਰ ਸੁੱਤੀ ਹੋਈ ਚੇਤਨਾ ਨੂੰ ਜਗਾ ਦਿੰਦੀਆਂ ਨੇ। ਡਾਕਟਰ ਦੀਪਕ ਮਨਮੋਹਨ ਸਿੰਘ ਜੀ ਦੇ ਨਾਲ ਹੋਈ ਮੇਰੀ ਮੁਲਾਕਾਤ ਮੇਰੇ ਲਈ ਉਹੀ ਜਾਗ ਹੈ। ਧੰਨ ਭਾਗ ਮੇਰੇ ਬੂੰਦ ਦੇ ਕਿ ਸਮੁੰਦਰ ਨੇ ਮਿਲਣ ਲਈ ਵਕਤ ਦਿੱਤਾ। ਮੇਰੇ ਲਈ ਦੋਸਤੋ ਸੱਚਮੁੱਚ ਡਾਕਟਰ ਦੀਪਕ ਮਨਮੋਹਨ ਸਿੰਘ ਜੀ ਦਰਿਆ ਨੇ, ਜਿਨ੍ਹਾਂ ਨੂੰ ਮਿਲ ਕੇ ਮੈਂ ਬੂੰਦ ਨੇ ਪਹਿਲੀ ਵਾਰ ਆਪਣੇ ਅੰਦਰ ਦੇ ਪਾਣੀ ਦੀ ਆਵਾਜ਼ ਸੁਣੀ। ਦੋਸਤੋ, ਹੁਣ ਮੈਂ ਆਪ ਜੀ ਦੇ ਸਨਮੁੱਖ ਡਾਕਟਰ ਆਤਮ ਹਮਰਾਹੀ ਜੀ ਦੀ ਕਵਿਤਾ ਰੋਹੀ ਦਾ ਸ਼ਹਿਰੀਆ ਕੇਸੂ ਪੇਸ਼ ਕਰਨ ਲੱਗਾ ਹਾਂ।

ਚੁੰਗਾਂ ਵਾਲੇ ਬ੍ਰਿਟਿਸ਼ ਰੈਂਕ ਦੇ ਕੈਪਟਨ ਬਲਰਾਮ ਦੀ ਪੇਟ ਘਰੋੜੀ ਸੰਤਾਨ ਹੈ। ਤਖ਼ਤ ਹਜ਼ਾਰੀਏ ਅੰਜੂ ਦੇ ਪੁੱਤ ਧੀਦੋ ਰਾਂਝੇ ਵਰਗਾ ਛਿੰਦਾ। ਧੀਦੋ ਨੇ ਪਿਓ ਮਰੇ ਤੋਂ ਤਖ਼ਤ ਹਜ਼ਾਰਾ ਛੱਡਿਆ ਸੀ ਤੇ ਦੀਪਕ ਨੇ ਮਾਂ ਮੋਈ ਤੋਂ ਸਭੇ ਸਾਕ ਕੁੜਾਵੇਂ ਸਮਝ ਲਏ। ਫੌਜੀ ਅਫਸਰ ਬਾਪੂ ਬੜਾ ਹਮਕੋ ਤੁਮਕੋ ਸੀ, ਜਿਸ ਨੂੰ ਮਲੇਰ ਕੋਟਲੇ ਦਾ ਸਾਰਾ ਪਟੜੀ ਬੰਨਾ ਮੌਜੀ ਵਿਅਕਤੀ ਦੇ ਰੂਪ ਵਿੱਚ ਜਾਣਦਾ ਸੀ। ਸੁਭਾਵਕ ਹੀ ਰੰਡਾ ਮੇਜਰ ਚੋਖਾ ਠਰਕੀ ਵੀ ਸੀ। ਮਲੇਰ ਕੋਟਲੇ ਦੀ ਛਬੀਲੀ ਅਤਰੀ ਠੇਕੇਦਾਰਨੀ ਨੇ ਛੁੱਟੀ ਆਉਂਦੇ ਜਾਂਦੇ ਮੇਜਰ ਨੂੰ ਫਾ ਲਿਆ। ਇੱਕ ਵਾਰ ਨਸ਼ੇ ਦੀ ਲੋਰ ਵਿੱਚ ਮੇਜਰ ਕਾਲਜ ਪੜ੍ਹਦੇ ਆਪਣੇ ਛੋਟੇ ਪੁੱਤ ਨੂੰ ਕਹਿੰਦਾ, ਓਏ ਦੀਪੇ, ਅਤਰੀ ਕੋ ਮਾਂ ਕਹੋ, ਕੱਕਾ ਭੂਰਾ ਰੂਹੀੜੇ ਦੀ ਠਿਕਰੀ ਵਰਗਾ ਸੰਧੂਰ ਮੁੱਖਾ ਦੀਪਕ, ਪਿਓ ਮੂਰੇ ਏਕੇ 47 ਵਾਂਗ ਤਣ ਗਿਆ। ਬਈ ਮੈਂ ਇਸ ਬਹੇਲ ਨੂੰ ਮਾਂ ਕਿਉਂ ਕਹਾਂ? ਤੇ ਫਿਰ ਉਸ ਪਿੰਸ਼ਨੀਏ ਪਿਓ ਅੱਗੇ ਸਦਾ ਲਈ ਅੜਿਆ ਰਿਹਾ। ਉਸ ਆਪਣੀ ਜ਼ਿੱਦ ਪੁਗਾਈ ਪਰ ਕਦੇ ਹੱਥ ਨਹੀਂ ਅੱਡਿਆ। ਇੱਕ ਨਿਰੰਤਰ ਵਿਕਸਿਤ ਹੋਈ ਦ੍ਰਿੜਤਾ ਦਾ ਨਾਂ ਏ ਦੀਪਕ ਮਨਮੋਹਨ ਸਿੰਘ। ਅਣਵਿਆਹੇ ਪੁੱਤ ਦੀ ਅੜੀ ਅੱਗੇ ਅੰਤਕਾਰ। ਸੈਨਾਪਤੀ ਪਿਓ ਨੇ ਹਥਿਆਰ ਸੁੱਟ ਦਿੱਤੇ ਅਤੇ ਫੌਜੀ ਨੌਕਰੀ ਦੀ ਵਿਰਾਸਤ ਦੇ ਸਾਰੇ ਹਥਿਆਰਾਂ ਦਾ ਉਸ ਨੂੰ ਮਾਲਕ ਬਣਾ ਦਿੱਤਾ। ਉਮਰ ਤਾਂ ਹਾਲੇ ਵੀ ਉਸਦਾ ਕੁਝ ਨਹੀਂ ਵਿਗਾੜ ਸਕੀ, ਪਰ ਉਹ ਤਾਂ ਜਮਾਂਦਰੂ ਹੀ ਨਿਛੋ ਸੀ ਯੂਸਫ ਸਾਨੀ ਤ੍ਰੇਲ ਧੋਤੇ ਸੱਜਰੇ ਫੁੱਲ ਵਰਗਾ, ਸੰਧੂਰੀ ਮਾਲਟੇ ਵਰਗਾ, ਪੱਕੀ ਰਿਬੜੀ ਵਰਗਾ, ਭਾਦੋਂ ਦੀ ਖੁੰਭ ਵਰਗਾ, ਡੋਡਿਓਂ ਫੁੱਲ ਬਣੀ ਹਰੇਕ ਮਟਿਆਰ, ਅੱਖ ਨੂੰ ਉਹ ਰੜੇ ਗੁੜ ਦੀ ਪੇਸੀ ਵਰਗਾ ਲੱਗਦਾ। ਡੋਡਿਓਂ ਫੁੱਲ ਬਣੀ ਹਰੇਕ ਮਟਿਆਰ ਦੀ ਅੱਖ ਨੂੰ ਉਹ ਰੜੇ ਗੁੜ ਦੀ ਪੇਸੀ ਵਰਗਾ ਲੱਗਦਾ। ਮਲੇਰ ਕੋਟਣਾ ਉਸ ਨੂੰ ਵਹਿੰਦੀਆਂ ਹੀ ਰਹਿ ਜਾਂਦੀਆਂ। ਅਣਦਾੜੀਆ ਸੁੱਕਾ ਨਾ ਜਾਵੇ, ਲੜ ਜਾ ਪਰਿੰਡ ਬਣ ਕੇ। ਉਸ ਨੂੰ ਵੇਖ ਕੇ ਹੀ ਕਿਸੇ ਮਲਵੈਣ ਨੇ ਕਿਹਾ ਹੋਣਾ, ਯਾਰਾ ਤੇਰਾ ਘੁੱਟ ਭਰ ਲਾਂ, ਮੈਨੂੰ ਵੇਖਿਆ ਸਬਰ ਨਾ ਆਵੇ। ਉਹ ਲੱਖ ਆਸ਼ਿਕ ਬਣਿਆ ਫਿਰੇ, ਪਰ ਅਸੀਂ ਤਾਂ ਉਸ ਨੂੰ ਮਾਸ਼ੂਕਾਂ ਦਾ ਮਾਸ਼ੂਕ ਹੀ ਸਮਝਦੇ ਹਾਂ। ਚੰਡੀਗੜ੍ਹ ਦਾ ਪੱਕਾ ਪ੍ਰਵਾਸੀ ਉਹ ਧਰਮਿੰਦਰ ਲੱਗਦਾ। ਪੀੜੀਆਂ ਵਾਲੀ ਗਲੋਟਾ ਗੇਂਦ ਵਰਗਾ ਮੜਿਆ ਪੀੜਾ, ਮੁੱਢੋ ਸੁੱਢੋ ਹੀ ਉਸ ਕੋਲ ਸ਼ਕਲ ਨਾਲ ਅਕਲ ਵੀ ਬੇਅੰਤ ਸੀ। ਉਹ ਹੁਸ਼ਿਆਰ, ਸ਼ਰਾਰਤੀ, ਕਤਿੱਤੀ, ਧਮਚੜੀ ਤੇ ਅਸ਼ਟੱਲੀ ਸਭ ਕੁਝ ਹੀ ਜਮਾਂਦਰੂ ਸੀ। ਉਹ ਹਰ ਪੜਾ ਤੇ ਮੋਰੀ ਰਿਹਾ ਨਿਰਾ ਕੁੰਮੇਦਾਨ। ਉਹ ਮਲੇਰ ਕੋਟਲੇ ਕਾਲਜ ਵਿੱਚ ਪਹਿਲੇ ਸਾਲ ਹੀ ਵਿਦਿਆਰਥੀਆਂ ਦਾ ਪ੍ਰਧਾਨ ਬਣ ਗਿਆ।

ਉਹ ਗੱਲ ਕਰਦਿਆਂ ਹੀ ਸਰੋਤੇ ਦੇ ਮਨ ਵਿੱਚ ਸ਼ਹਿਦ ਦੀ ਤਿੱਪ ਵਾਂਗ ਡਿੱਗ ਪੈਂਦਾ। ਉਹ ਹਰ ਤਰ੍ਹਾਂ ਦੀ ਮੰਡੀਰ ਨੂੰ ਜੋੜਨ ਦੇ ਸਾਰੇ ਗੁਰ ਮੰਤਰ ਜਾਣਦਾ ਸੀ। ਪਟਿਆਲੇ ਮਹਿੰਦਰਾ ਕਾਲਜ ਵਿੱਚ ਕਿਸੇ ਮੰਗ ਪਿੱਛੇ ਡਾਕਟਰ ਬਖਸ਼ੀ ਵਿਰੁੱਧ ਹੋਈ ਹੜਤਾਲ ਸਾਰੇ ਪੈਪਸੂ ਖੇਤਰ ਵਿੱਚ ਜ਼ੋਰ ਫੜ ਗਈ। ਦੀਪਕ ਤਕੜਾ ਮੈਂ ਨਾ ਮਾਨੂ ਸੀ। ਉਸ ਨੂੰ ਕਾਲਜੋਂ ਕੱਢ ਕੇ ਹਰੇਕ ਕਾਲਜ ਵਿੱਚ ਉਸਦੇ ਦਾਖਲੇ ਤੇ ਪਾਬੰਦੀ ਲਗਾ ਦਿੱਤੀ ਗਈ। ਹਰੇਕ ਕਾਲਜ ਲਈ ਉਹ ਕਾਲੇ ਭੂੰਡ ਦੀ ਭੀਂ ਭੀਂ ਬਣ ਗਿਆ। ਕਿਤੇ ਹੋਰ ਨੌ ਅੜਦਾ ਨਾ ਵੇਖ ਕੇ ਉਹ ਸੁਧਾਰ ਵਿਖੇ ਨਿਹੰਗ ਸ਼ਮਸ਼ੇਰ ਸਿੰਘ ਦੇ ਕਾਲਜ ਨੂੰ ਠਕੋਰਨ ਚਲਾ ਗਿਆ। ਇਸ ਵਿਦਿਆ ਸਰ ਨਿਹੰਗ ਜੀ ਨੇ ਜੋ ਆਵੇ ਸੋ ਰਾਜੀ ਜਾਵੇ ਦੀ ਗੁੜਤੀ ਸਭ ਨੂੰ ਦਿੱਤੀ ਹੋਈ ਸੀ। ਭਾਦੋਂ ਦਾ ਮਕਿਆਟਵਾਂ ਮਹੀਨਾ ਸੀ। ਕੱਕਾ ਭੂਰਾ ਲਾਲ ਸੂਹਾ ਮੁੜਕੋ ਮੁੜਕੀ ਹੋਇਆ ਦੀਪਕ ਜਿਉਂ ਹੀ ਕਾਲਜ ਵਿੱਚ ਵੜਿਆ ਤਾਂ ਮੱਛਰੀਆਂ ਪਾੜੀਆਂ ਸਧਾਰਨਾਂ ਨੇ ਮਖੌਲ ਕੀਤਾ। ਨਹੀਂ, ਅੱਗੇ ਤਾਂ ਸੁਣਦੇ ਸੀ ਬਈ ਬਾਂਦਰ ਨਹਿਰ ਦੀਆਂ ਟਾਹਲੀਆਂ ਤੇ ਹੀ ਹੁੰਦੇ ਨੇ, ਪਰ ਹੁਣ ਤਾਂ ਇਹ ਕਾਲਜੀ ਵੀ ਆ ਵੜੇ। ਦੋਸਤੋ, ਇਹ ਸਵਾਗਤੀ ਵਿਅੰਗ ਸੁਣ ਕੇ ਉਹ ਠੰਭਰ ਜਾ ਗਿਆ, ਪਰ ਉਹ ਡਟਿਆ ਭਰਿਆ ਦਾਖਲਾ ਕਲਰਕ ਕੋਲ ਜਾ ਪਹੁੰਚਾ। ਪੈਸੇ ਜਮ੍ਹਾਂ ਕਰਵਾ ਕੇ ਸੁਣ ਕੇ ਉਸਨੇ ਜਾਂਚ ਲਿਆ ਸੀ ਕਿ ਸਰਕਾਰ ਦਾ ਭਾਨੀ ਮਾਰਵਾਂ ਖੱਤ ਇੱਥੇ ਨਹੀਂ ਪੁੱਜਾ। ਹਾੜੀ ਸਾਉਣੀ ਫੀਸਾਂ ਲੈਣ ਵਾਲੇ ਅਜਿਹੀਆਂ ਵਰਜਾਂ ਦੀ ਉਂਝ ਪਰਵਾਹ ਵੀ ਕੱਦ ਕਰਦੇ ਨੇ। ਉਹਨਾਂ ਦੀਪਕ ਦਾ ਜੇ ਜਕਾਂ ਵੇਖ ਕੇ 5 ਰੁਪਈਆਂ ਵਿੱਚ ਹੀ ਉਸ ਨੂੰ ਦਾਖਲਾ ਦੇ ਦਿੱਤਾ ਤੇ ਜਿਹੜਾ ਸਾਲ ਉਸਨੇ ਰੇਤਲੀਆਂ ਦੈੜਾਂ ਵਿੱਚ ਆਬਾਦੀਓਂ ਹਟਵੇਂ ਨਵੇਂ ਬਣੇ ਹੋਸਟਲ 'ਚ ਗੁਜ਼ਾਰਿਆ ਉਹ ਉਸ ਦੀਆਂ ਭੁੱਲ ਯਾਦਾਂ 'ਚ ਸ਼ਾਮਲ ਹੈ। ਰਾਤੀਂ ਉਹ ਇਕੱਠੇ ਹੋ ਕੇ ਟੌਰਚਾਂ ਨਾਲ ਬੇਰੀਆਂ ਤੇ ਬੈਠੇ ਤਿੱਤਰ ਬਟੇਰਿਆਂ ਦਾ ਸ਼ਿਕਾਰ ਲੋਹੇ ਦੀਆਂ ਗੋਲੀਆਂ ਪਾ ਕੇ ਗੁਲੇਲਾਂ ਨਾਲ ਕਰਦੇ, ਲਵਾ ਲਵਾ ਮਾਸ ਖਾਂਦੇ ਤੇ ਦੇਸੀ ਦਾਰੂ ਪੀਂਦੇ, ਸਵੇਰੇ ਗੱਬ ਵਰਗੀ ਗਾੜੀ ਲੱਸੀ ਛਕਦੇ, ਜ਼ਿੰਦਗੀ ਨੂੰ ਰੱਜ ਕੇ ਮਾਣਨ ਦਾ

ਦਾ ਸੰਕਲਪ ਸਧਾਰ ਵਿਖੇ ਹੀ ਬਣਿਆ। ਉਹ ਸਧਾਰ ਨੂੰ ਆਪਣਾ ਗਿਆ ਬ੍ਰਿਛ ਸਮਝਦਾ ਏ, ਜਿੱਥੇ ਉਸ ਨੂੰ ਆਪਣੀ ਚਾਰ ਮਾਰਗੀ ਸੂਝੀ, ਜਿਸ ਨੂੰ ਉਸਨੇ ਕੱਟੇ ਸਵਾਰੇ ਕੇਸਾਂ, ਬਲਵਾਨ ਸਾਹਾਂ ਤੇ ਕਰੜੇ ਬ੍ਰੇਕਾਂ ਸੰਗ ਨਿਭਾਇਆ ਏ। ਸ਼ਾਦੀ ਨਹੀਂ ਕਰਾਉਣੀ, ਬੈਂਕ ਚ ਖਾਤਾ ਨਹੀਂ ਖੋਲਣਾ, ਆਪਣਾ ਮਕਾਨ ਨਹੀਂ ਪਾਉਣਾ, ਘੜੀ ਨਹੀਂ ਬੰਨਣੀ। ਸਾਲ ਕੁ ਲਾ ਕੇ ਉਹ ਮੁੜ ਮਲੇਰਕੋਟਲੇ ਆ ਗਿਆ। ਯਾਰਾਂ ਨੇ ਉਸ ਦਾ ਕਾਲੇ ਪਾਣੀਓਂ ਮੁੜਨ ਤੇ ਸਵਾਗਤ ਕੀਤਾ। ਉਹ ਭਾਸ਼ਣਕਾਰੀ ਵਿੱਚ ਬੇਜੋੜ ਸੀ। ਉਸ ਨੇ ਕਾਲਜ ਵਿੱਚ ਟਰਾਫੀਆਂ ਦਾ ਹੜ ਲਿਆ ਦਿੱਤਾ। ਉਹ ਉਪਨਾਵਾਂ ਵਾਲਾ ਪ੍ਰਿੰਸੀਪਲ ਅਮਰਜੀਤ ਸਿੱਧੂ ਅਤੇ ਲੇਖਕ ਕੇ ਐਲ ਗਰਗ ਉਸ ਦੇ ਜਮਾਤੀ ਸਨ। ਉਸ ਨੇ ਚੰਡੀਗੜ੍ਹ ਆ ਕੇ ਮਨੋਵਿਗਿਆਨ ਪੜ੍ਹਿਆ ਤੇ ਪੱਤਰਕਾਰੀ ਦੀ ਵਿੱਢੀ ਪੜ੍ਹਾਈ ਵਿੱਚੇ ਛੱਡ ਦਿੱਤੀ। ਲੈਕਚਰਾਰੀ ਕੀਤੀ ਤੇ ਵਜ਼ੀਫੇ ਨਾਲ ਪੰਜਾਬੀ ਪੜ੍ਹੇ। ਹੋਸਟਲ ਚ ਉਹ ਸਦਾ ਵਾਂਗ ਮਰੈਲੀ ਮਜਲ

ਸੈਕਟਰ ਚ ਆਪਣੇ ਅੱਡੇ ਤੋਂ ਵਿਦਿਆਰਥੀ ਰਾਜਨੀਤੀ ਲਈ ਹੁਕਮਨਾਮੇ ਜਾਰੀ ਕਰਦਾ ਤੇ ਅਖੀਰ ਇਹੀ ਰਾਜਨੀਤੀ ਉਸ ਦੀ ਗ੍ਰਹਿਸਥੀ ਨੀਤੀ ਤੇ ਸਰਵਕਾਲੀ ਰਝੇਵਾਂ ਬਣ ਗਈ। ਉਹ 11 ਸਾਲ ਈਵਨਿੰਗ ਕਾਲਜ ਵਿੱਚ ਲੈਕਚਰਰ ਰਿਹਾ। ਹਰ ਵਿਭਾਗੀ ਦਫ਼ਤਰ ਦੇ ਸਮਰੱਥ ਪਾੜੇ ਮੁਲਾਜ਼ਮ ਉਸ ਦੇ ਜੀ ਵਾਰਵੇਂ ਸੇਵਕ ਬਣਦੇ ਗਏ। ਉਹ ਉਸਦੇ ਹਰ ਹੁਕਮ ਲਈ ਅਲਾਦੀਨ ਦੇ ਚਿਰਾਗ ਸਨ। ਡਾਕਟਰ ਦੀਪਕ ਦਾ ਬੋਲਿਆ, ਹਰ ਕੰਮ ਝੱਟ ਖੁੱਲ ਜਾ ਸਿਮ ਸਿਮ ਹੋ ਜਾਂਦਾ। ਮੁੰਡਿਆਂ ਦੀ ਸਰਪੰਚੀ ਤੋਂ ਹੀ ਉਹ ਫੈਲੋ, ਸਿੰਡਕ ਤੇ ਪੁੱਟਾ ਦੀ ਪ੍ਰਧਾਨਗੀ ਤੱਕ ਪੁੱਜਾ। ਉਸ ਦਾ ਬਲੂਗੜਾ ਫਲੈਟ ਪਿੰਡ ਦੀ ਸੱਥ ਤੇ ਵਿਧਾਇਕ ਦੀ ਬੈਠਕ ਵਰਗਾ ਏ। ਉਸ ਨੂੰ ਮਿਲਣ ਲਈ ਲੋਕ ਸੈਂਕੜੇ ਮੀਲਾਂ ਤੋਂ ਸੁਖਣਾ ਸੁੱਖ ਕੇ ਤੁਰਦੇ ਨੇ। ਹੱਥ ਆਇਆ ਹੈ ਉਹ ਕਦੇ ਨਹੀਂ ਤਿਲਕਦਾ। ਤੁਹਾਡੇ ਅੜੇ ਤੇ ਵਿਸਰੇ ਕੰਮ ਕਰਵਾ ਕੇ ਅਹਿਸਾਨ ਤੱਕ ਨਹੀਂ ਜਿਤਾਏਗਾ, ਸਗੋਂ ਵੋਟ ਤੱਕ ਵੀ ਨਹੀਂ ਮੰਗੇਗਾ। ਪਰ ਫੇਰ ਤੁਸੀਂ ਆਪ ਹੀ ਉਸ ਮਗਰ ਇਉਂ ਤੁਰੇ ਫਿਰੋਂਗੇ, ਵੇ ਕੀ ਘੋਲ ਤਵੀਤ ਪਿਆਏ ਵੇ ਲੱਗੀ ਤੇਰੇ ਮਗਰ ਫਿਰਾਂ। ਉਹਦੀ ਸੀਮਾ ਤੇ ਸਮਰੱਥਾ ਤੋਂ ਕਦੇ ਕੋਈ ਨਿਰਾਸ਼ ਨਹੀਂ ਪਰਤਿਆ। ਉਹ ਖੁਦ ਗਰਜ਼ੀਆਂ ਦੇ ਸਿੱਲ ਸ਼ਹਿਰ ਚੰਡੀਗੜ੍ਹ ਵਿੱਚ ਇੱਕ ਸਦਬਹਾਰੀ ਨਖਲਿਸਤਾਨ ਹੈ। ਨਿਰੰਤਰ ਵਗਦਾ ਚਸ਼ਮਾ ਸ਼ਾਹੀ ਹੈ। ਨਿਮਾਣੀ ਦੇ ਤਿਉਹਾਰ ਦੀ ਸ਼ਰਬਤੀ ਸ਼ਬੀਲ ਹੈ। ਇਸੇ ਲਈ ਉਸ ਦੇ ਯਾਰਾਂ ਮਾਸ਼ੂਕਾਂ ਉਪਾਸਕਾਂ ਤੇ ਸਰਪ੍ਰਸਤਾਂ ਦਾ ਕੋਈ ਸੁਮਾਰ ਨਹੀਂ। ਉਸ ਦੀ ਸ਼ਖਸੀਅਤ ਬਣੀ ਬਣਾਈ ਸਵੇ ਚਾਲਿਤ ਕੰਪਿਊਟਰੀ ਸਕੱਤਰੇਤ ਹੈ। ਹਜ਼ਾਰਾਂ ਮਿੱਤਰਾਂ ਦੀਆਂ ਲੱਖਾਂ ਯਾਦਾਂ ਉਸ ਦੇ ਜ਼ਹਿਨ ਨਸ਼ੀਨ ਨੇ। ਉਹ ਖਲੂਸ ਦਾ ਸਿੰਧ ਸਾਗਰ ਹੈ, ਮੁਹੱਬਤ ਦੀ ਗੰਗੋਤਰੀ ਤੇ ਦੋਸਤੀ ਦਾ ਦਜਲਾ ਫਰਾਤ ਹੈ। ਇੱਕ ਤਿਆਰ ਬਰ ਤਿਆਰ ਮਨਵਰੀ ਸ਼ਖਸੀਅਤ ਦਾ ਨਾਂ ਹੈ ਡਾਕਟਰ ਦੀਪਕ ਮਨਮੋਹਨ ਸਿੰਘ। ਤੁਸੀਂ ਉਸ ਨੂੰ ਚਿਰਕੇ ਸੁੱਤੇ ਨੂੰ ਵੀ ਜਗਾਓ, ਉਹ ਉਂਗਲਾਉਂਦਾ ਹੋਇਆ ਵੀ ਲੂੰਗੀ ਬੰਨ ਕੇ ਤੁਰ ਪਵੇਗਾ ਤੇ ਤੁਹਾਡਾ ਕੰਮ ਕਰਵਾ ਕੇ ਹੀ ਪਰਤੇਗਾ। ਮੁਰਦੇ ਨੂੰ ਹੋਰ ਦੁਨੀਆਂਦਾਰ ਉਡੀਕਦੇ ਹੋਣਗੇ ਤੇ ਦੋਸਤੋ ਇਉਂ ਹੀ ਉਸ ਦੀ ਕਬੀਲਦਾਰੀ ਚੱਲਦੀ ਰਹਿੰਦੀ ਹੈ। ਸ਼ਾਦੀ ਉਸ ਸੱਚਮੁੱਚ ਹੀ ਨਹੀਂ ਕਰਵਾਈ, ਪਰ ਉਹ ਬੜਾ ਕਬੀਲਦਾਰ ਛੜਾ ਏ। ਉਸ ਚੜਾਵੇ ਤੇ ਨਿਆਜ਼ ਵਾਂਗ ਆਪ ਚੜੇ ਦਿਲ ਫਰੇਬ ਮਾਸ਼ੂਕਾਂ ਨੂੰ ਭੈਣਾਂ ਭਰਾਵਾਂ ਵਾਂਗ ਅਪਣੱਤ ਤੇ ਜ਼ਿੰਮੇਵਾਰੀ ਨਾਲ ਪਾਲਿਆ ਹੈ। ਮਰਨ ਤੱਕ ਲਾਇਬ੍ਰੇਰੀਅਨ ਗੁਪਤਾ ਉਸ ਦਾ ਬੈਂਕਰ ਰਿਹਾ। ਉਸ ਨੂੰ ਉਹ ਤਨਖਾਹ ਲਿਆ ਫੜਾਉਂਦਾ ਤੇ ਫੇਰ ਓਵਰ ਡਰਾਫਟ ਲਈ ਜਾਂਦਾ। ਘਰ ਪੱਖੋਂ ਫਲੈਟ ਉਸ ਤੋਂ ਕਿਸ ਖੋ ਸਕਣਾ ਏ। ਭਾਵੇਂ ਘੜੀ ਉਸ ਕਦੇ ਨਹੀਂ ਬੱਧੀ, ਪਰ ਧੜਕਣ ਹੀ ਦੀਪਕ ਦੀ ਘੜੀ ਬਣ ਗਈ ਹੈ। ਉਹ ਕਿਸੇ ਇਕਰਾਰ ਜਾਂ ਮੀਟਿੰਗ ਤੋਂ ਕਦੇ ਨਹੀਂ ਖੁੰਝਿਆ। ਉਹ ਕਈ ਗੱਲਾਂ ਵਿੱਚ ਮਿਤੀ ਬੱਧ ਹੈ। ਉਹ ਦਾਰੂ ਪੀਣ ਲੱਗਦਾ ਏ ਤੇ ਛੱਡਣ ਦੀ ਤਾਰੀਖ ਦਾ ਐਲਾਨ ਵੀ ਨਾਲੇ ਹੀ ਕਰ ਦਿੰਦਾ ਏ ਤੇ ਛੱਡਦੇ ਸਾਰ ਮੁੜ ਪੀਣੀ ਸ਼ੁਰੂ ਕਰਨ ਦੀ ਵੀ। ਉਸ ਦੀ ਪਿਆਕੜ ਢਾਣੀ ਵਿੱਚ ਸੰਤ ਸਿੰਘ ਸੇਖੋਂ ਤੋਂ ਲੈ ਕੇ ਟਰੱਕਾਂ ਦੇ ਡਰਾਈਵਰ ਤੱਕ ਸ਼ਾਮਲ ਨੇ। ਦੀਪਕ ਕਿਹਾ ਕਰਦਾ ਏ ਕਿ

ਜੋ ਮਜ਼ਾ ਡਰਾਈਵਰਾਂ ਨਾਲ ਹੈ ਹੋਰ ਕਿਧਰੇ ਵੀ ਨਹੀਂ। ਜਦ ਉਸ ਛੱਡੀ ਹੁੰਦੀ ਹੈ ਤਾਂ ਚਹੇੜ ਚਿੱਤ ਉਸ ਦੇ ਚੇਲੇ ਬਾਲ ਕੇ ਵਿਸਕੀ ਦੀਆਂ ਸਟੈਂਡਰਡ ਬੋਤਲਾਂ ਵਿੱਚ ਯਥਾ ਰੰਗ ਪਾਣੀ ਭਰ ਕੇ ਰੱਖ ਛੱਡਦੇ ਨੇ। ਕਈ ਪਿਆਕੜਾਂ ਦੀਆਂ ਭਰੀਆਂ ਬੋਤਲਾਂ ਵੇਖ ਕੇ ਲਾਲਾਂ ਡਿੱਗਣ ਲੱਗ ਪੈਂਦੀਆਂ ਨੇ। ਪੰਜਾਬੀ ਗਲਪ ਉੱਤੇ ਦੇਸ਼ ਵੰਡ ਦੇ ਪ੍ਰਭਾਵ ਨੂੰ ਚਿੱਤਰਦੀ ਉਸ ਇੱਕ ਨਵੇਕਲੀ ਖੋਜ ਛਾਪੀ ਹੈ ਅਤੇ ਉਹ ਪੰਜਾਬੀ ਕਾਵ ਵਿੱਚ ਕਾਮੋਦੀ ਭਾਵਨਾਵਾਂ ਦੇ ਚਿੱਤਰਣ ਦਾ ਖੋਜੀ ਹੈ।

ਵੇਲ ਨਹੀਂ ਮਿਲਦੀ ਤੇ ਖੋਜ ਸਿਰੇ ਨਹੀਂ ਲੱਗਦੀ, ਕਿਉਂਕਿ ਲੋਕ ਉਸ ਦੇ ਵਕਤ ਦਾ ਬਲਾਤਕਾਰ ਕਰਨੋਂ ਨਹੀਂ ਟਲਦੇ। ਪਰ ਉਸਦਾ ਖਲੂਸ ਫਿਰ ਵੀ ਤਿਉੜੀ ਨਹੀਂ ਪਾਉਂਦਾ। ਉਹ ਜੋ ਆਪਣੇ ਬੇਸ਼ੁਮਾਰ ਮਿੱਤਰਾਂ ਚਾਟੜੇ ਤੇ ਚਾਟੜੀਆਂ ਲਈ ਮਧੂ ਖਰਬੂਜੇ ਦੇ ਡੱਲ ਵਰਗਾ ਏ, ਲੁਕਾਟ ਤੇ ਪੱਕੇ ਪੇਂਦੂ ਵਰਗਾ, ਰੋਹੀ ਚ ਖੇੜੇ ਸੰਤਰੀ ਕੇਸੂ ਵਰਗਾ ਤੇ ਆਗਰੇ ਦੇ ਪੇਠੇ ਵਰਗਾ, ਰੈਣ ਮਲੇਰਨਾ ਜਿਹੇ ਅਗੇਤੇ ਟਮਾਟਰਾਂ ਵਰਗਾ, ਬਿਰਧ ਬਰੋਟੇ ਦੀਆਂ ਗੱਦਰ ਗੋਲਾਂ ਵਰਗਾ।

ਕਾੜਨੀ ਦੇ ਦੁੱਧ ਵਰਗਾ, ਸ਼ਹਿਦ ਦੀ ਭਰੀ ਛੰਨੀ ਵਰਗਾ, ਚਿੱਟੀ ਮੱਕੀ ਦੇ ਮੁਰਮਰੇ, ਬੋਸ਼ਕੀ ਦੇ ਥਾਣ ਤੇ ਗੋਰੀ ਸ਼ੱਕਰ ਦੀ ਲੱਪ ਜਿਹਾ, ਮਿੱਤਰਤਾ ਚ ਪੁੱਠ ਕੰਡੇ ਵਰਗਾ ਤੇ ਕਣਕ ਦੇ ਕਸੀਰ ਵਰਗਾ ਡਾਕਟਰ ਦੀਪਕ ਮਨਮੋਹਨ ਸਿੰਘ, ਕੱਕਾ ਭੂਰਾ ਸੂਹਾ, ਸ਼ਿਗਰਫੀ ਸੂਰਤ ਸੀਰਤ ਤੇ ਸਫੂਰਤੀ ਦਾ ਸੰਗਮ, ਗਲੀ ਗਲੀ ਪੈਂਦੇ ਛਣਕਾਟੇ ਵਰਗਾ, ਅਸੀਂ ਤਾਂ ਉਸ ਦੀ ਸਾਦੇ ਸਲਾਮਤੀ ਦੀ ਦੁਆ ਮੰਗਦੇ ਆਂ। ਓਮ ਸਤਿਅਮ ਸ਼ਿਵਮ ਸੁੰਦਰਮ। ਲੋਕ ਮਰ ਜਾਂਦੇ ਨੇ ਪਰ ਸੋਚ ਨਹੀਂ ਮਰਦੀ, ਲੋਕ ਮਰ ਜਾਂਦੇ ਨੇ ਪਰ ਸੋਚ ਨਹੀਂ ਮਰਦੀ, ਸ਼ਬਦ ਮਿੱਟੀ ਨਹੀਂ ਹੁੰਦੇ, ਉਹ ਪੀੜੀਆਂ ਦੇ ਦਿਲਾਂ ਵਿੱਚ ਵਸ ਜਾਂਦੇ ਨੇ, ਉਹ ਪੀੜੀਆਂ ਦੇ ਦਿਲਾਂ ਵਿੱਚ ਵਸ ਜਾਂਦੇ ਨੇ। ਦੋਸਤੋ, ਜਾਂਦੇ ਜਾਂਦੇ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਅੰਤਰਗਤ ਡਾਕਟਰ ਦੀਪਕ ਮਨਮੋਹਨ ਸਿੰਘ ਜੀ ਨੂੰ ਸਮਰਪਿਤ ਅਸੀਂ ਕਈ ਐਪੀਸੋਡਸ ਆਪ ਜੀ ਦੀ ਖਿਦਮਤ ਦੇ ਵਿੱਚ ਪੇਸ਼ ਕਰਾਂਗੇ। ਤੇ ਮੈਨੂੰ ਯਾਦ ਆਉਂਦਾ ਹੈ ਉਹ ਦਿਨ, ਲਾਅ ਡਿਪਾਰਟਮੈਂਟ ਤੋਂ ਬਾਅਦ ਮੇਰੀ ਐਡਮਿਸ਼ਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਡਿਪਾਰਟਮੈਂਟ ਵਿੱਚ ਹੋਈ। ਉਹਨਾਂ ਦਿਨਾਂ ਦੇ ਵਿੱਚ ਕੰਪੀਟੀਸ਼ਨ ਦੀ ਤਿਆਰੀ ਕਰਦੇ ਸੀ ਤੇ ਹੋਸਟਲ ਦੇ ਲਈ ਤੁਹਾਡੀ ਐਡਮਿਸ਼ਨ ਲਾਜ਼ਮੀ ਸੀ। ਸਾਡਾ ਪੰਜਾਬੀ ਡਿਪਾਰਟਮੈਂਟ ਵਾਲਿਆਂ ਦਾ ਟੂਰ ਯੂਨੀਵਰਸਿਟੀ ਵੱਲੋਂ ਜੈਪੁਰ, ਫਤਿਹਪੁਰ ਸਿਕਰੀ, ਆਗਰਾ ਜਾਣਾ ਤੈਅ ਹੋਇਆ। ਉਸ ਟੂਰ ਦੇ ਵਿੱਚ ਸਾਡੇ ਨਾਲ ਸਰਪ੍ਰਸਤ ਦੇ ਤੌਰ ਤੇ ਡਾਕਟਰ ਦੀਪਕ ਮਨਮੋਹਨ ਸਿੰਘ ਜੀ ਦੀ ਡਿਊਟੀ ਸੀ। ਮੈਨੂੰ ਯਾਦ ਹੈ ਕਿ ਅਸੀਂ ਸਾਰੇ ਕੁੜੀਆਂ ਮੁੰਡੇ ਆਪਸ ਦੇ ਵਿੱਚ ਇੰਜੋਏ ਕਰਦੇ ਜਾ ਰਹੇ ਸੀ, ਬੋਲੀ ਤੇ ਬੋਲੀ ਪੈਂਦੀ ਜਾ ਰਹੀ ਸੀ ਤੇ ਦਾਸ ਵੱਲੋਂ ਇੱਕ

ਦੋਸਤੋ ਡਾਕਟਰ ਦੀਪਕ ਮਨਮੋਹਨ ਸਿੰਘ ਜੀ ਜਿਹੜੇ ਯੂਨੀਵਰਸਿਟੀ ਵਾਲੀ ਬੱਸ ਦੇ ਬਿਲਕੁਲ ਮੂਹਰਲੀ ਸੀਟ ਤੇ ਬੈਠੇ ਸਨ ਤੇ ਉਹਨਾਂ ਨੇ ਧੌਣ ਭਵਾ ਕੇ ਮਗਰ ਪਾਸੇ ਦੇਖਿਆ ਕਿ ਇਹ ਬੋਲੀ ਕਿਹਨੇ ਪਾਈ ਹੈ। ਉਸ ਤੋਂ ਬਾਅਦ ਜਦੋਂ ਯੂਨੀਵਰਸਿਟੀ ਦੀ ਬੱਸ ਆਪਣੇ ਕਿਸੇ ਮੁਕਾਮ ਤੇ ਰੁਕੀ ਤਾਂ ਡਾਕਟਰ ਸਾਹਿਬ ਨੇ ਬੜੇ ਪਿਆਰ ਦੇ ਨਾਲ ਮੈਨੂੰ ਆਪਣੇ ਕੋਲ ਸੀਟ ਤੇ ਬਿਠਾਇਆ ਤੇ ਮੈਨੂੰ ਪੁੱਛਿਆ ਕਿ ਕਾਕਾ ਕਿਹੜਾ ਪਿੰਡ ਹੈ ਤੇਰਾ। ਤਾਂ ਮੈਂ ਡਾਕਟਰ ਸਾਹਿਬ ਨੂੰ ਦੱਸਿਆ ਕਿ ਮੈਂ 40 ਮੁਕਤਿਆਂ ਦੀ ਪਵਿੱਤਰ ਧਰਤੀ ਸ਼੍ਰੀ ਮੁਕਤਸਰ ਸਾਹਿਬ ਜੀ ਦਾ ਵਸਨੀਕ ਹਾਂ। ਤਾਂ ਡਾਕਟਰ ਸਾਹਿਬ ਨੇ ਮੈਨੂੰ ਜਿਵੇਂ ਉਹ ਬੇਬਾਕ ਰਹੇ ਨੇ, ਉਹਨਾਂ ਦੀ ਸ਼ਖਸੀਅਤ ਬੜੀ ਖੁੱਲ ਦਿਲੀ ਵਾਲੀ ਹੈ, ਮੈਨੂੰ ਕਹਿੰਦੇ ਕਿ MA ਪੰਜਾਬੀ ਕੰਪਲੀਟ ਕਰ ਲਾ, ਉਸ ਤੋਂ ਬਾਅਦ MPhil, ਉਸ ਤੋਂ ਬਾਅਦ PhD, ਬਾਕੀ ਮੇਰੇ ਤੇ ਛੱਡ ਦੀ ਪੁੱਤਰਾ। ਦੋਸਤੋ ਉਹ ਯਾਦਾਂ ਅੱਜ ਵੀ ਚੇਤੇ ਆਉਂਦੀਆਂ ਨੇ। ਮੇਰੀ ਕੁਝ ਕੁ ਸਮੇਂ ਬਾਅਦ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਇੱਕ ਐਗਜ਼ਾਮ ਕੰਡਕਟ ਕੀਤਾ ਗਿਆ, ਸਿਲੈਕਸ਼ਨ ਹੋ ਗਈ ਤੇ ਉਹ ਦਿਨ ਜਾਂਦਾ ਹੈ ਤੇ ਅੱਜ ਦੇ ਦਿਨ ਡਾਕਟਰ ਸਾਹਿਬ ਜੀ ਦੇ ਨਾਲ ਪਿਆਰ ਉਵੇਂ ਹੀ ਬਣਿਆ ਹੋਇਆ ਹੈ ਤੇ ਮਰਦੇ ਦਮ ਤੱਕ ਉਹਨਾਂ ਦਾ ਦਾਸ ਹਮੇਸ਼ਾ ਉਹਨਾਂ ਦਾ ਰਿਣੀ ਰਹੇਗਾ, ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਹਮੇਸ਼ਾ ਕੋਸ਼ਿਸ਼ ਕਰਦਾ ਰਹੇਗਾ। ਪਰਮਾਤਮਾ ਸਾਡੇ ਸਾਰਿਆਂ ਦੇ ਉਸਤਾਦ ਡਾਕਟਰ ਦੀਪਕ ਮਨਮੋਹਨ ਸਿੰਘ ਜੀ ਨੂੰ ਲੰਮੀ ਉਮਰ ਬਖਸ਼ਣ, ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ, ਉਹ ਇਸੇ ਤਰ੍ਹਾਂ ਇੱਕ ਮਾਰਗ ਦਰਸ਼ਕ ਦੇ ਤੌਰ ਤੇ ਸਾਨੂੰ ਸਾਰਿਆਂ ਨੂੰ ਸੇਧ ਦਿੰਦੇ ਰਹਿਣ। ਹੁਣ ਆਪਣੇ ਦੋਸਤ ਬਲਜੀਤ ਸ਼ਰਮਾ ਤੇ ਮੇਰੇ ਬਹੁਤ ਹੀ ਪਿਆਰੇ ਸਾਥੀਆਂ ਸਤਪਾਲ ਬਰਾੜ ਸਾਹਿਬ ਤੇ ਮਮਤਾ ਅਰੋੜਾ ਜੀ ਨੂੰ ਅੱਜ ਦਾ ਇਹ ਵਿਸ਼ੇਸ਼ ਐਪੀਸੋਡ ਜੋ ਕਿ ਡਾਕਟਰ ਦੀਪਕ ਮਨਮੋਹਨ ਸਿੰਘ ਜੀ ਦੀ ਸ਼ਖਸੀਅਤ ਨੂੰ ਸਮਰਪਿਤ ਹੈ ਸੰਪੂਰਨ ਕਰਨ ਦੀ ਦਿਓ ਆਗਿਆ। ਫੇਰ ਮਿਲਣ ਦੀ ਆਸ ਨਾਲ ਰੱਬ ਰਾਖਾ, ਆਮੀਨ।

1968 ਤੋਂ ਚੱਲ ਰਹੀ ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਜ਼ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSE ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSC ਮੈਥਸ, MSC IT, MBA, MCA, MSC ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITEP ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੀ ਜਾਣਕਾਰੀ ਲਈ SST ਗਰਲਜ਼ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65150।

ਪ੍ਰੋਗਰਾਮ ਦੇ ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ ਤਹਿਤ ਤੁਸੀਂ ਸੁਣਿਆ ਵਿਸ਼ਾ ਸ਼ੇਰ ਮੁਹੰਮਦ ਖਾਨ ਦਾ ਵਤਨੀ ਰੋਹੀ ਦਾ ਸ਼ਹਿਰੀਆ ਕੇਸੂ ਸਭ ਦੇ ਮਨਾਂ ਨੂੰ ਮੋਹਣ ਵਾਲਾ ਡਾਕਟਰ ਦੀਪਕ ਮਨਮੋਹਨ ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਸਨ ਬਲਜੀਤ ਸ਼ਰਮਾ ਸੰਪਾਦਨ ਸਤਪਾਲ ਬਰਾੜ ਅਤੇ ਮਮਤਾ ਅਰੋੜਾ ਦਾ ਸੀ ਇਸ ਦੇ ਨਾਲ ਹੀ ਪ੍ਰੋਗਰਾਮ ਸਮਾਪਤ ਕਰਨ ਦੀ ਮੈਨੂੰ ਮਨਦੀਪ ਕੋਟਲੀ ਨੂੰ ਦਿਓ ਆਗਿਆ ਨਮਸਕਾਰ

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ 'ਚੋਂ ਗੱਲ, ਪੇਸ਼ ਕਰਤਾ ਸਨ ਮਨਦੀਪ ਕੋਟਲੀ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ, ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 6:19 ਤੇ 54 ਸਕਿੰਟ। ਠੀਕ 6:20 ਤੇ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

ਦੇ ਆਖਰੀ ਦਿਨ 9 ਅਹਿਮ ਬਿੱਲ ਪਾਸ ਕੀਤੇ ਨੇ। ਸਦਨ ਨੇ ਸਰਬਸੰਮਤੀ ਨਾਲ ਪੰਜਾਬ ਰੈਗੂਲੇਸ਼ਨ ਆਫਿਸ ਆਫ ਅਨਏਡਿਡ ਐਜੂਕੇਸ਼ਨਲ ਇੰਸਟੀਟਿਊਟ ਸੋਧ ਬਿੱਲ 2026 ਪਾਸ ਕੀਤਾ, ਜਿਸ ਨਾਲ ਸੂਬੇ ਦੇ ਕਿਸੇ ਵੀ ਸਕੂਲ ਵੱਲੋਂ ਸਾਲਾਨਾ ਫੀਸ ਵਾਧੇ ਨੂੰ 5% ਤੱਕ ਸੀਮਿਤ ਕੀਤਾ ਗਿਆ। ਇਸ ਕਦਮ ਨਾਲ ਸੂਬੇ ਭਰ ਦੇ 7,800 ਪ੍ਰਾਈਵੇਟ ਸਕੂਲਾਂ ਵਿਚ ਪੜ ਰਹੇ 32 ਲੱਖ ਵਿਦਿਆਰਥੀਆਂ ਨੂੰ ਫਾਇਦਾ ਹੋਏਗਾ ਤੇ ਹਰ ਸਾਲ ਗੈਰ ਵਾਜਬ ਫੀਸ ਵਾਧੇ ਦੇ ਬੋਝ ਹੇਠ ਦਬੇ ਮਾਪਿਆਂ ਨੂੰ ਵੱਡੀ ਰਾਹਤ ਮਿਲੇਗੀ। ਇਹ ਬਿੱਲ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੇਸ਼ ਕੀਤਾ। ਦਾ ਪੰਜਾਬ ਸਟੇਟ ਆਊਟਸੋਰਸਡ ਪਰਸੋਨਲ ਟ੍ਰਾਂਜੀਸ਼ਨ ਟੂ ਕੰਟਰੈਕਚੁਅਲ ਅੰਗੇਜਮੈਂਟ ਬਿੱਲ 2026 ਵੀ ਵਿਧਾਨ ਸਭਾ ਚ ਪੇਸ਼ ਕੀਤਾ ਗਿਆ ਤੇ ਪਾਸ ਕਰ ਦਿੱਤਾ ਗਿਆ। ਇਸ ਇਤਿਹਾਸਕ ਕਾਨੂੰਨ ਦਾ ਉਦੇਸ਼ ਵੱਖ ਵੱਖ ਸਰਕਾਰੀ ਵਿਭਾਗਾਂ ਤੇ ਜਨਤਕ ਖੇਤਰ ਦੀਆਂ ਸੰਸਥਾਵਾਂ ਚ ਤੈਨਾਤ ਹਜ਼ਾਰਾਂ ਯੋਗ ਆਊਟਸੋਰਸ ਕਾਮਿਆਂ ਲਈ ਇੱਕ ਸੁਰੱਖਿਅਤ ਕਾਨੂੰਨੀ ਢਾਂਚਾ ਪ੍ਰਦਾਨ ਕਰਨਾ ਹੈ। ਇਹ ਬਿੱਲ ਇਹ ਵੀ ਯਕੀਨੀ ਬਣਾਉਂਦਾ ਹੈ ਕਿ ਉਹਨਾਂ ਤਨਖਾਹ ਸੁਰੱਖਿਅਤ ਹੋਵੇ, ਉਜ਼ਰਤਾਂ ਦੇ ਕੋਡ ਦੀ ਪੂਰੀ ਪਾਲਣਾ ਹੋਵੇ ਤੇ ਪੀਐਫ ਈਐਸਆਈ ਗ੍ਰੈਜੂਟੀ ਤੇ ਛੁੱਟੀ ਦੇ ਹੱਕਾਂ ਦੀ ਲਾਜ਼ਮੀ ਵਿਵਸਥਾ ਹੋਵੇ। ਸਦਨ ਨੇ 3 ਡਿਜੀਟਲ ਓਪਨ ਯੂਨੀਵਰਸਿਟੀਆਂ ਸਥਾਪਿਤ ਕਰਨ ਦਾ ਰਾਹ ਪੱਧਰਾ ਕਰਨ ਵਾਲੇ ਵੀ 3 ਬਿੱਲ ਪਾਸ ਕੀਤੇ। ਹਾਲਾਂਕਿ ਕਾਂਗਰਸ ਵਿਧਾਇਕਾਂ ਨੇ ਯੂਨੀਵਰਸਿਟੀ ਬਿੱਲਾਂ ਤੇ ਬਹਿਸ ਲਈ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਤੇ ਹੋਰ ਸਮਾਂ ਮੰਗਿਆ ਸੀ, ਪਰ ਕਾਂਗਰਸੀ ਆਗੂਆਂ ਦੇ ਵਿਰੋਧ ਦੇ ਬਾਵਜੂਦ ਬੇਨਤੀ ਨੂੰ ਸਵੀਕਾਰ ਨਹੀਂ ਕੀਤਾ ਗਿਆ। ਪੰਜਾਬ ਵਸਤਾਂ ਤੇ ਸੇਵਾਵਾਂ ਟੈਕਸ ਐਕਟ ਵਿੱਚ ਸੋਧਾਂ ਦੀ ਮੰਗ ਕਰਨ ਵਾਲਾ ਇੱਕ ਹੋਰ ਬਿੱਲ ਵੀ ਪਾਸ ਕੀਤਾ ਗਿਆ। ਇਸ ਤੋਂ ਇਲਾਵਾ ਸਦਨ ਵੱਲੋਂ ਪਾਸ ਕੀਤੇ ਬਿੱਲਾਂ 'ਚ ਪੰਜਾਬ ਕਾਮਨ ਇੰਫਰਾਸਟ੍ਰਕਚਰ ਰੈਗੂਲੇਸ਼ਨ ਐਂਡ ਮੈਨੇਜਮੈਂਟ ਸੋਧ ਬਿੱਲ 2026, ਪੰਜਾਬ ਪੰਚਾਇਤੀ ਰਾਜ ਸੋਧ ਬਿੱਲ 2026 ਤੇ ਪੰਜਾਬ ਪ੍ਰੋਟੈਕਸ਼ਨ ਆਫ ਟਰੀਜ਼ ਬਿੱਲ 2026 ਸ਼ਾਮਲ ਹੈ। ਵਿਧਾਨ ਸਭਾ ਦੀ ਕਾਰਵਾਈ ਖਬਰਾਂ ਲਿਖੇ ਜਾਣ ਤੱਕ ਜਾਰੀ ਸੀ। ਪੰਜਾਬ ਦੇ ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਅਧੀਨ ਆਉਂਦੇ ਪਿੰਡਾਂ, ਖੇਤੀਬਾੜੀ ਜ਼ਮੀਨ ਅਤੇ ਉੱਥੋਂ ਦੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦਿੰਦਿਆਂ ਸੂਬਾ ਸਰਕਾਰ ਵੱਲੋਂ ਬਿਆਸ ਤੇ ਸਤਲੁਜ ਦਰਿਆਵਾਂ ਦੇ ਕਮਜ਼ੋਰ ਹਿੱਸਿਆਂ ਅਤੇ ਹੜ੍ਹ ਸੁਰੱਖਿਆ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਿਆਪਕ ਕਦਮ ਚੁੱਕੇ ਗਏ ਨੇ। ਅੱਜ ਵਿਧਾਨ ਸਭਾ ਵਿੱਚ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਅਤੇ ਵਿਧਾਇਕ ਰਜਨੀਸ਼ ਕੁਮਾਰ ਦਈਆ ਵੱਲੋਂ ਹੜ੍ਹ ਸੁਰੱਖਿਆ ਢਾਂਚਿਆਂ ਬਾਰੇ ਉਠਾਏ ਗਏ ਧਿਆਨ ਦਵਾਊ ਮਤਿਆਂ ਦਾ ਮੰਤਰੀ ਜਵਾਬ ਦੇ ਰਹੇ ਸਨ। ਆਉਂਦੇ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸੂਬੇ ਵਿੱਚ ਖਤਰੇ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਅੰਮ੍ਰਿਤਸਰ ਸਰਹੱਦੀ ਰੇਂਜ ਦੇ ਅਧੀਨ ਸਰਹੱਦੀ ਖੇਤਰਾਂ ਤੇ ਬਾਅਦ ਵਿੱਚ ਜਲੰਧਰ ਰੇਂਜ ਤੇ ਸੂਬੇ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਸੁਰੱਖਿਆ ਤਿਆਰੀਆਂ ਦੀ ਸਮੀਖਿਆ ਕੀਤੀ। ਅੰਮ੍ਰਿਤਸਰ ਵਿੱਚ ਉਨ੍ਹਾਂ ਨੇ ਅੰਮ੍ਰਿਤਸਰ ਕਮਿਸ਼ਨਰੇਟ ਤੇ ਬਾਰਡਰ ਰੇਂਜ ਦੀ ਸੁਰੱਖਿਆ ਤਿਆਰੀਆਂ ਦੀ ਸਮੀਖਿਆ ਕੀਤੀ, ਜਿਸ ਵਿੱਚ ਸਰਹੱਦੀ ਜ਼ਿਲ੍ਹਿਆਂ ਤੇ ਸੰਵੇਦਨਸ਼ੀਲ ਸਰਹੱਦੀ ਖੇਤਰਾਂ 'ਚ ਮੁੱਖ ਜਨਤਕ ਏਕਤ ਸਥਾਨ, ਪ੍ਰਮੁੱਖ ਸ਼ਹਿਰੀ ਸਥਾਨ ਤੇ ਮਹੱਤਵਪੂਰਨ ਸਥਾਪਨਾਵਾਂ ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸੁਰੱਖਿਆ ਗ੍ਰਿਡ ਵਿੱਚ ਨਿਰਵਿਘਨ ਤਾਲਮੇਲ ਤੇ ਉਭਰ ਰਹੀਆਂ ਚੁਣੌਤੀਆਂ ਦਾ ਸਰਗਰਮ ਮੁਲਾਂਕਣ ਸਭ ਤੋਂ ਵੱਡੀ ਤਰਜੀਹ ਹੈ। ਜਲੰਧਰ ਵਿਖੇ ਸਮੀਖਿਆ ਮੀਟਿੰਗ ਵਿੱਚ ਸ੍ਰੀ ਯਾਦਵ ਨੇ ਜਲੰਧਰ, ਕਪੂਰਥਲਾ, ਲੁਧਿਆਣਾ, ਹੁਸ਼ਿਆਰਪੁਰ ਤੇ ਸ਼ਹੀਦ ਭਗਤ ਸਿੰਘ ਨਗਰ ਤੇ ਜ਼ਿਲ੍ਹਾ ਪੁਲਿਸ ਮੁਖੀਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਖਤਰੇ ਦੀ ਸੰਭਾਵਨਾ ਬਾਰੇ ਜਾਣਕਾਰੀ ਦਿੱਤੀ। ਮੀਟਿੰਗ ਵਿੱਚ ਵਧੀਕ ਡੀਜੀਪੀ ਸੂਬਾ ਹਥਿਆਰਬੰਦ ਪੁਲਿਸ, ਕਮਿਸ਼ਨਰ ਆਫ ਪੁਲਿਸ ਜਲੰਧਰ ਤੇ DIG ਜਲੰਧਰ ਤੋਂ ਇਲਾਵਾ ਹੋਰ ਫੀਲਡ ਅਧਿਕਾਰੀ ਵੀ ਸ਼ਾਮਲ ਰਹੇ। ਇਸ ਦੌਰਾਨ ਅੰਮ੍ਰਿਤਸਰ ਤੇ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਅੱਜ ਵੱਖ ਵੱਖ ਕਾਰਵਾਈਆਂ 'ਚ ਹਥਿਆਰ ਤੇ ਗੋਲਾ ਬਾਰੂਦ ਜ਼ਬਤ ਕੀਤਾ। ਅੰਮ੍ਰਿਤਸਰ ਕਮਿਸ਼ਨਰੇਟ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਤੇ ਗੈਰ ਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ ਦੋ ਵੱਡੇ ਨੈਟਵਰਕਾਂ ਨੂੰ ਤਬਾਹ ਕਰਕੇ 10 ਪਿਸਤੌਲਾਂ, ਜ਼ਿੰਦਾ ਕਾਰਤੂਸ ਤੇ 1 ਕਿਲੋ ਤੋਂ ਵੱਧ ਹੈਰੋਇਨ ਸਮੇਤ ਇੱਕ ਡਰੋਨ ਜ਼ਬਤ ਕੀਤਾ। ਪੁਲਿਸ ਨੇ 7 ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ। ਇਧਰ ਜਲੰਧਰ ਕਮਿਸ਼ਨਰੇਟ ਨੇ SBS ਨਗਰ ਪੁਲਿਸ ਨਾਲ ਇੱਕ ਸਾਂਝੇ ਆਪਰੇਸ਼ਨ ਵਿੱਚ ਇੱਕ ਮੁੱਖ ਸੰਚਾਲਕ ਨੂੰ ਗ੍ਰਿਫ਼ਤਾਰ ਕਰਕੇ ਵਿਦੇਸ਼ੀ ਹੈਂਡਲਰਾਂ ਵੱਲੋਂ ਚਲਾਏ ਜਾ ਰਹੇ ISI ਪ੍ਰਯੋਜਿਤ ਬਬਰ ਖਾਲਸਾ ਇੰਟਰਨੈਸ਼ਨਲ ਦਹਿਸ਼ਤਗਰਦੀ ਮੋਡਿਊਲ ਦਾ ਪਰਦਾਫਾਸ਼ ਕੀਤਾ ਤੇ ਉਸਦੇ ਕਬਜ਼ੇ ਵਿੱਚੋਂ ਇੱਕ ਹੈਂਡ ਗ੍ਰਨੇਡ ਵੀ ਬਰਾਮਦ ਕੀਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ ਹਰ ਘਰ ਤਿਰੰਗਾ ਵੰਦੇ ਮਾਤਰਮ ਦੇ 150 ਸਾਲ ਮੁਹਿੰਮ ਦੇ ਹਿੱਸੇ ਵਜੋਂ ਚੰਡੀਗੜ੍ਹ ਦੇ GGDST ਕਾਲਜ ਵਿਖੇ ਇੱਕ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ। ਇਹ ਪ੍ਰੋਗਰਾਮ ਸੱਭਿਆਚਾਰ ਵਿਭਾਗ ਤੇ ਸੈਰ ਸਪਾਟਾ ਵਿਭਾਗ ਵੱਲੋਂ ਦੇਸ਼ ਭਗਤੀ, ਰਾਸ਼ਟਰੀ ਮਾਣ ਤੇ ਵਿਆਪਕ ਜਨਤਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਰਵਾਇਆ ਗਿਆ ਸੀ। ਚੰਡੀਗੜ੍ਹ ਪ੍ਰਸ਼ਾਸਨ ਦੇ ਮੁੱਖ ਸਕੱਤਰ H ਰਾਜੇਸ਼ ਪ੍ਰਸਾਦ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸੈਰ ਸਪਾਟਾ ਤੇ ਸੱਭਿਆਚਾਰ ਸਕੱਤਰ ਡਾਕਟਰ ਸੈਯਦ ਆਬਿਦ ਰਸ਼ੀਦ ਸ਼ਾਹ ਨੇ ਪਤਵੰਤਿਆਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ VR1 ਵੱਲੋਂ ਦੇਸ਼ ਭਗਤੀ ਤੇ ਤਿਰੰਗੇ ਤੇ ਆਧਾਰਿਤ ਸੱਭਿਆਚਾਰਕ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ। ਉਨ੍ਹਾਂ ਨੇ ਨਾਗਰਿਕਾਂ, ਵਿਭਾਗਾਂ ਤੇ ਸੰਗਠਨਾਂ ਤੋਂ ਸਰਗਰਮ ਭਾਗੀਦਾਰੀ ਦਾ ਸੱਦਾ ਦਿੱਤਾ। ਜ਼ੋਰ ਦੇ ਕੇ ਕਿਹਾ ਕਿ ਮੁਹਿੰਮ ਦੀ ਭਾਵਨਾ ਸਿਰਫ ਇੱਕ ਹਫ਼ਤੇ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ, ਸਗੋਂ ਤਿਰੰਗਾ ਸਾਲ ਭਰ ਰਾਸ਼ਟਰੀ ਸਵੈਮਾਨ ਦਾ ਪ੍ਰਤੀਕ ਬਣਿਆ ਰਹਿਣਾ ਚਾਹੀਦਾ ਹੈ। ਉਧਰ ਰੂਪਨਗਰ ਵਿਖੇ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਤਿਰੰਗਾ ਯਾਤਰਾ ਕੱਢੀ ਗਈ। ਇਸ ਮੌਕੇ ਪੰਜਾਬ BJP ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਅੱਜ ਪੇਟ ਦੇ ਕੀੜਿਆਂ ਤੋਂ ਮੁਕਤੀ ਬਾਰੇ ਰਾਸ਼ਟਰੀ ਦਿਵਸ ਮੌਕੇ ਮੋਹਾਲੀ ਦੇ ਸਕੂਲ ਆਫ਼ ਫੈਮਿਨਸ

0: हुए समागम च सूबा पदरी मुहिम की शुरुआत की थी। सेहत विभाग वालों करवाए गए समागम नु संबोधन करते हैं डॉक्टर बलबीर सिंह ने कहा।
1: ਜੇ ਸਾਡੇ ਬੱਚੇ ਤੰਦਰੁਸਤ ਹੋਣਗੇ ਤਾਂ ਹੀ ਸਮਾਜ ਤੰਦਰੁਸਤ ਹੋਏਗਾ। ਸੋ ਬੱਚਿਆਂ ਦੇ ਵਿੱਚ ਖੂਨ ਦੀ ਕਮੀ ਨਾ ਹੋਵੇ, ਬੱਚੇ ਤੰਦਰੁਸਤ ਹੋਣਗੇ ਔਰ ਉਹਨਾਂ ਨੂੰ ਪਤਾ ਹੋਵੇ ਕਿ ਬਿਮਾਰੀਆਂ ਹੁੰਦੀਆਂ ਕਿਵੇਂ ਆ। ਇਸ ਕਰਕੇ ਜਿਹੜਾ ਨੈਸ਼ਨਲ ਡੀ ਵਰਨਿੰਗ ਡੇ ਆ ਇਹ ਮਨਾਇਆ ਜਾਂਦਾ ਬੱਚਿਆਂ ਨੂੰ ਐਜੂਕੇਟ ਕਰਨ ਵਾਸਤੇ, ਫਿਰ ਜਿਹੜੀ ਇਹਦੇ ਵਾਸਤੇ ਹਾਈਜੀਨ ਬਹੁਤ ਜ਼ਰੂਰੀ ਆ, ਓਪਨ ਟੋਇਲਟ ਨਾ ਕਰਨਾ ਔਰ ਨੰਗੇ ਪੈਰੀ ਨਾ ਘੁੰਮਣਾ। ਔਰ ਅੱਗੇ ਜਾ ਕੇ ਜੇ ਬੱਚਿਆਂ ਨੂੰ ਪਤਾ ਹੋਏਗਾ ਤਾਂ ਉਹ ਜਿਹੜੇ ਫੂਡ ਹੈਂਡਲਰ ਆ, ਚਾਹੇ ਉਹਨਾਂ ਦੀ ਮਦਰ ਹੋਵੇ ਜਾਂ ਕੋਈ ਹੋਰ ਫੈਮਿਲੀ ਮੈਂਬਰ ਹੋਵੇ, ਉਹਨਾਂ ਦਾ ਵੀ ਦੇਖਣਗੇ। ਜਦੋਂ ਅਨੀਮੀਆ ਹੁੰਦਾ ਬੱਚੇ, ਨਾ ਬੱਚਾ ਖੇਡੇਗਾ, ਨਾ ਪ੍ਰੋਪਰ ਪੜ੍ਹੇਗਾ, ਨਾ ਉਹਦੀ ਕੰਸਟਰੇਸ਼ਨ ਹੋਏਗੀ, ਬੱਚਾ ਬਿਮਾਰ ਹੋਏਗਾ, ਢਿੱਲਾ ਰਹੇਗਾ ਤੇ ਉਹਦੀ ਫਿਜ਼ੀਕਲ ਗਰੋਥ ਵੀ ਜਿਹੜੀ ਇਫੈਕਟ ਹੁੰਦੀ ਆ, ਸਟੰਟਿੰਗ ਵੇਸਟਿੰਗ ਹੁੰਦੀ ਆ ਉਹਦੇ ਨਾਲ। ਟੋਟਲ ਬੱਚੇ ਜਿਹੜੇ ਪੰਜਾਬ 71 ਲੱਖ, ਜਿਹੜੇ ਟੋਟਲ ਇਹਦੇ ਚ ਗਵਰਨਮੈਂਟ ਪ੍ਰਾਈਵੇਟ ਔਰ ਜਿਹੜੇ ਗਵਰਨਮੈਂਟ ਏਡਡ ਸਾਰੇ ਸਕੂਲ, ਸਾਰੇ ਬੱਚੇ ਜਿਹੜੇ ਹੈਗੇ ਆ, ਮਤਲਬ ਜਿਹੜੇ 6 ਸਾਲ ਤੋਂ ਲੈ ਕੇ 19 ਸਾਲ ਤੱਕ, ਉਹਨਾਂ ਨੂੰ ਗੋਲੀ ਆ ਜਿਹੜੇ ਆਂਗਨਵਾੜੀ ਚ ਉਹਨਾਂ ਵਾਸਤੇ ਸਿਰਫ।
0: ਮਲੇਸ਼ੀਆ

0: ਖੜਿਆ ਗਿਆ, ਮਤਲਬ ਜਿਹੜੇ 6 ਸਾਲ ਤੋਂ ਲੈ ਕੇ 19 ਸਾਲ ਤੱਕ ਉਹਨਾਂ ਨੂੰ ਬੋਲੀਏ, ਜਿਹੜੇ ਆਂਗਨਵਾੜੀ ਤੇ ਉਹਨਾਂ ਵਾਸਤੇ ਸਿਰਫ ਹੈ।
1: ਮਲੇਸ਼ੀਆ ਦੇ ਪੇਨਾਂਗ ਸੂਬੇ ਦੇ ਉਪ ਮੁੱਖ ਮੰਤਰੀ YB ਜਗਦੀਪ ਸਿੰਘ ਦਿਓ ਦੀ ਅਗਵਾਈ ਹੇਠ ਹਾਈ ਕੋਚ ਪੱਧਰੀ ਵਫਦ ਨੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੰਨੋਂ ਨਾਲ ਇੱਕ ਅਹਿਮ ਮੁਲਾਕਾਤ ਕੀਤੀ। ਇਸ ਉੱਚ ਪੱਧਰੀ ਬੈਠਕ 'ਚ ਇੰਟਰਨੈਸ਼ਨਲ ਪੰਜਾਬੀ ਹੈਰੀਟੇਜ ਐਂਡ ਕਲਚਰ ਫਾਊਂਡੇਸ਼ਨ ਮਲੇਸ਼ੀਆ ਦੇ ਪ੍ਰਧਾਨ ਤੇ ਹੋਰ ਆਗੂ ਵੀ ਮੌਜੂਦ ਰਹੇ। ਇਸ ਮੁਲਾਕਾਤ ਦੌਰਾਨ ਦੋਵਾਂ ਆਗੂਆਂ ਨੇ ਖੇਤਰ ਦੇ ਵਿਕਾਸ, ਆਧੁਨਿਕ ਤਕਨਾਲੋਜੀ, ਸਨਅਤ ਤੇ ਰੁਜ਼ਗਾਰ ਵਰਗੇ ਅਹਿਮ ਮੁੱਦਿਆਂ ਤੇ ਗੰਭੀਰ ਚਰਚਾ ਕੀਤੀ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਪੂਰਬੀ ਰਾਜਸਥਾਨ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਵਿਚ ਬਹੁਤ ਭਾਰੀ ਮੀਂਹ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਪੰਜਾਬ ਵਿਧਾਨ ਸਭਾ ਨੇ ਅੱਜ ਸਿੱਖਿਆ, ਬੁਨਿਆਦੀ ਢਾਂਚਾ, ਕਰ, ਰੁਜ਼ਗਾਰ, ਪੇਂਡੂ ਵਿਕਾਸ ਤੇ ਵਾਤਾਵਰਣ ਸੁਰੱਖਿਆ ਸਮੇਤ ਵੱਖ ਵੱਖ ਖੇਤਰਾਂ ਨਾਲ ਸਬੰਧਤ 9 ਅਹਿਮ ਬਿੱਲ ਪਾਸ ਕੀਤੇ। ਵਿਧਾਨ ਸਭਾ ਦਾ ਸਦਨ ਅਣਮਿੱਥੇ ਸਮੇਂ ਲਈ ਉਠਾ ਦਿੱਤਾ ਗਿਆ। ਪੰਜਾਬ ਦੇ ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਕਿਹਾ, ਸਰਕਾਰ ਨੇ ਬਿਆਸ ਤੇ ਸਤਲੁਜ ਦਰਿਆਵਾਂ ਤੇ ਹੜ੍ਹ ਸੁਰੱਖਿਆ ਬੁਨਿਆਦੀ ਢਾਂਚਾ ਮਜ਼ਬੂਤ ਕੀਤੈ। ਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਪੇਟ ਦੇ ਕੀੜਿਆਂ ਤੋਂ ਮੁਕਤੀ ਬਾਰੇ ਰਾਸ਼ਟਰੀ ਦਿਵਸ ਮੌਕੇ ਮੋਹਾਲੀ ਤੋਂ ਸੂਬਾ ਪੱਧਰੀ ਮੁਹਿੰਮ ਦੀ ਸ਼ੁਰੂਆਤ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
2: अच्छा बच्चियों, तुहानू सारे नू पता है ना 10 अगस्त नू स्कूल आना क्यों जरूरी है?
3: हाँ जी मैडम जी, क्योंकि उस दिन पेट दे कीड़ियां तो राष्ट्रीय मुक्ति दिवस है। ते सानू आन दे कीड़ियां नू खत्म करन लई दवाई दित्ती जाएगी।
2: ते जेड़े बच्चे रह जाएंगे उना नू 17 अगस्त नू मॉपअप दिवस दे दिन दवाई दित्ती जाएगी।
3: अच्छा मैडम जी।
2: हाँ जी, दवाई दे नाल नाल आंत दे कीड़ियां तो बचन लई ध्यान रखो के खुले च कदी भी शौच ना जाओ। ਖਾਣਾ ਖਾਣ ਤੋਂ ਪਹਿਲਾਂ ਅਤੇ ਸ਼ੌਚ ਜਾਣ ਤੋਂ ਬਾਅਦ ਹਮੇਸ਼ਾ ਹੱਥ ਸਾਬਣ ਨਾਲ ਧੋਵੋ। ਆਪਣੇ ਹੱਥ ਦੇ ਨਾਖੂਨ ਛੋਟੇ ਰੱਖੋ ਅਤੇ ਆਸ-ਪਾਸ ਸਫਾਈ ਰੱਖੋ। ਯਾਦ ਰੱਖੋ, ਜਿਹੜੇ ਬੱਚੇ ਦੇ ਆਂਤ ਵਿੱਚ ਕੀੜੇ ਹੁੰਦੇ ਨੇ ਉਹ ਜੋ ਵੀ ਖਾਂਦਾ ਉਸਦੇ ਸਰੀਰ ਨੂੰ ਨਹੀਂ ਲੱਗਦਾ, ਇਸ ਕਰਕੇ ਬੱਚਾ ਕਮਜ਼ੋਰ ਰਹਿ ਜਾਂਦਾ ਹੈ। ਬੱਚਿਓ, ਇਹ ਸਾਰੀਆਂ ਗੱਲਾਂ ਯਾਦ ਰਹਿਣਗੀਆਂ ਨਾ ਤੁਹਾਨੂੰ?
3: ਹਾਂਜੀ ਮੈਡਮ ਜੀ।
4: ਆਂਤ ਦੇ ਕੀੜਿਆਂ ਤੋਂ ਛੁਟਕਾਰਾ ਹੋਵੇ ਸਿਹਤਮੰਦ ਭਵਿੱਖ ਸਾਡਾ। ਨੈਸ਼ਨਲ ਹੈਲਥ ਮਿਸ਼ਨ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਜਨਹਿਤ ਵਿੱਚ ਜਾਰੀ।
5: ਓ ਰੀਮਾ, ਸੋਲਰ ਪੈਨਲ ਲਗਾ ਲੈ, ਸੋਲਰ ਪੈਨਲ ਲਗਾ ਲੈ। ਕਦੋਂ ਤੋਂ ਮੇਰੇ ਸਾਰੇ ਦੋਸਤ ਬੋਲਦੇ ਸਨ, ਪਰ ਮੈਂ ਉਦੋਂ ਮੰਨਿਆ ਜਦੋਂ ਪ੍ਰਧਾਨ ਮੰਤਰੀ ਜੀ ਨੇ ਕਿਹਾ।
6: ਭਾਰਤ ਸਰਕਾਰ ਦਾ ਲਕਸ ਸੋਲਰ ਪਾਵਰ ਸੇ ਬਿਜਲੀ ਬਿੱਲ ਜ਼ੀਰੋ ਕਰਨੇ ਕਾ ਵੀ ਹੈ।
5: ਮੈਂ ਪ੍ਰਧਾਨ ਮੰਤਰੀ ਜੀ ਦੇ ਕਹਿਣ ਤੇ ਸੋਲਰ ਪੈਨਲ ਲਗਵਾਇਆ, ਹੁਣ ਮੇਰਾ ਬਿਜਲੀ ਦਾ ਬਿੱਲ ਜ਼ੀਰੋ ਆਇਆ। ਤੁਸੀਂ ਵੀ ਲਵਾ ਲਓ
7: PM ਸੂਰਿਆ ਘਰ ਮੁਫਤ ਬਿਜਲੀ ਯੋਜਨਾ। ਅੱਜ ਹੀ ਰਜਿਸਟਰ ਕਰੋ PM ਸੂਰਿਆ ਘਰ.gov.in।
8: ਹਰੇ ਘਰ ਸੂਰਿਆ ਘਰ।
9: ਇਹ ਕਹਾਣੀ ਹੈ ਇੱਕ ਨਰਸ ਅਤੇ ਉਹਦੇ ਅੰਤਰਮਨ ਦੀ। ਆ ਗਈ ਤਨਖਾਹ? ਹੁਣ ਨਵੇਂ ਚੁੰਕੇ? ਨਾ, ਪਹਿਲਾ ਬਚਤ, ਪਹਿਲਾ ਚੁੰਕੇ। ਸੁਣੋ, ਹਰ ਮਹੀਨੇ ਥੋੜਾ ਬਚਾਓ, ਥੋੜਾ ਨਿਵੇਸ਼ ਕਰੋ ਅਤੇ ਕੁਝ ਐਮਰਜੈਂਸੀ ਦੇ ਲਈ ਵੀ ਬਚਾਓ, ਤਾਂ ਕਿ ਰਹੋ ਟੈਨਸ਼ਨ ਫ੍ਰੀ। ਪਰ ਚੁਮਕਿਆ ਦਾ ਕੀ? ਜਾਣਦੀ ਹੈ ਜਾਂ ਲਾਵਾਂ ਟੀਕਾ?
7: RBI ਕਹਿੰਦਾ ਹੈ
9: ਵਿੱਤੀ ਸਮਝਦਾਰੀ ਖੁਸ਼ਹਾਲ ਨਾਰੀ।
10: ਫੋਰੈਕਸ ਟ੍ਰੇਡਿੰਗ ਹੁਣ
11: ਇੱਕ ਟ੍ਰੇਡ ਵਿੱਚ ਸਿਕਸਰ
12: ਇਹ ਅਟਕਿਆ।
7: ਪ੍ਰਸਿੱਧ ਪਹਿਲਾਂ ਸੁਰੱਖਿਆ, ਨਹੀਂ ਤਾਂ ਕਲੀਨ ਬੋਰਡ। ਅਨਆਥੋਰਾਈਜ਼ਡ ਪਲੇਟਫਾਰਮਾਂ ਤੇ ਫੋਰੈਕਸ ਟ੍ਰੇਡਿੰਗ ਮਤਲਬ ਨੁਕਸਾਨ, ਧੋਖਾਧੜੀ ਅਤੇ ਕਾਨੂੰਨੀ ਕਾਰਵਾਈ ਦਾ ਡਰ।
10: ਮਤਲਬ ਨੁਕਸਾਨ ਦੀ ਹੈਟ੍ਰਿਕ। ਇਸ ਲਈ RBI ਦੀ ਵੈਬਸਾਈਟ ਤੇ ਜਾਓ, ਅਧਿਕਾਰਿਤ ਸੂਚੀ ਦੀ ਜਾਂਚ ਕਰੋ।
7: RBI ਕਹਿੰਦਾ ਹੈ
13: ਜਾਣਕਾਰ ਬਣੋ, ਸੁਚੇਤ ਰਹੋ। ਹੁਣ ਤੁਸੀਂ ਸੁਣ ਰਹੇ ਸੀ ਪ੍ਰਾਦੇਸ਼ਿਕ ਖਬਰਾਂ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।
14: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਿਆ ਜੀ 6:30 ਵੇਲਾ ਹੈ ਜੀ ਯੁਵਾ ਸਾਥੀਆਂ ਦੇ ਪ੍ਰੋਗਰਾਮ ਯੁਵਾਣੀ ਦਾ। ਪ੍ਰੋਗਰਾਮ ਪੇਸ਼ ਕਰਤਾ ਸਿਮਰਨ।

ਪ੍ਰੋਗਰਾਮ ਯੂ ਵਾਣੀ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਹਾਂ ਸਿਮਰਨ ਕੌਰ। ਅੱਜ ਦੇ ਪ੍ਰੋਗਰਾਮ ਦੌਰਾਨ ਅਸੀਂ ਗੱਲਬਾਤ ਕਰਾਂਗੇ ਕਈ ਸਾਰੇ ਵਿਸ਼ਿਆਂ 'ਤੇ, ਜਿਵੇਂ ਕਿ ਅੱਜ ਵਰਲਡ ਲੋਇਨ ਡੇ ਹੈ, ਉਸ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਇਸ ਦੇ ਨਾਲ ਹੀ ਅੱਜ ਇੰਟਰਨੈਸ਼ਨਲ ਬਾਇਓਡੀਜ਼ਲ ਡੇ ਹੈ, ਉਸ ਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ, ਅਤੇ ਨੌਜਵਾਨਾਂ ਵਿੱਚ ਵੱਧ ਰਹੇ ਫਾਲਤੂ ਖਰਚਿਆਂ ਦੇ ਬਾਰੇ ਵੀ ਅਸੀਂ ਚਰਚਾ ਕਰਾਂਗੇ, ਅਤੇ ਹਰ ਘਰ ਤਿਰੰਗਾ ਮੁਹਿੰਮ ਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। ਪਰ ਉਸ ਤੋਂ ਪਹਿਲਾਂ ਅਸੀਂ ਸੁਣਾਂਗੇ ਇੱਕ ਪਿਆਰਾ ਜਿਹਾ ਗੀਤ।

1968 ਤੋਂ ਚੱਲ ਰਹੀ ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਜ਼ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSc ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSc ਮੈਥਸ, MSc IT, MBA, MCA, MSc ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITF ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4

0: साला यूजी प्रोग्राम्स हर वर्ग ले स्कॉलरशिप स्कीम्स वधेरी जानकारी ले एसएसटी गर्ल्स कॉलेज अमरीक सिंह रोड बठिंडा विखे विजिट करो। कॉन्टैक्ट नंबर 94171 59 121 94 175 57 848 98 720 65 150।
1: श्रोतियो, अज 10 अगस्त है ते अज दा दिन कुदरत अते जंगली जीवां नाल जुड़िया होया है क्योंकि अज विश्व शेर दिवस है। शेर सिर्फ एक जानवर नहीं सगो ताकत हिम्मत अते जंगलां दी शान दा प्रतीक मन्या जांदा है। इसे करके इसनू अक्सर जंगल दा राजा भी किया जांदा है। पर कदे तुसी सोचिया है जे जंगलां विचों शेर ही गायब हो जाण तां की होवेगा? यही सवाल सानू अज दे दिन बारे सोचण लई मजबूर करदा है। विश्व शेर दिवस दा मकसद लोकां विच शेरां प्रति जागरूकता पैदा करना अते उन्हां दी संभाल दी महत्ता नूं समझाउणा है। दुनिया दे कई हिस्सों विच शेरां दी गिनती घट रही है। इस दे पिछे कई कारण हन। जंगलां अते कुदरती रहन वालियां थावां दा घटना, मनुख अते जंगली जीवां विचकार वाधा टकरा अते गैर कानूनी शिकार वर्गियां समस्यावां। पर साडे भारत लई शेरां दी गल होर भी खास है। साडे देश विच एशियाई शेर, जिसनू एशियाटिक लॉइन भी कहा जाता है, मुख तौर ते गुजरात दे गिर जंगल अते इस दे आले दुआले दे खेतरां विच पाया जाता है। एक समय एशियाई शेरां दी गिनती घट गई सी, पर संभाल दे यतना करके इन्हां दी गिनती विच महत्वपूर्ण सुधार होया। गिर अज दुनिया विच एशियाई शेरां लई सब तो महत्वपूर्ण कुदरती आवासां विचों एक मन्या जाता है। शेर अपने इकोसिस्टम का एक महत्वपूर्ण हिस्सा है। जंगलों में वड्डे शिकारी जानवरों की मौजूदगी कारण कुदरती संतुलन नूं बनाने विच बहुत मदद होंदी है। कुदरत ने सानू जंगल दिते, जानवर दिते, दरिया दिते अते धरती दिती। हुण इस धरती नूं आउण वालियां पीढ़ियां लई सुरक्षित रखना भी साडी ही जिम्मेवारी है। तां आओ एक छोटा जिहा संकल्प करिए कि असीं जंगली जीवां नूं सिर्फ देखांगे नहीं, समझांगे भी, ते कुदरत दा सिर्फ इस्तेमाल नहीं करांगे बल्कि इस दी संभाल भी असीं ही करांगे। श्रोतियो, अज इस दे नाल ही इंटरनेशनल बायोडीजल डे है। इसका मतलब की है? असीं अपनियां कारां, बसां, ट्रैक्टरां ਅਤੇ ਹੋਰ ਵਾਹਨਾਂ ਵਿੱਚ ਡੀਜ਼ਲ ਪਾਉਂਦੇ ਹਾਂ। ਇਹ ਡੀਜ਼ਲ ਪੈਟਰੋਲੀਅਮ ਤੋਂ ਮਿਲਦਾ ਹੈ, ਪਰ ਬਾਇਓਡੀਜ਼ਲ ਇੱਕ ਬਦਲਵਾਂ ਬਾਲਣ ਹੈ ਜੋ ਕੁਝ ਕੁਦਰਤੀ ਚੀਜ਼ਾਂ ਜਿਵੇਂ ਬਨਸਪਤੀ ਅਤੇ ਤੇਲ ਅਤੇ ਕਈ ਹੋਰ ਚਰਬੀ ਪਦਾਰਥਾਂ ਤੋਂ ਬਣਾਇਆ ਜਾ ਸਕਦਾ ਹੈ। ਯਾਨੀ ਕੁਦਰਤ ਤੋਂ ਮਿਲਣ ਵਾਲੀਆਂ ਕੁਝ ਚੀਜ਼ਾਂ ਦੀ ਮਦਦ ਨਾਲ ਵੀ ਬਾਲਣ ਤਿਆਰ ਕੀਤਾ ਜਾ ਸਕਦਾ ਹੈ। ਇਸੇ ਕਰਕੇ ਬਾਇਓਡੀਜ਼ਲ ਨੂੰ ਭਵਿੱਖ ਦੇ ਬਦਲਵੇਂ ਬਾਲਣਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਹੁਣ ਇਹ ਸਵਾਲ ਹੈ ਕਿ ਸਾਨੂੰ ਅਜਿਹੇ ਬਾਲਣ ਦੀ ਜ਼ਰੂਰਤ ਕਿਉਂ ਪਈ? ਦੋਸਤੋ, ਅੱਜ ਦੁਨੀਆ ਵਿੱਚ ਵਾਹਨਾਂ ਦੀ ਗਿਣਤੀ ਵੱਧ ਗਈ ਹੈ। ਜਿੰਨੇ ਜ਼ਿਆਦਾ ਵਾਹਨ ਸੜਕਾਂ 'ਤੇ ਚੱਲਦੇ ਹਨ, ਉਨਾ ਹੀ ਜ਼ਿਆਦਾ ਬਾਲਣ ਵਰਤਿਆ ਜਾਂਦਾ ਹੈ। ਇਸੇ ਕਰਕੇ ਪ੍ਰਦੂਸ਼ਣ ਅਤੇ ਧੂੰਆਂ ਵੀ ਵੱਧਦਾ ਹੈ। ਦੂਜੇ ਪਾਸੇ ਪੈਟਰੋਲੀਅਮ ਅਤੇ ਡੀਜ਼ਲ ਵਰਗੇ ਕੁਦਰਤੀ ਸਰੋਤ ਹਮੇਸ਼ਾ ਲਈ ਨਹੀਂ ਹਨ, ਇਹ ਕਦੋਂ ਨਾ ਕਦੋਂ ਮੁੱਕ ਜਾਣਗੇ। ਇਸੇ ਲਈ ਵਿਗਿਆਨੀ ਅਜਿਹੇ ਬਦਲ ਲੱਭ ਰਹੇ ਹਨ ਜਿਨ੍ਹਾਂ ਨਾਲ ਭਵਿੱਖ ਵਿੱਚ ਸਾਡੀਆਂ ਬਾਲਣ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ। ਬਾਇਓਡੀਜ਼ਲ ਵੀ ਇਸੇ ਕੋਸ਼ਿਸ਼ ਦਾ ਇੱਕ ਹਿੱਸਾ ਹੈ। ਇਸਦਾ ਫਾਇਦਾ ਇਹ ਹੈ ਕਿ ਇਸਨੂੰ ਕੁਝ ਨਿਵਿਆਉਣ ਯੋਗ ਸਰੋਤਾਂ ਤੋਂ ਬਣਾਇਆ ਜਾ ਸਕਦਾ ਹੈ ਜੋ ਸਾਡੀ ਕੁਦਰਤ ਨੇ ਸਾਨੂੰ ਦਿੱਤੇ ਹਨ। ਪਰ ਸਰੋਤਿਓ, ਇਹ ਸਮਝਣਾ ਵੀ ਜ਼ਰੂਰੀ ਹੈ ਕਿ ਬਾਇਓਡੀਜ਼ਲ ਕੋਈ ਜਾਦੂਈ ਚੀਜ਼ ਨਹੀਂ ਹੈ, ਨਾ ਹੀ ਕੋਈ ਇਹ ਪੱਕਾ ਹੱਲ ਹੈ। ਇਸਦੇ ਆਪਣੇ ਹੀ ਕੋਈ ਫਾਇਦੇ ਅਤੇ ਕਈ ਮੁਸ਼ਕਿਲਾਂ ਵੀ ਹਨ। ਇਸ ਲਈ ਅੱਜ ਦੇ ਦਿਨ ਦਾ ਮਕਸਦ ਸਿਰਫ ਬਾਇਓਡੀਜ਼ਲ ਦੀ ਗੱਲ ਕਰਨਾ ਨਹੀਂ, ਸਗੋਂ ਸਾਨੂੰ ਇਹ ਵੀ ਸੋਚਣ ਲਈ ਪ੍ਰੇਰਿਤ ਕਰਨਾ ਹੈ ਕਿ ਅਸੀਂ ਆਪਣੇ ਬਾਲਣ ਅਤੇ ਊਰਜਾ ਦੀ ਵਰਤੋਂ ਕਿਵੇਂ ਘੱਟ ਕਰ ਸਕਦੇ ਹਾਂ। ਅਸੀਂ ਛੋਟੇ ਛੋਟੇ ਕੰਮ ਕਰਕੇ ਬਹੁਤ ਕੁਝ ਕਰ ਸਕਦੇ ਹਾਂ। ਜਿੱਥੇ ਲੋੜ ਨਾ ਹੋਵੇ ਉੱਥੇ ਗੱਡੀ ਨਾ ਚਲਾਉਣਾ, ਜੇ ਹੋ ਸਕੇ ਤਾਂ ਨੇੜੇ ਦੀਆਂ ਥਾਵਾਂ 'ਤੇ ਪੈਦਲ ਚੱਲ ਕੇ ਜਾਣਾ, ਜਿਸ ਦੇ ਨਾਲ ਸਾਡੀ ਸਿਹਤ ਵੀ ਵਧੀਆ ਰਹਿੰਦੀ ਹੈ। ਜਿੱਥੇ ਸੰਭਵ ਹੋਵੇ ਸਾਈਕਲ ਜਾਂ ਜਨਤਕ ਆਵਾਜਾਈ ਦੀ ਵਰਤੋਂ ਕਰਨਾ, ਅਤੇ ਸਭ ਤੋਂ ਜ਼ਰੂਰੀ, ਬਿਜਲੀ ਅਤੇ ਬਾਲਣ ਨੂੰ ਵਿਅਰਥ ਨਾ ਗਵਾਉਣਾ, ਕਿਉਂਕਿ ਕੁਦਰਤ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ, ਪਰ ਕੁਦਰਤ ਦੀ ਸੰਭਾਲ ਕਰਨਾ ਵੀ ਸਾਡੀ ਹੀ ਜ਼ਿੰਮੇਵਾਰੀ ਹੈ। ਗੱਲਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ।

0: ਹਾਂਜੀ ਸਰੋਤਿਓ, ਇੱਕ ਸੰਦੇਸ਼। ਕੱਲ੍ਹ ਦੁਪਹਿਰ 12:30 ਵਜੇ ਸਿਲਸਿਲਾ ਛਾਵਾਂ ਠੰਡੀਆਂ ਨੇ ਬੋਹੜ ਦੀਆਂ ਵਿੱਚ ਤੁਸੀਂ ਸੁਣੋਗੇ ਇੱਕ ਖਾਸ ਮੁਲਾਕਾਤ ਸਾਹਿਤਕਾਰ ਰਿਟਾਇਰਡ ਪ੍ਰਿੰਸੀਪਲ ਸਰਦਾਰ ਤਰਸੇਮ ਸਿੰਘ ਨਰੂਲਾ ਜੀ ਦੇ ਨਾਲ। ਪ੍ਰੋਗਰਾਮ ਦੇ ਮੇਜ਼ਬਾਨ ਹੋਣਗੇ ਮੈਡਮ ਸੁਧਾ, ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। ਸੋ ਸੁਣਨਾ ਨਾ ਭੁੱਲਿਓ ਕੱਲ੍ਹ ਦੁਪਹਿਰ 12:30 ਵਜੇ ਸਿਲਸਿਲਾ ਛਾਵਾਂ ਠੰਡੀਆਂ ਨੇ ਬੋਹੜ ਦੀਆਂ।
1: ਪ੍ਰੋਗਰਾਮ ਯੁਵਾਨੀ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਜਦੋਂ ਵੀ ਅਸੀਂ ਤਿਰੰਗੇ ਨੂੰ ਲਹਿਰਾਉਂਦੇ ਹਾਂ ਤਾਂ ਦਿਲ ਵਿੱਚ ਆਪਣੇ ਆਪ ਹੀ ਦੇਸ਼ ਲਈ ਪਿਆਰ ਅਤੇ ਮਾਣ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਤਿਰੰਗਾ ਸਿਰਫ 3 ਰੰਗਾਂ ਦਾ ਝੰਡਾ ਨਹੀਂ, ਇਹ ਸਾਡੇ ਦੇਸ਼ ਦੀ ਪਹਿਚਾਣ ਹੈ। ਇਸ ਵਿੱਚ ਸਾਡੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ, ਸਾਡੇ ਦੇਸ਼

ਏਕਤਾ ਅਤੇ ਕਰੋੜਾਂ ਭਾਰਤੀਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਹਰ ਘਰ ਤਿਰੰਗਾ ਮੁਹਿੰਮ ਦੀ ਸ਼ੁਰੂਆਤ 2022 ਵਿੱਚ ਆਜ਼ਾਦੀ ਦੇ 75ਵੇਂ ਸਾਲ ਦੇ ਮੌਕੇ ਕੀਤੀ ਗਈ ਸੀ। ਇਸ ਮੁਹਿੰਮ ਦਾ ਮਕਸਦ ਲੋਕਾਂ ਨੂੰ ਆਪਣੇ ਘਰਾਂ 'ਤੇ ਤਿਰੰਗਾ ਲਹਿਰਾਉਣ ਲਈ ਪ੍ਰੇਰਿਤ ਕਰਨਾ ਅਤੇ ਹਰ ਭਾਰਤੀ ਦੇ ਮਨ ਵਿੱਚ ਰਾਸ਼ਟਰੀ ਝੰਡੇ ਲਈ ਸਨਮਾਨ ਅਤੇ ਮਾਣ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਸੀ। ਇਸ ਮੁਹਿੰਮ ਨੇ ਲੋਕਾਂ ਨੂੰ ਆਜ਼ਾਦੀ ਦਿਵਸ ਦੇ ਜਸ਼ਨਾਂ ਨਾਲ ਸਿੱਧੇ ਤੌਰ 'ਤੇ ਜੋੜਿਆ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਲੋਕਾਂ ਨੇ ਆਪਣੇ ਘਰਾਂ 'ਤੇ ਤਿਰੰਗਾ ਲਹਿਰਾ ਕੇ ਇਸ ਮੁਹਿੰਮ ਵਿੱਚ ਹਿੱਸਾ ਲਿਆ। ਪਰ ਦੋਸਤੋ, ਇੱਥੇ ਇੱਕ ਗੱਲ ਸਮਝਣੀ ਜ਼ਰੂਰੀ ਹੈ। ਤਿਰੰਗਾ ਲਹਿਰਾਉਣਾ ਸਿਰਫ ਸਾਡਾ ਮਾਣ ਨਹੀਂ, ਸਾਡੀ ਜ਼ਿੰਮੇਵਾਰੀ ਵੀ ਹੈ। ਸਾਡੇ ਰਾਸ਼ਟਰੀ ਝੰਡੇ ਵਿੱਚ 3 ਰੰਗ ਹਨ। ਸਭ ਤੋਂ ਉੱਪਰ ਕੇਸਰੀ ਰੰਗ ਹੈ, ਜੋ ਹਿੰਮਤ, ਤਿਆਗ ਅਤੇ ਕੁਰਬਾਨੀ ਦੀ ਭਾਵਨਾ ਨਾਲ ਜੋੜਿਆ ਜਾਂਦਾ ਹੈ। ਵਿਚਕਾਰ ਦਾ ਚਿੱਟਾ ਰੰਗ, ਜੋ ਸ਼ਾਂਤੀ ਅਤੇ ਸੱਚ ਦਾ ਪ੍ਰਤੀਕ ਹੈ। ਸਭ ਤੋਂ ਹੇਠਲਾ ਹਰਾ ਰੰਗ ਹੈ, ਜੋ ਖੁਸ਼ਹਾਲੀ, ਵਿਕਾਸ ਅਤੇ ਧਰਤੀ ਨਾਲ ਜੁੜਿਆ ਹੋਇਆ ਹੈ। ਚਿੱਟੇ ਰੰਗ ਦੇ ਵਿਚਕਾਰ ਨੀਲੇ ਰੰਗ ਦਾ ਅਸ਼ੋਕ ਚੱਕਰ ਹੈ, ਜਿਸ ਵਿੱਚ 24 ਤਿੱਲੀਆਂ ਹਨ। ਇਹ ਚੱਕਰ ਸਾਨੂੰ ਇਹ ਸੰਦੇਸ਼ ਦਿੰਦਾ ਹੈ ਕਿ ਜੀਵਨ ਵਿੱਚ ਹਮੇਸ਼ਾ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ। ਹੁਣ ਗੱਲ ਕਰੀਏ ਕਿ ਇਸ ਮੁਹਿੰਮ ਦੇ ਦੌਰਾਨ ਸਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਸਾਵਧਾਨੀ ਵਰਤਣੀ ਚਾਹੀਦੀ ਹੈ ਜੇਕਰ ਅਸੀਂ ਆਪਣੇ ਘਰ ਵਿੱਚ ਤਿਰੰਗਾ ਲਹਿਰਾਉਂਦੇ ਹਾਂ। ਸਭ ਤੋਂ ਪਹਿਲਾਂ, ਤਿਰੰਗਾ ਸਾਫ਼ ਅਤੇ ਸਹੀ ਹਾਲਤ ਵਿੱਚ ਹੋਣਾ ਚਾਹੀਦਾ ਹੈ। ਫਟਿਆ, ਗੰਦਾ ਜਾਂ ਨੁਕਸਾਨਿਆ ਹੋਇਆ ਝੰਡਾ ਨਹੀਂ ਲਹਿਰਾਉਣਾ ਚਾਹੀਦਾ। ਦੂਜੀ ਗੱਲ, ਤਿਰੰਗੇ ਨੂੰ ਜ਼ਮੀਨ ਜਾਂ ਫਰਸ਼ ਨੂੰ ਛੂਹਣ ਨਹੀਂ ਦੇਣਾ ਚਾਹੀਦਾ। ਜੇ ਝੰਡਾ ਡਿੱਗ ਵੀ ਜਾਵੇ ਤਾਂ ਉਸਨੂੰ ਸਨਮਾਨ ਨਾਲ ਚੁੱਕਣਾ ਚਾਹੀਦਾ ਹੈ। ਤੀਜੀ ਗੱਲ, ਤਿਰੰਗੇ ਨੂੰ ਕੱਪੜੇ, ਮੇਜ਼, ਰੁਮਾਲ ਜਾਂ ਕਿਸੇ ਹੋਰ ਸਜਾਵਟੀ ਵਸਤੂ ਵਜੋਂ ਨਹੀਂ ਵਰਤਣਾ ਚਾਹੀਦਾ। ਇਹ ਉਸਦਾ ਅਪਮਾਨ ਹੁੰਦਾ ਹੈ। ਤਿਰੰਗੇ 'ਤੇ ਆਪਣਾ ਨਾਮ, ਕੋਈ ਨਾਰਾ, ਤਸਵੀਰ ਜਾਂ ਕੁਝ ਹੋਰ ਲਿਖਣਾ ਜਾਂ ਛਾਪਣਾ ਨਹੀਂ ਚਾਹੀਦਾ। ਇਸੇ ਤਰ੍ਹਾਂ ਤਿਰੰਗੇ ਨੂੰ ਕਿਸੇ ਵੀ ਅਜਿਹੇ ਤਰੀਕੇ ਨਾਲ ਨਹੀਂ ਵਰਤਣਾ ਚਾਹੀਦਾ ਜਿਸ ਨਾਲ ਉਸਦੀ ਮਰਿਆਦਾ ਜਾਂ ਸਨਮਾਨ ਨੂੰ ਠੇਸ ਪਹੁੰਚੇ। ਇੱਕ ਹੋਰ ਗੱਲ ਯਾਦ ਰੱਖਣੀ ਜ਼ਰੂਰੀ ਹੈ ਕਿ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤਿਰੰਗੇ ਨੂੰ ਸਿੱਧੇ ਤਰੀਕੇ ਦੇ ਨਾਲ ਲਹਿਰਾਉਣਾ ਚਾਹੀਦਾ ਹੈ। ਕਈ ਵਾਰ ਕੁਝ ਸਾਥੀ ਗਲਤੀ ਕਰ ਦਿੰਦੇ ਹਨ ਜਾਂ ਝੰਡੇ ਦਾ ਸਹੀ ਜਿਹੜਾ ਸਾਈਡ ਹੈ ਉਹ ਨਹੀਂ ਲਹਿਰਾਉਂਦੇ, ਉਸਨੂੰ ਪੁੱਠਾ ਲਹਿਰਾ ਦਿੰਦੇ ਹਨ, ਤਾਂ ਇਹ ਵੀ ਇਸਦੀ ਮਰਿਆਦਾ ਦੇ ਅਗੇਂਸਟ ਹੈ। ਇਸ ਲਈ ਜੇ ਤੁਸੀਂ ਕੋਈ ਚੰਗੇ ਤਰੀਕੇ ਦੇ ਨਾਲ, ਸਾਨੂੰ ਪਤਾ ਹੋਣਾ ਚਾਹੀਦਾ ਹੈ, ਜੋ ਵੀ ਵਿਅਕਤੀ ਝੰਡਾ ਲਹਿਰਾ ਰਿਹਾ ਹੈ ਉਸਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਅੱਜ ਕੱਲ੍ਹ ਆਜ਼ਾਦੀ ਦਿਵਸ ਦੇ ਮੌਕੇ 'ਤੇ ਬਾਜ਼ਾਰਾਂ ਵਿੱਚ ਕਈ ਛੋਟੇ ਛੋਟੇ ਝੰਡੇ ਮਿਲਦੇ ਹਨ। ਅਸੀਂ ਇਹਨਾਂ ਨੂੰ ਖਰੀਦ ਤਾਂ ਲੈਂਦੇ ਹਾਂ, ਪਰ ਕਈ ਵਾਰ ਬਾਅਦ ਵਿੱਚ ਇਹ ਸੜਕਾਂ ਜਾਂ ਗਲੀਆਂ ਦੇ ਵਿੱਚ ਪਏ ਦਿਖਾਈ ਦਿੰਦੇ ਹਨ। ਇਸ ਲਈ ਜੇ ਤੁਸੀਂ ਛੋਟਾ ਤਿਰੰਗਾ ਲੈਂਦੇ ਵੀ ਹੋ ਤਾਂ ਉਸਨੂੰ ਜ਼ਮੀਨ 'ਤੇ ਨਾ ਸੁੱਟੋ, ਨਾ ਹੀ ਕੂੜੇ ਵਿੱਚ ਸੁੱਟੋ। ਵਰਤੋਂ ਤੋਂ ਬਾਅਦ ਉਸਨੂੰ ਪੂਰੇ ਸਨਮਾਨ ਨਾਲ ਸੰਭਾਲੋ ਜਾਂ ਨਿਯਮਾਂ ਅਨੁਸਾਰ ਉਸਦਾ ਨਿਪਟਾਰਾ ਕਰੋ। ਦੋਸਤੋ, ਕਈ ਵਾਰ ਅਸੀਂ ਸੋਚਦੇ ਹਾਂ ਕਿ ਦੇਸ਼ ਭਗਤੀ ਦਾ ਮਤਲਬ ਸਿਰਫ ਤਿਰੰਗਾ ਲਹਿਰਾਉਣਾ ਜਾਂ ਦੇਸ਼ ਭਗਤੀ ਦੇ ਗੀਤ ਸੁਣਨਾ ਹੈ, ਪਰ ਅਸਲ ਵਿੱਚ ਦੇਸ਼ ਭਗਤੀ ਇਸ ਤੋਂ ਕਿਤੇ ਹੀ ਵੱਡੀ ਚੀਜ਼ ਹੈ। ਇਸ ਲਈ ਹਰ ਘਰ ਤਿਰੰਗਾ ਸਿਰਫ ਇੱਕ ਮੁਹਿੰਮ ਨਹੀਂ, ਸਗੋਂ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਯਾਦ ਕਰਾਉਣ ਦਾ ਇੱਕ ਮੌਕਾ ਵੀ ਹੈ। ਆਓ ਆਪਣੇ ਘਰਾਂ 'ਤੇ ਤਿਰੰਗਾ ਲਹਿਰਾਈਏ, ਆਪਣੇ ਦਿਲਾਂ ਵਿੱਚ ਦੇਸ਼ ਲਈ ਪਿਆਰ ਰੱਖੀਏ, ਆਪਣੀਆਂ ਜ਼ਿੰਮੇਵਾਰੀਆਂ ਨੂੰ ਯਾਦ ਰੱਖੀਏ, ਕਿਉਂਕਿ ਤਿਰੰਗਾ ਸਾਡੀ ਪਹਿਚਾਣ ਹੈ, ਤਿਰੰਗਾ ਸਾਡਾ ਮਾਣ ਹੈ, ਤਿਰੰਗਾ ਸਾਡੀ ਸ਼ਾਨ ਹੈ ਅਤੇ ਇਸ ਦਾ ਸਨਮਾਨ ਕਰਨਾ ਹਰ ਭਾਰਤੀ ਦੀ ਜ਼ਿੰਮੇਵਾਰੀ ਹੈ। ਤਾਂ ਆਓ ਸੁਣਦੇ ਹਾਂ ਇੱਕ ਗੀਤ।

ਪ੍ਰੋਗਰਾਮ ਯੁਵਾਨੀ ਵਿੱਚ ਇੱਕ ਵਾਰ ਫਿਰ ਤੋਂ ਆਪ ਸਭ ਦਾ ਸਵਾਗਤ ਹੈ। ਸਰੋਤਿਓ, ਅੱਜ ਦੇ ਸਮੇਂ ਵਿੱਚ ਨੌਜਵਾਨ ਪਹਿਲਾਂ ਨਾਲੋਂ ਜ਼ਿਆਦਾ ਕਮਾਈ ਅਤੇ ਪੜ੍ਹਾਈ ਦੇ ਮੌਕਿਆਂ ਨਾਲ ਜੁੜ ਰਹੇ ਹਨ, ਪਰ ਇਸ ਦੇ ਨਾਲ ਹੀ ਇੱਕ ਹੋਰ ਚੀਜ਼ ਵੀ ਵੱਧ ਰਹੀ ਹੈ, ਬਿਨਾਂ ਸੋਚੇ ਸਮਝੇ ਪੈਸਾ ਖਰਚ ਕਰਨ ਦੀ ਆਦਤ। ਅੱਜ ਕਈ ਵਾਰ ਅਸੀਂ ਆਪਣੀਆਂ ਜ਼ਰੂਰਤਾਂ ਨੂੰ ਨਹੀਂ ਸਗੋਂ ਲੋਕਾਂ ਦੇ ਦਿਖਾਵੇ ਦੇ ਲਈ ਆਪਾਂ ਚੀਜ਼ਾਂ ਖਰੀਦ ਲੈਂਦੇ ਹਾਂ। ਮਿਸਾਲ ਦੇ ਤੌਰ 'ਤੇ ਜੇ ਕਿਸੇ ਦੋਸਤ ਨੇ ਨਵਾਂ ਮੋਬਾਈਲ ਲਿਆ ਹੈ ਤਾਂ ਸਾਨੂੰ ਵੀ ਲੱਗਦਾ ਹੈ ਕਿ ਸਾਡਾ ਫੋਨ ਪੁਰਾਣਾ ਹੋ ਗਿਆ ਹੈ, ਇਸ ਲਈ ਅਸੀਂ ਨਵਾਂ ਫੋਨ ਲੈਂਦੇ ਹਾਂ। ਜੇ ਕਿਸੇ ਨੇ ਨਵੇਂ ਕੱਪੜੇ ਲੈਤੇ ਹਨ ਤਾਂ ਸਾਨੂੰ ਲੱਗਦਾ ਹੈ ਕਿ ਸਾਨੂੰ ਵੀ ਨਵੇਂ ਕੱਪੜੇ ਚਾਹੀਦੇ ਹਨ। ਜੇ ਕਿਸੇ ਨੇ ਮਹਿੰਗੇ ਰੈਸਟੋਰੈਂਟ ਵਿੱਚ ਖਾਣਾ ਖਾਧਾ ਹੈ ਤਾਂ ਸਾਨੂੰ ਵੀ ਹੁੰਦਾ ਹੈ ਕਿ ਅਸੀਂ ਉੱਥੇ ਜਾ ਕੇ ਖਾਣਾ ਖਾਈਏ। ਇਹ ਸਾਰਾ ਕੁਝ ਕਈ ਵਾਰ ਸਾਡੀ ਜ਼ਰੂਰਤ ਨਹੀਂ ਹੁੰਦਾ, ਇਹ ਦਿਖਾਵੇ ਅਤੇ ਮੁਕਾਬਲੇ ਕਰਕੇ ਹੁੰਦਾ ਹੈ। ਅੱਜ ਸੋਸ਼ਲ ਮੀਡੀਆ ਦਾ ਵੀ ਇਸ ਵਿੱਚ ਵੱਡਾ ਹਿੱਸਾ ਹੈ। ਇੰਸਟਾਗ੍ਰਾਮ, ਫੇਸਬੁੱਕ ਅਤੇ ਹੋਰ ਪਲੇਟਫਾਰਮਾਂ 'ਤੇ ਅਸੀਂ ਲੋਕਾਂ ਦੀ ਜ਼ਿੰਦਗੀ ਦਾ ਸਿਰਫ ਚੰਗਾ ਪਾਸਾ ਦੇਖਦੇ ਹਾਂ। ਕੋਈ ਮਹਿੰਗੇ ਕੱਪੜੇ ਦਿਖਾ ਰਿਹਾ ਹੈ, ਕੋਈ ਨਵਾਂ ਫੋਨ, ਕੋਈ ਬਾਹਰ ਦਾ ਖਾਣਾ ਖਾ ਰਿਹਾ ਹੈ ਅਤੇ ਕੋਈ ਲੋਕ ਮਹਿੰਗੀਆਂ ਯਾਤਰਾਵਾਂ ਕਰ ਰਹੇ ਹਨ। ਇਹ ਸਭ ਦੇਖ ਕੇ ਨੌਜਵਾਨ ਸੋਚਣ ਲੱਗਦੇ ਹਨ ਕਿ ਸਾਡੇ ਕੋਲ ਤਾਂ ਇਹ ਸਭ ਹੈ ਹੀ ਨਹੀਂ, ਕਿਤੇ ਅਸੀਂ ਪਿੱਛੇ ਤਾਂ ਨਹੀਂ ਰਹਿ ਗਏ। ਪਰ ਸਰੋਤਿਓ, ਅਸਲ ਖੁਸ਼ੀ ਮਹਿੰਗੀ ਚੀਜ਼ ਖਰੀਦਣ ਵਿੱਚ ਨਹੀਂ, ਸਗੋਂ ਆਪਣੀ ਕਮਾਈ ਅਤੇ ਪੈਸੇ ਨੂੰ ਸਹੀ ਥਾਂ ਵਰਤਣ ਵਿੱਚ ਹੈ। ਕਈ ਨੌਜਵਾਨ ਹਰ ਰੋਜ਼ ਬਾਹਰੋਂ ਚਾਹ, ਕੌਫੀ, ਫਾਸਟ ਫੂਡ ਜਾਂ ਹੋਰ ਚੀਜ਼ਾਂ ਖਰੀਦਦੇ ਹਨ। ਇੱਕ ਵਾਰ ਖਰਚਾ ਛੋਟਾ ਲੱਗਦਾ ਹੈ, ਪਰ ਮਹੀਨੇ ਦਾ ਹਿਸਾਬ ਲਗਾਈਏ ਤਾਂ ਪਤਾ ਲੱਗਦਾ ਹੈ ਕਿ ਕਾਫ਼ੀ ਪੈਸਾ ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਵਿੱਚ ਚਲਾ ਗਿਆ। ਇਸ ਤੋਂ ਇਲਾਵਾ ਔਨਲਾਈਨ ਸ਼ੋਪਿੰਗ ਵੀ ਫਾਲਤੂ ਖਰਚੇ ਦਾ ਇੱਕ ਕਾਰਨ ਬਣ ਸਕਦੀ ਹੈ। ਕਈ ਵਾਰ ਸਾਨੂੰ ਚੀਜ਼ ਸਿਰਫ ਇਸ ਲਈ ਪਸੰਦ ਆ ਜਾਂਦੀ ਹੈ ਕਿਉਂਕਿ ਉਹ ਸੇਲ ਜਾਂ ਡਿਸਕਾਊਂਟ 'ਤੇ ਹੈ। ਪਰ ਇੱਕ ਗੱਲ ਯਾਦ ਰੱਖੋ, ਜੇ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ ਤਾਂ ਡਿਸਕਾਊਂਟ 'ਤੇ ਖਰੀਦਣਾ ਵੀ ਫਾਲਤੂ ਖਰਚਾ ਹੀ ਹੈ। ਫਾਲਤੂ ਖਰਚਿਆਂ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਮਹੀਨੇ ਦੇ ਅਖੀਰ ਵਿੱਚ ਸਾਡੇ ਕੋਲ ਕੁਝ ਵੀ ਬੱਚਤ ਨਹੀਂ ਰਹਿੰਦੀ ਅਤੇ ਅਸੀਂ ਅੱਜ ਤੋਂ ਹੀ ਆਪਣੇ ਖਰਚਿਆਂ ਦਾ ਥੋੜ੍ਹਾ ਜਿਹਾ ਹਿਸਾਬ ਰੱਖਣਾ ਸ਼ੁਰੂ ਕਰ ਦੇਈਏ ਤਾਂ ਇਹ ਬਹੁਤ ਕੁਝ ਬਦਲ ਵੀ ਸਕਦਾ ਹੈ। ਸਭ ਤੋਂ ਪਹਿਲਾਂ ਸਾਨੂੰ ਆਪਣੀਆਂ ਲੋੜਾਂ ਅਤੇ ਇੱਛਾਵਾਂ ਵਿੱਚੋਂ ਫਰਕ ਸਮਝਣਾ ਜ਼ਰੂਰੀ ਹੈ। ਜੋ ਚੀਜ਼ ਜ਼ਰੂਰੀ ਹੈ ਉਸ 'ਤੇ ਖਰਚਾ ਕਰੋ, ਪਰ ਜੇ ਚੀਜ਼ ਸਿਰਫ ਇਸ ਲਈ ਖਰੀਦਣੀ ਹੈ ਕਿ ਉਹ ਦੂਜੇ ਕੋਲ ਹੈ, ਫਿਰ ਇਸ ਬਾਰੇ ਇੱਕ ਵਾਰ ਜ਼ਰੂਰ ਸੋਚੋ। ਦੂਜੀ ਗੱਲ, ਹਰ ਮਹੀਨੇ ਆਪਣੀ ਆਮਦਨ ਵਿੱਚੋਂ ਥੋੜ੍ਹਾ ਜਿਹਾ ਪੈਸਾ ਬਚਾਉਣ ਦੀ ਆਦਤ ਪਾਓ। ਰਕਮ ਭਾਵੇਂ ਛੋਟੀ ਹੋਵੇ, ਇਹਦੇ ਵਿੱਚ ਕੋਈ ਚਿੰਤਾ ਦੀ ਗੱਲ ਨਹੀਂ, ਪਰ ਅਸਲ ਗੱਲ ਇਹ ਹੈ ਕਿ ਇਸ ਦੇ ਨਾਲ ਬੱਚਤ ਕਰਨ ਦੀ ਆਦਤ ਬਣ ਜਾਂਦੀ ਹੈ। ਤੀਜੀ ਗੱਲ, ਖਰਚਾ ਕਰਨ ਤੋਂ ਪਹਿਲਾਂ ਇੱਕ ਵਾਰ ਆਪਣੇ ਆਪ ਨੂੰ ਸਵਾਲ ਕਰੋ ਕਿ ਕੀ ਇਹ ਚੀਜ਼ ਮੇਰੇ ਲਈ ਜ਼ਰੂਰੀ ਹੈ। ਜੇ ਇਸ ਦਾ ਜਵਾਬ ਨਹੀਂ ਹੈ ਤਾਂ ਪੈਸਾ ਬਚਾਉਣਾ ਹੀ ਬਿਹਤਰ ਹੈ। ਸਰੋਤਿਓ, ਨੌਜਵਾਨੀ ਜ਼ਿੰਦਗੀ ਦਾ ਉਹ ਸਮਾਂ ਹੈ ਜਿੱਥੇ ਅਸੀਂ ਆਪਣੇ ਭਵਿੱਖ ਦੀ ਨੀਂਹ ਰੱਖਦੇ ਹਾਂ। ਇਸ ਉਮਰ ਵਿੱਚ ਜੇ ਅਸੀਂ ਪੈਸੇ ਦੀ ਕਦਰ ਕਰਨੀ ਸਿੱਖ ਲਈਏ ਤਾਂ ਅੱਗੇ ਦੀ ਜ਼ਿੰਦਗੀ ਬਹੁਤ ਸੌਖੀ ਹੋ ਸਕਦੀ ਹੈ। ਇਸ ਲਈ ਮਹਿੰਗੀਆਂ ਚੀਜ਼ਾਂ ਨਾਲ ਅਸੀਂ ਆਪਣੀ ਪਛਾਣ ਬਣਾਉਣ

ਦੀ ਬਜਾਏ ਆਪਣੀ ਮਿਹਨਤ, ਹੁਨਰ ਅਤੇ ਸੋਚ ਨਾਲ ਆਪਣੀ ਪਛਾਣ ਬਣਾਈਏ, ਕਿਉਂਕਿ ਅੱਜ ਬਚਾਇਆ ਹੋਇਆ ਇੱਕ ਛੋਟਾ ਜਿਹਾ ਰੁਪਈਆ ਵੀ ਕੱਲ੍ਹ ਸਾਡੇ ਵੱਡੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਕੰਮ ਆ ਸਕਦਾ ਹੈ। ਅਖੀਰ ਵਿੱਚ ਬਸ ਮੈਂ ਇੰਨਾ ਹੀ ਕਹਿਣਾ ਚਾਹਾਂਗੀ ਕਿ ਖਰਚਾ ਕਰਨਾ ਗਲਤ ਨਹੀਂ, ਪਰ ਬਿਨਾਂ ਸੋਚੇ ਖਰਚਾ ਕਰਨਾ ਜ਼ਰੂਰ ਗਲਤ ਹੈ। ਆਓ ਅੱਜ ਤੋਂ ਫਾਲਤੂ ਖਰਚੇ ਘਟਾਈਏ ਅਤੇ ਬੱਚਤ ਵੱਲ ਵਧੀਏ ਅਤੇ ਆਪਣੇ ਭਵਿੱਖ ਨੂੰ ਹੋਰ ਮਜ਼ਬੂਤ ਕਰੀਏ। ਇਸ ਦੇ ਨਾਲ ਹੀ ਮੈਨੂੰ ਅੱਜ ਦਾ ਪ੍ਰੋਗਰਾਮ ਯੁਵਾਨੀ ਖਤਮ ਕਰਨ ਦੀ ਦਿਓ ਆਗਿਆ। ਜੈ ਹਿੰਦ।

ਸਰੋਤਿਆਂ ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵਾਣੀ। ਪ੍ਰੋਗਰਾਮ ਪੇਸ਼ਕਰਤਾ ਸਨ ਸਿਮਰਨ ਕੌਰ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਅਤੇ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਆਕਾਸ਼ਵਾਣੀ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 6:59 ਤੇ ਸਮਾਂ ਇਹ ਜੀ ਸਰੋਤਿਆਂ ਦੀ ਫੋਨ ਕਾਲਸ ਤੇ ਆਧਾਰਿਤ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਆਓ ਸੁਣਦੇ ਹਾਂ ਤੇ ਆਨੰਦ ਮਾਣਦੇ ਹਾਂ ਤੁਹਾਡੀ ਪਸੰਦ ਦੇ ਗੀਤਾਂ ਦੇ ਪ੍ਰੋਗਰਾਮ ਸ਼ਾਮ ਸੁਹਾਨੀ ਦਾ।

0: ਹਾਂਜੀ ਸਰੋਤਿਓ, ਹਰਭਜਨ ਮਾਨ ਜੀ ਦੇ ਗਾਏ ਇਸ ਗੀਤ ਦੇ ਨਾਲ ਹੀ ਸਾਡੇ ਨਾਲ ਇੱਕ ਸਰੋਤਾ ਜੁੜ ਚੁੱਕੇ ਹੈ। ਗੱਲ ਕਰਦੇ ਹਾਂ ਉਹਨਾਂ ਨਾਲ ਤੇ ਦੇਖਦੇ ਹਾਂ ਉਹਨਾਂ ਦੀ,
1: ਸੁਣਦੇ ਹਾਂ ਉਹਨਾਂ ਦੀ ਪਸੰਦ ਕੀ ਹੈ। ਹੈਲੋ
2: ਹੈਲੋ, ਸਤਿ ਸ਼੍ਰੀ ਅਕਾਲ ਮੈਡਮ।
0: ਹੈਲੋ
2: ਹੈਲੋ, ਸਤਿ ਸ਼੍ਰੀ ਅਕਾਲ ਮੈਡਮ।
0: ਹਾਂਜੀ
2: ਹੈਲੋ, ਸਤਿ ਸ਼੍ਰੀ ਅਕਾਲ ਮੈਡਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
2: ਅਰਜਨ ਸਿੰਘ, ਪਿੰਡ ਮਾਲੇ ਵਾਲਾ ਤੇ ਜ਼ਿਲ੍ਹਾ ਫਿਰੋਜ਼ਪੁਰ।
0: ਫਿਰੋਜ਼ਪੁਰ ਤੋਂ ਕਿਹੜਾ ਗਾਣਾ ਸੁਣਨਾ ਵੀਰ ਜੀ?
2: ਰਾਏ ਜੁਝਾਰ ਦਾ ਸੌਂਗ ਸੁਣਾ ਦੋ, ਯਾਦਾਂ।
0: ਰਾਏ ਜੁਝਾਰ ਦਾ
2: ਹਾਂਜੀ
0: ਗੀਤ ਹੈ, ਯਾਦਾਂ
2: ਜੀ।
0: ਕੋਈ ਖਾਸ ਯਾਦ ਜੁੜੀ ਹੈ ਜੀ ਤੁਹਾਡੀ ਇਸ ਗੀਤ ਨਾਲ ਜਾਂ ਵੈਸੇ ਹੀ ਪਸੰਦ ਹੈ?
2: ਇਹ ਵੈਸੇ ਸਾਡੇ ਨਾ ਟਾਈਮ ਦੇ ਫੇਵਰਟ ਗਾਣੇ ਨੇ, ਟੀਵੀ ਤੇ ਸੁਣਦੇ ਰਹੇ, ਰੇਡੀਓ ਤੇ ਸੁਣਦੇ ਰਹੇ ਆ, ਤੇ ਯਾਦਾਂ ਜੁੜੀ ਹੋਈਆਂ ਨੇ ਸਿਰਫ ਟੀਵੀ ਦੇ ਨਾਲ।
0: ਠੀਕ ਹੈ ਠੀਕ ਹੈ ਜੀ। ਹਾਂਜੀ ਬਸ ਸੁਣਾਉਣ ਲੱਗਿਆ ਤੁਹਾਡੀ ਪਸੰਦ ਆ ਇਹ ਗੀਤ।
2: ਓਕੇ, ਥੈਂਕ ਯੂ।

0: ਹਾਂਜੀ ਸਰੋਤਿਓ, ਇਸ ਗੀਤ ਦੇ ਨਾਲ ਹੀ ਸਾਡੇ ਨਾਲ ਇੱਕ ਹੋਰ ਸਰੋਤਾ ਜੁੜੇ ਨੇ, ਸੁਣਦੇ ਹਾਂ ਉਹਨਾਂ ਦੀ ਪਸੰਦ। ਹੈਲੋ,
1: ਹਾਂ ਮੈਡਮ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਂ ਨਿਧਰ ਸਿੰਘ ਬੋਲਦਾ ਜੀ, ਪਿੰਡ ਬਲਾੜ ਸਿੰਘ ਤੋਂ।
0: ਠੀਕ ਹੈ ਜੀ, ਤੁਹਾਡਾ ਸਵਾਗਤ ਹੈ ਸ਼ਾਮ ਸੁਹਾਨੀ ਪ੍ਰੋਗਰਾਮ ਦੇ ਵਿੱਚ। ਫੋਨ ਸਹੀ ਲੱਗ ਗਿਆ ਤੁਹਾਡਾ ਚੰਗੀ ਤਰ੍ਹਾਂ ਕਿ ਤੁਹਾਨੂੰ ਥੋੜੀ ਜਿਹੀ ਦਿੱਕਤ ਆਈ?
1: ਨਹੀਂ ਜੀ, ਮੇਰਾ ਤਾਂ ਪਹਿਲੀ ਵਾਰੀ ਲੱਗ ਗਿਆ ਜਦੋਂ।
0: ਤੇ ਕਿੰਨੇ ਵਾਰੀ ਲਗਾ ਲੈਂਦੇ ਹੋ ਫੋਨ ਤੁਸੀਂ ਮਹੀਨੇ 'ਚ?
1: ਮੇਰਾ ਤਾਂ ਜੀ ਮਹੀਨੇ ਤੋਂ ਲੱਗਿਆ, ਪੂਰੇ ਮਹੀਨੇ ਤੋਂ ਜੀ।
0: ਅੱਛਾ, ਪੂਰੇ 1 ਮਹੀਨੇ ਤੋਂ ਲੱਗਿਆ ਫੋਨ। ਫਿਰ ਗੀਤ ਕਿਹੜਾ ਸੁਣੇਗਾ ਜੀ ਤੁਸੀਂ ਜਦੋਂ ਫੋਨ ਲੱਗਿਆ ਤਾਂ?
1: ਗੀਤ ਜੀ ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ, ਜਿਹੜਾ ਮਰਜ਼ੀ ਸੁਣਾ ਰਹੇ ਜੀ।
0: ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ, ਕੋਈ ਵੀ। ਤੇ ਤੁਹਾਡੇ ਪਸੰਦੀਦਾ ਗਾਇਕ ਨੇ ਇਹ?
1: ਹਾਂ ਜੀ, ਪਸੰਦੀਦਾ ਗਾਇਕ ਹੈ ਜੀ, ਆਪਣੀ ਉਮਰ 'ਚ ਸੁਣਦੇ ਰਹੇ ਜੀ ਇਹਨਾਂ ਨੂੰ।
0: ਠੀਕ ਹੈ ਜੀ, ਤੇ ਹੁਣ ਹੁਣ ਤੁਸੀਂ ਨੌਜਵਾਨਾਂ ਨੂੰ ਵੀ ਇਹਨਾਂ ਦੇ ਗੀਤ ਸੁਣਾ ਰਹੇ ਹੋਗੇ, ਬਹੁਤ ਵਧੀਆ ਗੱਲ ਹੈ। ਜੁੜੇ ਰਹੋ ਤੁਸੀਂ ਸਾਡੇ
1: ਠੀਕ
0: ਰੇਡੀਓ
1: ਆ
0: ਸੈਟ ਦੇ ਨਾਲ।
1: ਠੀਕ ਆ ਮੈਡਮ ਜੀ, ਧੰਨਵਾਦ।
0: ਸੁਣਾਉਣੀ ਆ ਤੁਹਾਡੀ ਪਸੰਦ ਦਾ ਇਹ ਗੀਤ।
1: ਧੰਨਵਾਦ।

ਛੇਨਾ ਸਾਡਾ ਚਾਚਾ ਸੂਬੇਦਾਰ ਵੇ ਮੁੰਡਿਆ ਸਾਨੂੰ ਛੇਨਾ ਸਾਡਾ ਚਾਚਾ ਸੂਬੇਦਾਰ

0: ਹਾਂਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਿਆ ਜੀ 7:13। ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਪ੍ਰੋਗਰਾਮ ਇਸੇ ਤਰ੍ਹਾਂ ਚੱਲਦਾ ਰਹੇਗਾ। ਸੁਣਦੇ ਹਾਂ ਇੱਕ ਸੰਦੇਸ਼ ਮੇਰੀ ਜ਼ੁਬਾਨੀ। ਕੱਲ ਦੁਪਹਿਰ 12:30 ਵਜੇ ਸਿਲਸਿਲਾ ਛਾਵਾਂ ਠੰਡੀਆਂ ਨੇ ਬੋੜਦੀਆਂ ਵਿੱਚ ਤੁਸੀਂ ਸੁਣੋਗੇ ਇੱਕ ਖਾਸ ਮੁਲਾਕਾਤ ਸਾਹਿਤਕਾਰ ਰਿਟਾਇਰਡ ਪ੍ਰਿੰਸੀਪਲ ਸਰਦਾਰ ਤਰਸੇਮ ਸਿੰਘ ਨਰੂਲਾ ਜੀ। ਪ੍ਰੋਗਰਾਮ ਦੇ ਮੇਜ਼ਬਾਨ ਹੋਣਗੇ ਮੈਡਮ ਸੋਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। ਸੋ ਸੁਣਨਾ ਨਾ ਭੁੱਲਣਾ ਕੱਲ ਦੁਪਹਿਰ 12:30 ਵਜੇ ਸਿਲਸਿਲਾ ਛਾਵਾਂ ਠੰਡੀਆਂ ਨੇ ਬੋੜਦੀਆਂ। ਹਾਂਜੀ ਸਰੋਤੇ, ਇਸ ਦੇ ਨਾਲ ਹੀ ਸਾਡੇ ਨਾਲ ਇੱਕ ਹੋਰ ਕਾਲਰ ਜੁੜ ਚੁੱਕੇ ਨੇ। ਗੱਲ ਕਰਦੇ ਆ ਉਹਨਾਂ ਦੇ ਨਾਲ, ਸੁਣਦੇ ਆ ਉਹਨਾਂ ਦੀ ਪਸੰਦ। ਹੈਲੋ
1: ਹੈਲੋ
0: ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਅੰਮ੍ਰਿਤਪਾਲ ਬੋਲ ਰਹੇ ਜੀ।
0: ਅੰਮ੍ਰਿਤਪਾਲ, ਪਿੰਡ ਕਿਹੜਾ ਵੀਰ ਜੀ?
1: ਪਿੰਡ ਕਾਲਚਰਾਣੀ ਹੈ ਜੀ।
0: ਕਾਲਚਰਾਣੀ, ਤੇ ਕਿਹੜਾ ਗੀਤ ਸੁਣਨਾ ਜੀ ਤੁਸੀਂ ਅੱਜ?
1: ਗੀਤ ਸੁਣਨਾ ਜੀ ਗੁਰਦਾਸ ਮਾਨ ਜੀ ਦਾ ਮਣਕੇ।
0: ਗੁਰਦਾਸ ਮਾਨ ਜੀ ਦਾ ਮਣਕੇ, ਹਾਂਜੀ ਤੁਹਾਨੂੰ ਗੀਤ ਜ਼ਰੂਰ ਸੁਣਾਵਾਂਗੇ। ਤੇ ਬਾਰਿਸ਼ ਦਾ ਕੀ ਹਾਲ ਹੈ ਅੱਜ ਤੁਹਾਡੇ ਪਿੰਡ ਵਿੱਚ?
1: ਬਾਰਿਸ਼ ਅੱਜ ਹੈ ਨਹੀਂ ਜੀ, ਕੱਲ ਸੀ ਜੀ।
0: ਠੀਕ ਹੈ, ਅੱਜ ਫਿਰ ਬਾਜੀ ਬਠਿੰਡੇ ਵਾਲਿਆਂ ਨੇ ਮਾਰ ਲਈ, ਅੱਜ ਜਿਹੜੀ ਬਾਰਿਸ਼ ਹੋਈ ਹੈ ਬਠਿੰਡੇ ਹੋਈ ਹੈ।
1: ਦੂਰੀ ਹੈ ਜੀ ਆਪਣਾ 25 ਕਿਲੋਮੀਟਰ ਹੀ ਰਹਿ ਜਾਂਦਾ, ਬਸ ਥੋੜੀ ਜੀ ਕਮੀ ਰਹਿ ਗਈ।
0: ਥੋੜੀ ਜੀ ਕਮੀ ਰਹਿ ਗਈ। ਚਲੋ ਫਿਰ ਤੁਸੀਂ ਹੁਣ ਆਨੰਦ ਮਾਰੋ ਮਾਣੋ ਆਪਣੇ ਗੀਤ ਦਾ। ਬਾਰਿਸ਼ ਨਾਲ ਅਸੀਂ ਤੁਹਾਨੂੰ ਨਹੀਂ ਭੇਜ ਸਕਦੇ, ਤੁਹਾਡੀ ਪਸੰਦ ਦਾ ਗੀਤ ਤੁਹਾਨੂੰ ਅਸੀਂ ਜ਼ਰੂਰ ਸੁਣਾ ਸਕਦੇ ਹਾਂ।

0: ਹਾਂਜੀ ਸਰੋਤਿਓ, ਇਸ ਗੀਤ ਦੇ ਨਾਲ ਹੀ ਸਾਡੇ ਨਾਲ ਇੱਕ ਸਰੋਤਾ ਹੋਰ ਜੁੜ ਚੁੱਕੇ ਨੇ, ਤੇ ਕਰਦੇ ਉਹਨਾਂ ਦੇ ਨਾਲ ਗੱਲ ਤੇ ਸੁਣਦੇ ਉਹਨਾਂ ਦੀ ਪਸੰਦ ਦਾ ਗੀਤ। ਹੈਲੋ,
1: ਹਾਂਜੀ, ਆਰ ਜੀ ਜਸਵਿੰਦਰ ਮੈਮ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਵੀਰ ਜੀ, ਕਿੱਥੋਂ ਬੋਲ ਰਹੇ ਹੋ ਜੀ?
1: ਮੈਂ ਜੀ ਹਰਵੰਸ ਸਿੰਘ ਬੋਲਦਾ, ਪਿੰਡ ਢੱਡੇ, ਡਿਸਟ੍ਰਿਕਟ ਬਠਿੰਡਾ ਤੋਂ ਜੀ।
0: ਪਿੰਡ ਢੱਡੇ ਤੋਂ? ਠੀਕ ਹੈ ਜੀ। ਤੇ ਬਾਰਿਸ਼ ਹੋਈ ਆਪਣੇ ਪਿੰਡ?
1: ਬਸ ਜੀ, ਅੱਜ ਕੰਡੇ ਗਾਹ ਤੇ ਸਾਡੇ ਬਹੁਤ ਮੀਂਹ ਪਿਆ,
0: ਚਲੋ ਵਧੀਆ ਜੀ, ਬਠਿੰਡਾ ਵੀ ਸਾਡੇ
1: ਘੰਟਾ
0: ਕੋਲੇ,
1: ਘੰਟਾ ਮੀਂਹ ਪੈ ਗਿਆ ਸਾਡੇ ਜੀ।
0: ਚਲੋ ਵਧੀਆ ਹੋਇਆ ਜੀ,
1: ਪਹਿਲਾਂ ਤਾਂ
0: ਮੌਸਮ
1: ਚੜ੍ਹਨਾ
0: ਥੋੜਾ
1: ਕਾਰਨ ਸੀ,
0: ਸੁਹਾਵਣਾ
1: ਅੱਜ
0: ਹੋ ਗਿਆ,
1: ਚਾਰੇ ਭਾਰ ਬੱਦਲ ਪਾਇਆ ਜੀ।
0: ਵਧੀਆ ਗੱਲ ਹੈ ਜੀ। ਤੇ ਗੀਤ ਕਿਹੜਾ ਸੁਣਨਾ ਵੀਰ ਜੀ?
1: ਜੀ ਜੀ ਕੰਠ ਕਲੇਰ ਦਾ ਕਿਹਾ ਸੀਗਾ, ਤੇ ਜੇ ਉਹ ਨਹੀਂ ਧਿਆ ਤੇ ਕੰਠ ਕਲੇਰ ਦਾ ਕੋਈ ਚਲਾ ਦਿਓ।
0: ਹਾਂਜੀ, ਕੰਠ ਕਲੇਰ ਦਾ ਅਸੀਂ ਤੁਹਾਨੂੰ ਗੀਤ ਸੁਣਾ ਰਹੇ ਆ। ਤੁਸੀਂ ਜਿਹੜੀ ਬਾਰਿਸ਼ ਦੇ ਨਾਲ ਅੱਜ ਸ਼ਾਮ ਤੁਹਾਡੀ ਸੁਹਾਨੀ ਹੋਈ ਆ, ਉਹਦਾ ਆਨੰਦ ਮਾਣੋ ਤੇ ਨਾਲ ਸੁਣੋ ਇਹ ਗੀਤ।
1: ਥੈਂਕ ਯੂ ਮੈਮ।

ਹਾਂਜੀ ਸਰੋਤਿਓ, ਤੁਸੀਂ ਮਾਣ ਰਹੇ ਹੋ ਆਨੰਦ ਸ਼ਾਮ ਸੁਹਾਨੀ ਦਾ। ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। ਸਟੂਡੀਓ ਦੀ ਘੜੀ ਦੇ ਮੁਤਾਬਿਕ ਸਮਾਂ ਹੋ ਰਿਹਾ ਜੀ 7:29:48, ਅਤੇ ਸਮਾਂ ਹੋ ਰਿਹਾ ਹੈ ਜੀ ਪੰਜਾਬੀ ਵਿੱਚ ਖਬਰਾਂ ਦਾ। ਸੁਣਦੇ ਹਾਂ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਸੰਸਦ ਨੇ ਅੱਜ ਟੈਕਸੇਸ਼ਨ ਅਤੇ ਹੋਰ ਕਾਨੂੰਨ ਸੋਧ ਬਿੱਲ 2026 ਸਮੇਤ ਕਈ ਹੋਰ ਬਿੱਲ ਪਾਸ ਕੀਤੇ ਸੰਸਦੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰੇਨ ਰਿਜੀਜੂ ਨੇ ਕਿਹਾ ਸਰਕਾਰ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਤੇ ਸਬੰਧਤ ਮੁੱਦਿਆਂ ਤੇ ਚਰਚਾ ਲਈ ਤਿਆਰ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਨਾਗਰਿਕਾਂ ਨੂੰ ਹਰ ਘਰ ਤਿਰੰਗਾ ਮੁਹਿੰਮ ਵਿੱਚ ਹਿੱਸਾ ਲੈਣ ਤੇ ਇਸ ਨੂੰ ਉਤਸ਼ਾਹ ਨਾਲ ਮਨਾਉਣ ਦੀ ਅਪੀਲ ਪੰਜਾਬ ਵਿਧਾਨ ਸਭਾ ਨੇ ਅੱਜ ਸਿੱਖਿਆ ਬੁਨਿਆਦੀ ਢਾਂਚਾ ਘਰ ਰੁਜ਼ਗਾਰ ਪੇਂਡੂ ਵਿਕਾਸ ਤੇ ਵਾਤਾਵਰਨ ਸੁਰੱਖਿਆ ਸਮੇਤ ਵੱਖ ਵੱਖ ਖੇਤਰਾਂ ਨਾਲ ਸਬੰਧਤ 9 ਅਹਿਮ ਬਿੱਲ ਪਾਸ ਕੀਤੇ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਆਉਂਦੇ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਅੰਮ੍ਰਿਤਸਰ ਤੇ ਜਲੰਧਰ ਸਮੇਤ ਸੂਬੇ ਦੇ ਹੋਰਨਾਂ ਜ਼ਿਲ੍ਹਿਆਂ 'ਚ ਸੁਰੱਖਿਆ ਤਿਆਰੀਆਂ ਦੀ ਸਮੀਖਿਆ ਕੀਤੀ ਤੇ ਮੌਸਮ ਵਿਭਾਗ ਨੇ ਅੱਜ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ 'ਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਤੇ ਹੁਣ ਖਬਰਾਂ ਵਿਸਥਾਰ ਨਾਲ ਸੰਸਦ ਨੇ ਅੱਜ ਟੈਕਸੇਸ਼ਨ ਤੇ ਹੋਰ ਕਾਨੂੰਨ ਸੋਧ ਬਿੱਲ 2026 ਪਾਸ ਕਰ ਦਿੱਤਾ ਹੈ ਅੱਜ ਰਾਜ ਸਭਾ ਨੇ ਚਰਚਾ ਤੋਂ ਬਾਅਦ ਇਸ ਬਿੱਲ ਨੂੰ ਲੋਕ ਸਭਾ 'ਚ ਵਾਪਸ ਭੇਜ ਦਿੱਤਾ ਲੋਕ ਸਭਾ ਪਹਿਲਾਂ ਹੀ ਇਸ ਬਿੱਲ ਨੂੰ ਪਾਸ ਕਰ ਚੁੱਕੀ ਹੈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਹ ਬਿੱਲ ਪੇਸ਼ ਕੀਤਾ ਸੀ ਇਸ ਬਿੱਲ ਰਾਹੀਂ ਅਦਾਇਗੀਆਂ ਤੇ ਨਿਪਟਾਰਾ ਪ੍ਰਣਾਲੀ ਐਕਟ 2007 ਆਮਦਨ ਟੈਕਸ ਐਕਟ 2025 ਤੇ ਵਿੱਤ ਐਕਟ 2026 ਵਿੱਚ ਸੋਧ ਕੀਤੀ ਗਈ ਹੈ ਇਹ ਬਿੱਲ ਆਮਦਨ ਕਰ ਸੋਧ ਆਰਡੀਨੈਂਸ 2026 ਦੀ ਥਾਂ ਲਵੇਗਾ ਜੋ ਇਸ ਸਾਲ 5 ਜੂਨ ਨੂੰ ਜਾਰੀ ਕੀਤਾ ਗਿਆ ਸੀ ਇਹ ਆਰਡੀਨੈਂਸ ਬਾਹਰੀ ਆਰਥਿਕ ਜ਼ੋਖਮਾਂ ਦੇ ਪ੍ਰਭਾਵ ਨੂੰ ਘਟਾਉਣ ਘਰੇਲੂ ਅਰਥ ਵਿਵਸਥਾ 'ਚ ਸਥਿਰਤਾ ਨੂੰ ਯਕੀਨੀ ਬਣਾਉਣ ਤੇ ਐਕਟ ਦੇ ਕੁਝ ਪ੍ਰਬੰਧਾਂ 'ਚ ਸੋਧ ਕਰਕੇ ਮੌਜੂਦਾ ਆਲਮੀ ਸਥਿਤੀਆਂ ਤੋਂ ਪ੍ਰਭਾਵਿਤ ਮੁੱਖ ਖੇਤਰਾਂ ਦਾ ਸਮਰਥਨ ਕਰਨ ਦੇ ਉਦੇਸ਼ ਨਾਲ ਜਾਰੀ ਕੀਤਾ ਗਿਆ ਸੀ ਚਰਚਾ ਦਾ ਜਵਾਬ ਦਿੰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਬਿੱਲ ਦਾ ਉਦੇਸ਼ ਭਾਰਤ ਦੇ ਨਿਰਮਾਣ ਵਾਤਾਵਰਣ ਨੂੰ ਮਜ਼ਬੂਤ ਕਰਨਾ ਤੇ ਹੋਰ ਨਿਵੇਸ਼ ਆਕਰਸ਼ਿਤ ਕਰਨਾ ਰੁਜ਼ਗਾਰ ਪੈਦਾ ਕਰਨਾ ਤੇ ਨਿਰਮਾਣ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਹੈ ਸੰਸਦ ਨੇ ਅੱਜ ਰਾਜ ਸਭਾ ਦੀ ਮਨਜ਼ੂਰੀ ਤੋਂ ਬਾਅਦ ਬੈਂਕਰਸ ਬੁੱਕ ਐਵੀਡੈਂਸ ਬਿੱਲ 2026 ਵੀ ਪਾਸ ਕਰ ਦਿੱਤਾ ਹੈ ਇਸ ਬਿੱਲ ਦਾ ਉਦੇਸ਼ ਮੌਜੂਦਾ ਬੈਂਕਿੰਗ ਪ੍ਰਣਾਲੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਾਨੂੰਨੀ ਢਾਂਚੇ ਨੂੰ ਆਧੁਨਿਕ ਬਣਾਉਣਾ ਹੈ ਇਸ ਬਿੱਲ ਵਿੱਚ ਬੈਂਕਰਸ ਬੁੱਕ ਨਾਲ ਸੰਬੰਧਿਤ ਸਬੂਤਾਂ ਲਈ ਇੱਕ ਕਾਨੂੰਨ ਸਥਾਪਿਤ ਕਰਨ ਤੇ ਇਸ ਨੂੰ ਸਮਕਾਲੀ ਡਿਜੀਟਲ ਬੈਂਕਿੰਗ ਅਭਿਆਸਾਂ ਮੁਤਾਬਕ ਬਣਾਉਣ ਦੀ ਵਿਵਸਥਾ ਆਈ ਬਿੱਲ ਤੇ ਚਰਚਾ ਦਾ ਜਵਾਬ ਦਿੰਦਿਆਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਬਿੱਲ ਬਹੁਤ ਹੀ ਕ੍ਰਾਂਤੀਕਾਰੀ ਕਦਮ ਹੈ ਜੋ ਦੇਸ਼ ਨੂੰ ਤੇਜ਼ੀ ਨਾਲ ਅੱਗੇ ਵਧਣ 'ਚ ਮਦਦ ਕਰੇਗਾ ਸ੍ਰੀਮਤੀ ਸੀਤਾਰਮਨ ਨੇ ਕਿਹਾ ਕਿ ਅੱਜ ਭਾਰਤ ਨੇ ਆਪਣੀ ਅਰਥ ਵਿਵਸਥਾ ਤੇ ਡਿਜੀਟਲੀਕਰਨ 'ਚ ਸ਼ਾਨਦਾਰ ਪ੍ਰਗਤੀ ਦਿਖਾਈ ਹੈ ਲੋਕ ਸਭਾ ਨੇ ਅੱਜ ਟ੍ਰਿਬਿਊਨਲ ਸੁਧਾਰ ਬਿੱਲ 2026 ਪਾਸ ਕਰ ਦਿੱਤਾ ਹੈ ਲੋਕ ਸਭਾ ਦੀ ਕਾਰਵਾਈ ਜਦੋਂ ਦੂਜੀ ਵਾਰ ਮੁਲਤਵੀ ਹੋਣ ਤੋਂ ਬਾਅਦ ਮੁੜ ਸ਼ੁਰੂ ਹੋਈ ਤਾਂ ਕਾਨੂੰਨ ਤੇ ਨਿਆਂ ਰਾਜ ਮੰਤਰੀ ਅਰਜਨ ਰਾਮ ਮੇਘਵਾਲ ਨੇ ਵਿਰੋਧੀ ਧਿਰ ਦੇ ਹੰਗਾਮੇ ਦਰਮਿਆਨ ਟ੍ਰਿਬਿਊਨਲ ਸੁਧਾਰ ਬਿੱਲ 2026 ਪੇਸ਼ ਕੀਤਾ ਇਸ ਬਿੱਲ ਦਾ ਉਦੇਸ਼ ਵੱਖ ਵੱਖ ਟ੍ਰਿਬਿਊਨਲਾਂ ਦੇ ਚੇਅਰਪਰਸਨਾਂ ਤੇ ਮੈਂਬਰਾਂ ਦੀ ਯੋਗਤਾ ਨਿਯੁਕਤੀ ਤੇ ਪ੍ਰਸ਼ਾਸਨ 'ਚ ਕੁਸ਼ਲਤਾ ਵਿੱਚ ਸੁਧਾਰ ਪਾਰਦਰਸ਼ਤਾ ਤੇ ਇਕਸਾਰਤਾ ਨੂੰ ਯਕੀਨੀ ਬਣਾਉਣਾ ਤੇ ਉਹਨਾਂ ਦੇ ਕੰਮਕਾਜ ਵਿੱਚ ਇਕਸਾਰਤਾ ਨੂੰ ਯਕੀਨੀ ਬਣਾਉਣਾ ਹੈ ਇਸ ਬਿੱਲ ਵਿੱਚ ਇੱਕ ਰਾਸ਼ਟਰੀ ਟ੍ਰਿਬਿਊਨਲ ਕਮਿਸ਼ਨ ਦੀ ਸਥਾਪਨਾ ਦੀ ਵੀ ਤਜਵੀਜ਼ ਹੈ ਸ੍ਰੀ ਮੇਘਵਾਲ ਨੇ ਕਿਹਾ ਕਿ ਇਹ ਬਿੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਵੱਖ ਵੱਖ ਖੇਤਰਾਂ 'ਚ ਕੀਤੇ ਜਾ ਰਹੇ ਸੁਧਾਰਾਂ ਤਹਿਤ ਲਿਆਂਦਾ ਗਿਆ ਉਹਨਾਂ ਕਿਹਾ ਕਿ ਟ੍ਰਿਬਿਊਨਲਾਂ ਦਾ ਉਦੇਸ਼ ਅਦਾਲਤਾਂ ਦੀ ਥਾਂ ਲੈਣਾ ਨਹੀਂ ਸਗੋਂ ਆਧੁਨਿਕ ਸ਼ਾਸਨ 'ਚ ਪੂਰਕ ਸੰਸਥਾਵਾਂ ਵਜੋਂ ਕੰਮ ਕਰਨਾ ਹੈ ਸ੍ਰੀ ਮੇਘਵਾਲ ਨੇ ਕਿਹਾ ਕਿ ਸ੍ਰੀ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ 2015 ਵਿੱਚ ਟ੍ਰਿਬਿਊਨਲਾਂ ਦੇ ਤਰਕ ਸੰਗਤੀਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਉਹਨਾਂ ਕਿਹਾ ਕਿ ਟ੍ਰਿਬਿਊਨਲ ਸੁਧਾਰ ਬਿੱਲ 2026 ਇੱਕ ਆਧੁਨਿਕ ਸੁਤੰਤਰ ਤੇ ਇਕਸਾਰ ਟ੍ਰਿਬਿਊਨਲ ਪ੍ਰਣਾਲੀ ਸਥਾਪਿਤ ਕਰਨ ਲਈ

0: ध्यान रखिए, विरोधी दल दे हंगामे दौरान ट्रिब्यूनल सुधार 2026 बिना चर्चा दे पास कर दिता गया। प्रिजाइडिंग अफसर जगदंबिका पाल ने प्रदर्शनकारी मैंबरां नूं वार वार अपील की थी कि वह सदन नूं सुचारू ढंग नाल चलन देन। उन्होंने कहा कि संसदीय मामलों बारे मंत्री विरोधी धिर की मांग पहला ही मान चुके ने ते गृह मंत्री अमित शाह विद्यार्थियों के विरोध प्रदर्शन नाल संबंधित सारे मुद्दों से बयान देने लई तैयार ने, पर हंगामा जारी रहने कारण सदन की कार्रवाई कल सवेरे 11 बजे तक मुलतवी कर दी गई। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਸਦਨ ਦੀ ਕਾਰਵਾਈ ਸੁਚਾਰੂ ਢੰਗ ਨਾਲ ਚਲਾਉਣ 'ਚ ਸਹਿਯੋਗ ਦੀ ਅਪੀਲ ਕੀਤੀ। ਸੰਸਦ ਭਵਨ 'ਚ ਹੋਈ ਕਾਰੋਬਾਰ ਸਲਾਹਕਾਰ ਕਮੇਟੀ ਦੀ ਮੀਟਿੰਗ 'ਚ ਸ੍ਰੀ ਬਿਰਲਾ ਨੇ ਸਦਨ 'ਚ ਜਾਰੀ ਗਤੀਰੋਧ 'ਤੇ ਚਿੰਤਾ ਜ਼ਾਹਰ ਕੀਤੀ। ਉਹਨਾਂ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਉਹ ਸਦਨ ਦੀ ਕਾਰਵਾਈ ਚੱਲਣ ਦੇਣ ਤਾਂ ਜੋ ਪ੍ਰਸ਼ਨ ਕਾਲ ਚੱਲ ਸਕੇ ਅਤੇ ਮਹੱਤਵਪੂਰਨ ਬਿੱਲਾਂ 'ਤੇ ਚਰਚਾ ਕੀਤੀ ਜਾ ਸਕੇ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਨੇ ਕਿਹਾ ਕਿ ਸਰਕਾਰ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਤੇ ਇਸ ਨਾਲ ਸੰਬੰਧਿਤ ਮੁੱਦਿਆਂ ਤੇ ਸੰਸਦ 'ਚ ਵੇਰਵੇ ਸਮੇਤ ਚਰਚਾ ਲਈ ਤਿਆਰ ਹੈ। ਅੱਜ ਕਾਰੋਬਾਰੀ ਸਲਾਹਕਾਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਸੰਸਦ ਕੰਪਲੈਕਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਭਰੋਸਾ ਦਿੱਤਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਹਰ ਮੁੱਦੇ ਦਾ ਜਵਾਬ ਦੇਣ ਲਈ ਤਿਆਰ ਨੇ ਤੇ ਨਾਗਰਿਕਾਂ ਨੂੰ ਸਾਰੇ ਤੱਥ ਜਾਣਨ ਦਾ ਅਧਿਕਾਰ ਹੈ। ਉਨ੍ਹਾਂ ਕਿਹਾ,
1: ਛਾਤਰ ਅੰਦੋਲਨ ਪਰ ਪੂਰਾ ਡਿਟੇਲ ਮੇਂ ਚਰਚਾ ਦਿੱਲੀ ਮੇਂ और देश भर में जो भी छात्र से संबंधित अभी जो भी आंदोलन चल रहे हैं उसका चर्चा हो सकते हैं। मेरा अनुरोध है कांग्रेस पार्टी और विपक्ष के साथियों को कि जब छात्र आंदोलन को लेकर के सरकार चर्चा के लिए तैयार है तो आप बिल्कुल चर्चा के दौरान हंगामा नहीं करेंगे और गृह मंत्री जी का सरकार का जवाब पूरी तरह से सुनेंगे।
0: ਪੈਟਰੋਲੀਅਮ ਤੇ ਕੁਦਰਤੀ ਗੈਸ ਰਾਜ ਮੰਤਰੀ ਸੁਰੇਸ਼ ਗੋਪੀ ਨੇ ਦੱਸਿਆ ਕਿ ਸਰਕਾਰ ਨੇ ਪੈਟਰੋਲ 'ਚ ਇਥਾਨੋਲ ਦੀ ਮਾਤਰਾ 20% ਤੋਂ ਵਧਾਉਣ ਦਾ ਕੋਈ ਫੈਸਲਾ ਨਹੀਂ ਲਿਆ। ਰਾਜ ਸਭਾ 'ਚ ਇੱਕ ਸਵਾਲ ਦੇ ਲਿਖਤੀ ਜਵਾਬ 'ਚ ਸ੍ਰੀ ਗੋਪੀ ਨੇ ਕਿਹਾ ਕਿ ਇਥਾਨੋਲ ਦੀ ਮਾਤਰਾ ਵਧਾਉਣ ਸਬੰਧੀ ਭਵਿੱਖ ਵਿੱਚ ਕੋਈ ਵੀ ਫੈਸਲਾ ਵੇਰਵੇ ਸਮੇਤ ਵਿਗਿਆਨਕ ਤੇ ਤਕਨੀਕੀ ਅਧਿਐਨ ਤੇ ਆਟੋਮੋਬਾਈਲ ਨਿਰਮਾਤਾਵਾਂ ਤੇ ਤੇਲ ਮਾਰਕੀਟਿੰਗ ਕੰਪਨੀਆਂ ਸਮੇਤ ਸਾਰੇ ਸਬੰਧਿਤ ਭਾਈਵਾਲਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਹੀ ਲਿਆ ਜਾਏਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNE ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIRR ਜਲੰਧਰ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਹਰ ਘਰ ਤਿਰੰਗਾ ਮੁਹਿੰਮ ਦੇਸ਼ ਦੀ ਸਮੂਹਿਕ ਤਾਕਤ ਦਾ ਪ੍ਰਤੀਬਿੰਬ ਹੈ ਜੋ ਨਾਗਰਿਕਾਂ ਨੂੰ ਵਿਕਸਿਤ ਭਾਰਤ ਬਣਾਉਣ ਦੇ ਉਪਰਾਲਿਆਂ ਵਿੱਚ ਇਕਜੁੱਟ ਕਰਦੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਸਾਲ ਵੰਦੇ ਮਾਤਰਮ ਦੀ 150ਵੀਂ ਪਰਿਕੰਡ ਨੇ ਮੁਹਿੰਮ ਨੂੰ ਹਰ ਦੇਸ਼ ਭਗਤ ਲਈ ਭਾਵਨਾਤਮਕ ਤੇ ਦਿਲ ਨੂੰ ਛੂਹਣ ਵਾਲਾ ਬਣਾ ਦਿੱਤਾ ਹੈ। ਗ੍ਰਹਿ ਮੰਤਰੀ ਨੇ ਨਾਗਰਿਕਾਂ ਨੂੰ ਤਿਰੰਗਾ ਯਾਤਰਾ, ਤਿਰੰਗਾ ਰੈਲੀ ਤੇ ਵੰਦੇ ਮਾਤਰਮ ਦੇ ਸਮੂਹਿਕ ਗਾਣ ਰਾਹੀਂ ਇਸ ਮੁਹਿੰਮ 'ਚ ਹਿੱਸਾ ਲੈਣ ਤੇ ਉਤਸ਼ਾਹ ਨਾਲ ਮਨਾਉਣ ਦੀ ਅਪੀਲ ਕੀਤੀ। ਉਨ੍ਹਾਂ ਨਾਗਰਿਕਾਂ ਨੂੰ ਹਰ ਘਰ ਤਿਰੰਗਾ.com ਤੇ ਤਿਰੰਗਾ ਲਹਿਰਾਉਣ ਤੇ ਆਪਣੀਆਂ ਸੈਲਫੀਆਂ ਅਪਲੋਡ ਕਰਨ ਦੀ ਵੀ ਅਪੀਲ ਕੀਤੀ। ਇਧਰ ਪੰਜਾਬ ਦੇ ਰੂਪਨਗਰ ਵਿਖੇ ਭਾਰਤੀ ਜਨਤਾ ਪਾਰਟੀ ਵੱਲੋਂ ਤਿਰੰਗਾ ਯਾਤਰਾ ਕੱਢੀ ਗਈ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਉਧਰ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਅੱਜ ਹਰ ਘਰ ਤਿਰੰਗਾ ਵੰਦੇ ਮਾਤਰਮ ਦੇ 150 ਸਾਲ ਮੁਹਿੰਮ ਦੇ ਹਿੱਸੇ ਵਜੋਂ ਚੰਡੀਗੜ੍ਹ ਦੇ ਕਾਲਜ ਵਿਖੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ। ਪੰਜਾਬ ਵਿਧਾਨ ਸਭਾ ਨੇ ਅੱਜ ਇਜਲਾਸ ਦੇ ਆਖਰੀ ਦਿਨ 9 ਅਹਿਮ ਬਿੱਲ ਪਾਸ ਕੀਤੇ। ਸਦਨ ਨੇ ਸਰਵਸੰਮਤੀ ਨਾਲ ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ ਅਨਏਡਿਡ ਐਜੂਕੇਸ਼ਨਲ ਇੰਸਟੀਟਿਊਸ਼ਨ ਸੋਧ ਬਿੱਲ 2026 ਨੂੰ ਪਾਸ ਕਰ ਦਿੱਤਾ। ਇਸ ਨਾਲ ਸੂਬੇ ਦੇ ਕਿਸੇ ਵੀ ਸਕੂਲ ਵੱਲੋਂ ਸਾਲਾਨਾ ਫੀਸ ਵਾਧੇ ਨੂੰ 5% ਤੱਕ ਸੀਮਿਤ ਕਰ ਦਿੱਤਾ ਗਿਆ। ਇਸ ਕਦਮ ਨਾਲ ਸੂਬੇ ਭਰ ਦੇ 7800 ਪ੍ਰਾਈਵੇਟ ਸਕੂਲਾਂ 'ਚ ਪੜ੍ਹ ਰਹੇ 32 ਲੱਖ ਵਿਦਿਆਰਥੀਆਂ ਨੂੰ ਫਾਇਦਾ ਹੋਏਗਾ ਤੇ ਫੀਸ ਦੇ ਵਾਧੇ ਦੇ ਬੋਝ ਹੇਠ ਦਬੇ ਮਾਪਿਆਂ ਨੂੰ ਇੱਕ ਵੱਡੀ ਰਾਹਤ ਮਿਲੇਗੀ। ਸਦਨ ਨੇ 3 ਡਿਜੀਟਲ ਓਪਨ ਯੂਨੀਵਰਸਿਟੀਆਂ ਦਾ ਰਾਹ ਵੀ ਪੱਧਰਾ ਕਰਨ ਬਾਰੇ ਬਿੱਲ ਵੀ ਪਾਸ ਕੀਤੇ। ਦਾ ਪੰਜਾਬ ਸਟੇਟ ਆਊਟਸੋਰਸਰਸ ਪਰਸੋਨਲ ਬਿੱਲ 2026 ਵੀ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਤੇ ਪਾਸ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਸਦਨ ਵੱਲੋਂ ਪਾਸ ਕੀਤੇ ਗਏ ਬਿੱਲਾਂ ਵਿੱਚ ਪੰਜਾਬ ਕਾਮਨ ਇਨਫਰਾਸਟਰਕਚਰ ਰੈਗੂਲੇਸ਼ਨ ਐਂਡ ਮੈਂਟੇਨੈਂਸ ਸੋਧ ਬਿੱਲ 2026, ਪੰਜਾਬ ਪੰਚਾਇਤੀ ਰਾਜ ਸੋਧ ਬਿੱਲ 2026 ਤੇ ਪੰਜਾਬ ਪ੍ਰੋਟੈਕਸ਼ਨ ਆਫ ਟ੍ਰੀਜ਼ ਬਿੱਲ 2026 ਸ਼ਾਮਲ ਨੇ। ਵਿਧਾਨ ਸਭਾ ਦਾ ਸਦਨ ਅਣਮਿੱਥੇ ਸਮੇਂ ਲਈ ਉਠਾ ਦਿੱਤਾ ਗਿਆ। ਆਉਂਦੇ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਪੰਜਾਬ 'ਚ ਖਤਰੇ ਦੀ ਸੰਭਾਵਨਾ ਨੂੰ ਧਿਆਨ 'ਚ ਰੱਖਦੇ ਹੋਏ ਪੰਜਾਬ ਦੇ ਪੁਲਿਸ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਅੰਮ੍ਰਿਤਸਰ ਸਰਹੱਦੀ ਰੇਂਜ ਦੇ ਅਧੀਨ ਸਰਹੱਦੀ ਖੇਤਰਾਂ ਤੇ ਬਾਅਦ 'ਚ ਜਲੰਧਰ ਰੇਂਜ, ਲੁਧਿਆਣਾ ਤੇ ਸੂਬੇ ਦੇ ਹੋਰਨਾਂ ਜ਼ਿਲ੍ਹਿਆਂ 'ਚ ਵੀ ਸੁਰੱਖਿਆ ਤਿਆਰੀਆਂ ਦਾ ਜਾਇਜ਼ਾ ਲਿਆ। ਉਹਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਮਾਗਮ ਤੇ ਜਨਤਕ ਇਕੱਠ ਵਾਲੀਆਂ ਥਾਵਾਂ ਤੇ ਪ੍ਰਭਾਵਸ਼ਾਲੀ ਤੈਨਾਤੀ ਸੁਰੱਖਿਆ ਤੇ ਧਿਆਨ ਕੇਂਦਰਿਤ ਕਰਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਨਾਗਰਿਕ ਸਾਡੇ ਆਜ਼ਾਦੀ ਦਿਹਾੜੇ ਨੂੰ ਮਾਣ ਤੇ ਸੁਰੱਖਿਆ ਦੀ ਭਾਵਨਾ ਨਾਲ ਮਨਾ ਸਕਣ। ਇਸ ਦੌਰਾਨ ਅੰਮ੍ਰਿਤਸਰ ਤੇ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਅੱਜ ਵੱਖ ਵੱਖ ਕਾਰਵਾਈਆਂ 'ਚ ਹਥਿਆਰ ਤੇ ਗੋਲਾ ਬਾਰੂਦ ਵੀ ਜ਼ਬਤ ਕੀਤੇ ਨੇ। ਅੰਮ੍ਰਿਤਸਰ ਕਮਿਸ਼ਨਰੇਟ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਤੇ ਗੈਰ ਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ 2 ਨੈਟਵਰਕਾਂ ਨੂੰ ਤਬਾਹ ਕਰਕੇ 10 ਪਿਸਤੌਲਾਂ, ਜ਼ਿੰਦਾ ਕਾਰਤੂਸ ਤੇ 1 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਤੇ ਡਰੋਨ ਜ਼ਬਤ ਕੀਤਾ। ਪੁਲਿਸ ਨੇ 7 ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ। ਜਲੰਧਰ ਕਮਿਸ਼ਨਰੇਟ ਨੇ SPS ਨਗਰ ਪੁਲਿਸ ਨਾਲ ਇੱਕ ਸਾਂਝੇ ਆਪਰੇਸ਼ਨ 'ਚ ਇੱਕ ਮੁੱਖ ਸੰਚਾਲਕ ਨੂੰ ਗ੍ਰਿਫ਼ਤਾਰ

0: ਕਰਕੇ ਆਈਐਸਆਈ ਪ੍ਰਯੋਜਿਤ ਬੱਬਰ ਖਾਲਸਾ ਇੰਟਰਨੈਸ਼ਨਲ ਦਹਿਸ਼ਤਗਰਦੀ ਮੋਡਿਊਲ ਦਾ ਪਰਦਾਫਾਸ਼ ਕਰਕੇ ਇੱਕ ਹੈਂਡ ਗ੍ਰਨੇਡ ਬਰਾਮਦ ਕੀਤਾ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਪੂਰਬੀ ਰਾਜਸਥਾਨ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਵਿਚ ਬਹੁਤ ਭਾਰੀ ਮੀਂਹ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਐ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਸੰਸਦ ਨੇ ਅੱਜ ਟੈਕਸੇਸ਼ਨ ਤੇ ਹੋਰ ਕਾਨੂੰਨ ਸੋਧ ਬਿੱਲ 2026 ਸਮੇਤ ਹੋਰ ਕਈ ਅਹਿਮ ਬਿੱਲ ਪਾਸ ਕੀਤੇ। ਸੰਸਦੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਕਿਹਾ, ਸਰਕਾਰ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਤੇ ਸਬੰਧਤ ਮੁੱਦਿਆਂ ਤੇ ਚਰਚਾ ਲਈ ਤਿਆਰ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਨਾਗਰਿਕਾਂ ਨੂੰ ਹਰ ਘਰ ਤਿਰੰਗਾ ਮੁਹਿੰਮ 'ਚ ਹਿੱਸਾ ਲੈਣ ਤੇ ਉਤਸ਼ਾਹ ਨਾਲ ਮਨਾਉਣ ਦੀ ਅਪੀਲ। ਪੰਜਾਬ ਵਿਧਾਨ ਸਭਾ ਨੇ ਅੱਜ ਸਿੱਖਿਆ, ਬੁਨਿਆਦੀ ਢਾਂਚਾ, ਘਰ ਰੁਜ਼ਗਾਰ, ਪੇਂਡੂ ਵਿਕਾਸ ਤੇ ਵਾਤਾਵਰਣ ਸੁਰੱਖਿਆ ਸਮੇਤ ਵੱਖ ਵੱਖ ਖੇਤਰਾਂ ਨਾਲ ਸਬੰਧਤ 9 ਅਹਿਮ ਬਿੱਲ ਪਾਸ ਕੀਤੇ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਆਉਂਦੇ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਅੰਮ੍ਰਿਤਸਰ ਤੇ ਜਲੰਧਰ ਸਮੇਤ ਸੂਬੇ ਦੇ ਹੋਰਨਾਂ ਜ਼ਿਲ੍ਹਿਆਂ 'ਚ ਸੁਰੱਖਿਆ ਤਿਆਰੀਆਂ ਦੀ ਸਮੀਖਿਆ ਕੀਤੀ ਤੇ ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ 'ਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਕੱਲ੍ਹ ਸਵੇਰੇ 8:30। ਨਮਸਕਾਰ।
1: ਤੁਸੀਂ ਸੁਣ ਰਹੇ ਹੋ ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਾ ਹੈ ਜੀ 6:40 ਤੇ, ਮਾਫ਼ ਕਰਨਾ 7:40 ਤੇ 17 ਸਕਿੰਟ। ਸਰੋਤੋ, ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੀ ਪਸੰਦ ਦੇ ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ। ਸ਼ਾਮ ਸੁਹਾਨੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੇ ਲਈ ਤੁਸੀਂ ਡਾਇਲ ਕਰ ਸਕਦੇ ਹੋ 0164-2240-331। ਇਸ ਦੇ ਨਾਲ ਪ੍ਰੋਗਰਾਮ ਸੁਣਨ ਤੋਂ ਪਹਿਲਾਂ ਅਸੀਂ ਸੁਣਦੇ ਹਾਂ ਇੱਕ ਸੰਦੇਸ਼।
2: ਕੱਲ੍ਹ ਦੁਪਹਿਰ 12:30 ਸਿਲਸਿਲਾ ਛਾਵਾਂ ਨੇ ਠੰਡੀਆਂ ਬੋਰਡ ਦੀਆਂ ਵਿੱਚ ਤੁਸੀਂ ਸੁਣੋਗੇ ਖਾਸ ਮੁਲਾਕਾਤ ਰਿਟਾਇਰਡ ਪ੍ਰਿੰਸੀਪਲ ਸਰਦਾਰ ਤਰਸੇਮ ਸਿੰਘ ਨਰੂਲਾ ਜੀ ਨਾਲ। ਪ੍ਰੋਗਰਾਮ ਦੇ ਮੇਜ਼ਬਾਨ ਹੋਣਗੇ ਸੁਧਾ, ਨਿਰਮਾਤਾ ਨਿਰਦੇਸ਼ਕ ਹੋਣਗੇ ਬਲਜੀਤ ਸ਼ਰਮਾ ਜੀ। ਸੋ ਸੁਣਨਾ ਨਾ ਭੁੱਲਣਾ ਕੱਲ੍ਹ ਦੁਪਹਿਰ 12:30 ਸਿਲਸਿਲਾ ਛਾਵਾਂ ਠੰਡੀਆਂ ਨੇ ਬੋਰਡ ਦੀਆਂ।
1: ਹਾਂਜੀ ਸਰੋਤੇ, ਇਸ ਦੇ ਨਾਲ ਹੀ ਸਾਡੇ ਨਾਲ ਇੱਕ ਹੋਰ ਸਰੋਤਾ ਜੁੜ ਚੁੱਕੇ ਨੇ। ਕਰਦੇ ਆ ਉਹਨਾਂ ਦੇ ਨਾਲ ਗੱਲ ਤੇ ਸੁਣਦੇ ਆ ਉਹਨਾਂ ਦੀ ਪਸੰਦ। ਹੈਲੋ
3: ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੈ?
3: ਲਾਲ ਸਿੰਘ ਬੋਲਦਾ ਜੀ, ਪਿੰਡ ਬਲੋਣ ਤੋਂ।
1: ਲਾਲ ਸਿੰਘ, ਲਾਲ ਸਿੰਘ
3: ਹਰੀ ਜੀ,
1: ਲਾਲ ਸਿੰਘ ਹਰੀ ਜੀ, ਲਾਲ ਸਿੰਘ
3: ਢਾਣੀ ਚੋਂ ਬੋਲਦੇ ਜੀ, ਢਾਣੀ ਚੋਂ।
1: ਢਾਣੀ ਚੋਂ, ਠੀਕ ਹੈ ਜੀ। ਤੇ ਕਿਹੜਾ ਗੀਤ ਸੁਣਨਾਗਾ ਜੀ ਅੱਜ ਤੁਸੀਂ?
3: ਕੁਲਦੀਪ ਮਾਨਕ ਦਾ ਖਾਸ ਜੀ, ਕਲੀ ਸੁਣਾ ਦੇ ਤੇਰੇ ਦਿਲ ਤੋਂ ਸੁਰਤ ਜੀ ਨਹੀਂ ਹੈਦੀ।
1: ਜ਼ਰੂਰ ਸੁਣਾਵਾਂਗੇ ਜੀ। ਪਹਿਲਾਂ ਦੱਸੋ, ਤੁਹਾਡਾ ਫੋਨ ਪਹਿਲੀ ਕੋਸ਼ਿਸ਼ ਚ ਲੱਗ ਗਿਆ ਜਾਂ ਫਿਰ ਕਾਫੀ ਤੁਹਾਨੂੰ ਕੋਸ਼ਿਸ਼ਾਂ ਕਰਨੀਆਂ ਪਈਆਂ?
3: ਨਹੀਂ, ਕੋਰਟ ਤਾਂ 10 ਮਿੰਟ ਹੀ ਕਰੇ ਸੀ, ਲੱਗ ਗਿਆ, ਛੇਤੀ ਲੱਗ ਗਿਆ ਜੀ, ਪਹਿਲਾਂ ਨਹੀਂ ਲੱਗਿਆ, ਬਹੁਤ ਚਿਰ ਹੋ ਗਿਆ ਜੀ।
1: ਚਲੋ ਜੀ, ਫੇਰ ਤੁਹਾਡੀ ਪਸੰਦ ਦੇ ਗੀਤ ਦਾ ਤੁਸੀਂ ਮਾਣੋ ਆਨੰਦ।
3: ਹਾਂਜੀ ਹਾਂ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।

0: ਹਾਂਜੀ ਸਰੋਤੇ, ਇਸ ਗੀਤ ਦੇ ਨਾਲ ਹੀ ਸਾਡੇ ਨਾਲ ਇੱਕ ਹੋਰ ਸਰੋਤਾ ਨੇ ਜਿਹੜੇ ਜੁੜ ਚੁੱਕੇ ਹੈਗੇ, ਗੱਲ ਕਰਦੇ ਹਾਂ ਉਹਨਾਂ ਦੇ ਪਸੰਦ ਦੇ ਗੀਤ ਦੀ। ਹੈਲੋ,
1: ਹੈਲੋ,
0: ਹਾਂਜੀ ਕੌਣ ਬੋਲ ਰਿਹਾ ਹੈ?
1: ਰੂਪ ਸਿੰਘ ਬੋਲਦਾ ਮੈਂ ਤਾਂ ਜੀ। ਸਤਿ ਸ਼੍ਰੀ ਅਕਾਲ,
0: ਸਤਿ
1: ਗੁਰੂ
0: ਸ਼੍ਰੀ
1: ਕੀ ਨਗਰੀ
0: ਅਕਾਲ
1: ਤੋਂ।
0: ਜੀ, ਗੁਰੂ ਕੀ ਨਗਰੀ ਤੋਂ।
1: ਹਾਂਜੀ,
0: ਠੀਕ ਹੈ ਜੀ। ਤੇ ਕਿਹੜਾ ਗਾਣਾ ਸੁਣੋਗੇ ਜੀ ਤੁਸੀਂ?
1: ਗਾਣਾ ਜੀ ਜਿਹੜਾ ਮੈਂ ਕਿਹਾ ਸੀ ਉਹ ਮਿਲਿਆ ਨਹੀਂ, ਤੇ ਚਲੋ ਹਿੰਦੀ ਕੀ ਸੁਣਾ ਦਿਓ ਕੋਈ ਵੀ, ਮਤਲਬ ਆਪਣੀ ਪਸੰਦ ਦਾ।
0: ਠੀਕ ਹੈ ਜੀ, ਜ਼ਰੂਰ ਸੁਣਾਵਾਂਗੇ ਤੁਹਾਡੀ ਪਸੰਦ ਦਾ ਗੀਤ। ਆ ਲਓ ਜੀ, ਸੁਣੋ ਫਿਰ ਤੁਹਾਡੀ ਪਸੰਦ ਦਾ ਇਹ ਗੀਤ।

0: ਹਾਂਜੀ ਸਰੋਤਾ, ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਸਾਡੇ ਸਰੋਤਾ ਜੋ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜਨਾ ਚਾਹੁੰਦੇ ਨੇ ਉਹ ਡਾਇਲ ਕਰ ਸਕਦੇ ਹਨ 0 101 22 40 331, ਆਪਣੀ ਪਸੰਦ ਦਾ ਗੀਤ ਦੱਸ ਕੇ ਅਤੇ ਉਸ ਗੀਤ ਦੀ ਫਰਮਾਇਸ਼ ਨੂੰ ਅਸੀਂ ਪੂਰਾ ਕਰਾਂਗੇ। ਅਤੇ ਦੇਖਦੇ ਹਾਂ ਇਸ ਦੇ ਨਾਲ ਸਾਡੇ ਨਾਲ ਹੋਰ ਕਿਹੜੇ ਸਰੋਤਾ ਨੇ ਜਿਹੜੇ ਜੁੜੇ ਆ ਸਾਡੇ ਨਾਲ। ਹੈਲੋ,
1: ਛੱਡ ਦੇ ਫਿਕਰਾਂ ਕੱਲ ਦੀਆਂ ਤੂੰ ਹੱਸ ਕੇ ਅੱਜ ਗੁਜ਼ਾਰ, ਛੱਡ ਦੇ ਫਿਕਰਾਂ ਕੱਲ ਦੀਆਂ ਤੂੰ ਹੱਸ ਕੇ ਅੱਜ ਗੁਜ਼ਾਰ, ਜੋ ਵੀ ਹੋਣਾ ਹੋ ਕੇ ਰਹਿਣਾ, ਆਪੇ ਭਲੀ ਕਰੂ ਕਰਤਾਰ। ਤਮਾਮ ਸੁਣਨ ਵਾਲਿਆਂ ਨੂੰ ਤੇ ਮੈਡਮ ਜੀ ਤੁਹਾਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਵੀਰ ਜੀ, ਸਤਿ ਸ੍ਰੀ ਅਕਾਲ। ਬਹੁਤ ਹੀ ਸੋਹਣੀਆਂ ਤੁਸੀਂ ਲਾਈਨਾਂ ਬੋਲੀਆਂ ਤੇ ਕੰਨਾਂ ਨੂੰ ਸੁਣ ਕੇ ਆਨੰਦ ਆ ਗਿਆ। ਤੁਹਾਡੀ ਆਵਾਜ਼ ਵੀ ਬਹੁਤ ਵਧੀਆ ਰਹੀ ਤੇ ਤੁਸੀਂ ਬਹੁਤ ਸੋਹਣੀਆਂ ਜਿਹੜੀਆਂ ਲਾਈਨਾਂ ਸਾਨੂੰ ਸੁਣਾਈਆਂ। ਤੇ ਹੁਣ ਤੁਸੀਂ ਦੱਸੋ ਅਸੀਂ ਤੁਹਾਨੂੰ ਕਿਹੜਾ ਗੀਤ ਸੁਣਾ ਸਕਦੇ ਹਾਂ?
1: ਹਾਂਜੀ, ਗੀਤ ਤੋਂ ਪਹਿਲਾਂ ਜੀ ਮੈਂ ਅਮਨਦੀਪ ਸਿੰਘ, ਪਿੰਡ ਹਠੂਰ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ ਤੋਂ ਜੀ।
0: ਠੀਕ ਹੈ, ਅੱਛਾ, ਤੁਸੀਂ ਲੁਧਿਆਣਾ ਤੋਂ ਗੱਲ ਕਰ ਰਹੇ ਹੋ ਜੀ?
1: ਹਾਂਜੀ, ਲੁਧਿਆਣੇ ਜ਼ਿਲ੍ਹੇ ਦਾ ਮੈਡਮ ਇਹ
0: ਤੁਹਾਡਾ
1: ਸਾਡਾ
0: ਸਵਾਗਤ ਹੈ ਜੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ, ਆਕਾਸ਼ਵਾਣੀ FM ਬਠਿੰਡਾ ਵਿੱਚ।
1: ਜੀ ਜੀ ਜੀ ਤੁਹਾਡਾ ਵੀ ਮੈਡਮ ਬਹੁਤ ਬਹੁਤ ਸਵਾਗਤ ਹੈ, ਕਿਉਂਕਿ ਮੈਨੂੰ ਲੱਗ ਰਿਹਾ ਕਿ ਮੈਂ ਇਹ ਨਵੀਂ ਆਵਾਜ਼ ਸੁਣ ਰਿਹਾ ਆਕਾਸ਼ਵਾਣੀ ਬਠਿੰਡਾ ਦੇ ਪ੍ਰੋਗਰਾਮ ਸੁਹਾਨੀ ਦੇ ਵਿੱਚ।
0: ਹਾਂਜੀ,
1: ਤੇ ਤੁਹਾਡਾ ਵੀ ਮੋਸਟ ਵੈਲਕਮ ਆ ਜੀ। ਪਰਮਾਤਮਾ ਤੁਹਾਨੂੰ ਵੀ ਹੋਰ ਵਧੀਆ, ਮਤਲਬ ਤੁਸੀਂ ਬੁਲੰਦੀਆਂ ਤੇ ਜਾਓ, ਤਰੱਕੀ ਬਖਸ਼ੇ ਤੁਹਾਨੂੰ।
0: ਸ਼ੁਕਰੀਆ ਜੀ, ਸ਼ੁਕਰੀਆ
1: ਜੀ। ਤੇ ਗੀਤ ਮੈਡਮ ਡਾਕਟਰ ਸਤਿੰਦਰ ਸਰਤਾਜ ਹੋਣਾ ਦੀ ਆਵਾਜ਼ ਦੇ ਵਿੱਚ ਮੈਨੂੰ ਕੋਈ ਵੀ ਸੁਣਵਾ ਦਿਓ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਜਰੂਰ ਸੁਣਾਵਾਂਗੇ ਜੀ, ਸ਼ੁਕਰੀਆ ਜੀ ਫੋਨ ਕਰਨ ਦੇ ਲਈ
1: ਜੀ। ਮਿਹਰਬਾਨੀ ਜੀ, ਧੰਨਵਾਦ।

ਕੌਰ ਨੂੰ ਪ੍ਰੋਗਰਾਮ ਸ਼ਾਮ ਸੁਹਾਨੀ ਸਮਾਪਤ ਕਰਨ ਦੀ ਦਿਓ ਆਗਿਆ। ਖੁਸ਼ ਰਹੋ, ਆਬਾਦ ਰਹੋ ਤੇ ਸੁਣਦੇ ਰਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਨੀ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਸਾਡੇ ਸਟੂਡੀਓ ਦੀ ਘੜੀ ਸਮਾਂ ਦੱਸ ਰਹੀ ਹੈ ਜੀ 7:59 ਅਤੇ 31 ਸਕਿੰਟ। ਵੇਲਾ ਹੋ ਰਿਹਾ ਹੈ ਜੀ ਪ੍ਰੋਗਰਾਮ ਉਮੰਗ ਦਾ। ਪ੍ਰੋਗਰਾਮ ਉਮੰਗ ਜੋ ਕਿ NCERT ਵੱਲੋਂ ਪ੍ਰਾਯੋਜਿਤ ਪ੍ਰੋਗਰਾਮ ਹੈ, ਅੱਜ ਤੁਸੀਂ ਇਸ ਦਾ 1336ਵਾਂ ਭਾਗ ਸੁਣੋਗੇ। ਮਾਫ਼ ਕਰਨਾ, 1346ਵਾਂ ਭਾਗ ਸੁਣੋਗੇ।

ਹਾਂਜੀ ਸਰੋਤਿਓ, ਸਾਨੂੰ ਹੋਰ ਖਤ ਪ੍ਰਾਪਤ ਹੋਏ ਨੇ ਜਿਨ੍ਹਾਂ ਵਿੱਚ ਪਰਵਿੰਦਰ ਪਾਲ, ਹਰਬੰਸ ਕੌਰ, ਲਵਲੀ, ਵਰਿੰਦਰ ਪਾਲ, ਬਿੰਦਰ ਸਿੰਘ ਅਤੇ ਗੁਰਨਾਮ ਸਿੰਘ, ਇਹਦੇ ਨਾਲ ਹੀ ਮਲਕੀਤ ਸਿੰਘ ਘੁੜਿਆਣਾ ਤੋਂ, ਮਨਜੀਤ ਕੌਰ, ਦੀਪਿੰਦਰ, ਗੁਰਸ਼ਬਦ ਸਿੰਘ, ਜੀਤ ਸਿੰਘ, ਦਰਸ਼ਨ ਸਿੰਘ, ਪਿਆਰਾ ਸਿੰਘ, ਕੁਲਵੰਤ ਗਿੱਲ, ਦਰਸ਼ਨ ਕੈਲੇਵਾਂਦਰ ਤੋਂ, ਹਰਜਿੰਦਰ ਸਿੰਘ ਬਰਾੜ ਪਿੰਡ ਜੀਦਾ, ਰਾਜ ਮਹਿਰਾ ਪ੍ਰਤਾਪ ਨਗਰ ਤੋਂ, ਵਿਨੋਦ ਕਾਠਪਾਲ, ਹਨੀ ਕਾਠਪਾਲ, ਦੀਕਸ਼ਾ ਕਾਠਪਾਲ, ਇਹ ਖਤ ਲਿਖ ਰਹੇ ਨੇ ਜੀ ਆਪਣਾ ਪਿੰਡ ਮੂਲੀਆਂ ਫਾਜ਼ਿਲਕਾ ਤੋਂ। ਤਾਂ ਸੁਣਦੇ ਹਾਂ ਜੀ ਇਹਨਾਂ ਦੀ ਪਸੰਦ ਆ ਇਹ ਗੀਤ।

ਹਾਂਜੀ ਸਰੋਤਿਓ, ਸਾਨੂੰ ਵਟਸਐਪ ਸੁਨੇਹੇ ਮਿਲੇ ਨੇ ਜੀ। ਪਿੰਡ ਲਾਲਬਾਈ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਨਛੱਤਰ ਸਿੰਘ, ਤੇਜਾ ਸਵਾਮੀ ਪਿੰਡ ਗਿੱਦੜਵੇ ਤੋਂ ਬਾਬੂ ਸਿੰਘ, ਪਿੰਡ ਆਦਨੀਆਂ ਤੋਂ ਦਰੋਗਾ ਸਿੰਘ, ਪਿੰਡ ਰਾਮੇ ਤੋਂ ਬਲਵੀਰ ਸਿੰਘ, ਮਿਸਤਰੀ ਪਿੰਡ ਢਿਲਵਾਂ ਤੋਂ ਸੁਖਦੀਪ ਸਿੰਘ, ਇਹਨਾਂ ਦੇ ਨਾਲ ਹੀ ਇਸੇ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਸੁਖਦੇਵ ਸਿੰਘ, ਮਹੰਤ ਪੂਰਾ ਸਿੰਘ, ਮਹੰਤ ਜਰਨੈਲ ਸਿੰਘ ਮਾਨ, ਬਿੱਕਰ ਸਿੰਘ ਕਾਰਾ ਮਾਹੀ ਨੰਗਲ ਤੋਂ, ਬੂਟਾ ਸਿੰਘ ਮਸਾਣਾ, ਅਤੇ ਨਾਲ ਹੀ ਇਹਨਾਂ ਦੇ ਲਾਲਬਾਈ ਜੀ। ਮਲੋੜ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਜ਼ਿਲ੍ਹਾ ਮੁਕਤਸਰ ਪਿੰਡ ਮੋਹਲਾਂ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦੀਸ਼ਾ ਮੋਹਲਾ, ਦਰਸ਼ਨ ਬਰਾੜ ਅਤੇ ਮਲਕੀਤ ਕੁੜਿਆਣਾ, ਪ੍ਰਗਟ ਸਿੰਘ ਢਿੱਲੋਂ, ਪਿਆਰਾ ਸਿੰਘ, ਜਨਕਰਾਜ, ਨਛੱਤਰ ਸਿੰਘ ਲਾਲਵਾਈ, ਦਰਸ਼ਨ ਸਿੰਘ ਪਥਰਾਲਾ, ਬਲਦੇਵ ਸਿੰਘ ਭੁੱਖਿਆਂ ਵਾਲੀ, ਸੁਖਦੀਪ ਸਿੰਘ, ਗੁਰਮੀਤ ਸਿੰਘ ਲੈਪੋ ਪਿੰਡ ਢਿਲਵਾਂ ਤੋਂ। ਸੁਣਦੇ ਹਾਂ ਜੀ ਇਹਨਾਂ ਦੀ ਰਲੀ ਮਿਲੀ ਪਸੰਦ ਦਾ ਇਹ ਗੀਤ।

ਹਾਂਜੀ ਸਰੋਤਿਓ, ਪਿੰਡ ਜਗਾ ਰਾਮ ਤੀਰਥ ਤੋਂ ਬੱਗਾ ਸਿੰਘ, ਦਿਲਬਰ, ਹਰਮਨ, ਅਸ਼ੋਕ ਕੁਮਾਰ ਬਾਂਸਲ, ਅਨੀਤਾ ਰਾਣੀ, ਦੀਪਕ ਬਾਂਸਲ, ਇਹ ਸਾਰੇ ਅਜੀਤ ਰੋਡ ਤੋਂ ਲਿਖ ਰਹੇ ਨੇ ਜੀ। ਇਸ ਦੇ ਨਾਲ ਹੀ ਸਤੀਸ਼ ਕੁਮਾਰ ਬਾਂਸਲ ਪਿੰਡ ਸਾਵੰਤ ਖੇੜਾ ਤੋਂ, ਡੱਬਾ ਵਾਲੀ ਤੋਂ ਜੀ ਬਸੰਤ ਸਿੰਘ ਚੰਨ, ਰਾਜਕੁਮਾਰ, ਸੁਨੀਤਾ, ਕੁਲਦੀਪ ਸਿੰਘ ਗਾਂਧੀ, ਸੁਣਦੇ ਹਾਂ ਇਹਨਾਂ ਦੀ ਪਸੰਦ ਦਾ ਇਹ ਗੀਤ।

0: Exam irregularities after clashes between student and police during assembly march in Ranchi. 80th Independence Day celebrations to showcase Yuva Shakti and its contribution to Viksit Bharat by 2047. National song Vande Mataram to be sung from the ramparts of Red Fort for the first time. Heavy rainfall forecast for Himachal Pradesh and East Rajasthan tomorrow. And FIH Hockey World Cup 2026 begins later this week with new format as quarterfinals are scrapped. India drawn in men's and women's pool D. And that's all in the news at 9. Good night.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਨਿਊਜ਼ ਐਟ 9 ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 9:15 ਤੇ ਹੁਣ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਜਿਨ੍ਹਾਂ ਵਿੱਚ ਤੁਸੀਂ ਹੁਣੇ ਸੁਣੋਗੇ ਪ੍ਰੋਗਰਾਮ ਆਪਕੇ ਲੀਏ ਤੇ 9:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਆਜ ਕੇ ਫਨਕਾਰ।

0: आज का ये कार्यक्रम केंद्रित था संगीतकार खेमचंद प्रकाश पर, प्रस्तुति सहायक आकांक्षा सिंह, प्रस्तुतकर्ता रमेश गोखले। अब जयंत पात्रीकर को दीजिए इजाजत।
1: आज के फनकार।
2: ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਸਟੂਡੀਓ ਦੀ ਕੜੀ ਦੇ ਮੁਤਾਬਿਕ ਸਮਾਂ ਹੋ ਰਿਹਾ ਜੀ 9:59। ਹੁਣ ਤੁਸੀਂ ਸੁਣੋਗੇ ਸੰਸਦ ਵਿੱਚ ਚੱਲੇ ਪ੍ਰਸ਼ਨ ਕਾਲ ਦੀ ਰਿਕਾਰਡਿੰਗ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ ਰਾਤ ਦੇ 11:19 ਹੋ ਚੁੱਕੇ ਹਨ। ਇਸ ਦੇ ਨਾਲ ਹੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:55 ਤੇ ਕੱਲ੍ਹ ਦੀ ਪ੍ਰਸਾਰਣ ਸਭਾ ਦੇ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ